0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ,

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Acha sunna, ek gal das, sachi sachi dasenga.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: are listening.
1: Radio Hanji, 1674 AM, 24/7 India.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਗਾਣਾ ਤੁਸੀਂ ਸੁਣ ਰਹੇ ਸੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਫਿਲਮ ਆ ਰਹੀ ਆ ਕੈਰੀ ਔਨ ਜੱਟਾ ਚਾਰ ਅਤੇ ਇਸ ਫਿਲਮ ਦਾ ਗਾਣਾ ਤੁਸੀਂ ਸੁਣ ਰਹੇ ਹੈਪੀ ਰਾਏ ਕੋਟੀ ਦੀ ਕਲਮ ਤੋਂ ਲਿਖਿਆ ਇਹ ਗਾਣਾ ਅਤੇ ਬੱਬੂ ਮਾਨ ਦੇ ਦੁਆਰਾ ਗਾਇਆ ਗਿਆ ਅਤੇ ਆਓ ਆਪਾਂ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਵੀ ਕੁਛ ਗਾਉਣ ਪਾਣੀ ਵੀ ਨਾਲ ਮਿਕਸ ਕੀਤਾ ਜਾਵੇ ਖਬਰਾਂ ਤੋਂ ਬਾਅਦ ਕੁਛ ਮਾਹੌਲ ਜਿਹਾ ਹਲਕਾ ਕੀਤਾ ਜਾਵੇ ਅਤੇ ਆਸ ਕਰਦੇ ਹਾਂ ਗਾਣੇ ਤੁਸੀਂ ਪਸੰਦ ਕੀਤੇ ਹੋਣਗੇ ਅਤੇ ਗਾਣਿਆਂ ਦੇ ਨਾਲ ਤੁਸੀਂ ਚਾਹ ਵੀ ਇੰਜੋਏ ਕਰ ਲਈ ਹੋਊਗੀ ਅਤੇ ਆਓ ਹੁਣ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਅੱਜ ਹਰਮੀਤ ਤੂੰ
1: ਜੀ ਰਾਮ ਰਾਮ ਸਾਰੇ ਭਾਈਆਂ ਨੇ ਧੂਪ ਨਿਕਲਾ ਭਾਈ ਸਾਹਿਬ ਬਾਹਰ ਤੋਂ
0: ਅੱਜ ਆਪਣੇ ਬੋਲਾ ਨਹੀਂ ਉਨਕੀ ਲਗਾਈਆਂ ਨੇ
1: ਲਗਾਈਆਂ ਸਵੇਰੀ ਹੋ ਗਈ ਭਾਈ ਸਾਹਿਬ ਇਹ ਵਾਰ ਵਾਰ ਬੰਦਾ ਕਹੇਗਾ ਭਾਈ ਮਾਰੀ ਲਗਾਈ ਕੇ ਪਿੱਛੇ ਪੜ ਗਿਆ ਰਾਮ ਰਾਮ ਭਾਈਆਂ ਨੇ ਅਮਰਿੰਦਰ ਗਿੱਲ ਜਾਵਾ ਉਸ ਪਾ ਬਿਨੂ ਢਿੱਲੋ ਵਾ ਉਸ ਪੇ ਕਹਾ ਬੇਜਵਾਨ ਜਾਨਵਰ ਤੇ ਵਿਆਹ ਕਰਿਆ ਕੌਣ ਸਾਰਾ ਤਾ ਜੰਗਲ ਕਾ ਸ਼ੇਰ ਭਾਈ ਭਾਈ ਵੀ ਅੱਛੇ ਤਬੀ ਲਗਾ ਜਬ ਲਗਾਈ ਸਾਤਮਾ
0: ਵਧੀਆ ਫਿਲਮ ਹੈ ਅਭੀ
1: ਹਾਂ ਵਧੀਆ ਸੀ
0: ਥੋੜ੍ਹੀ ਜਿਹੀ ਛੁੱਟੀ ਕਰਦੀ ਹੈ ਤਾਂ ਹੋਰ ਵਧੀਆ ਹੈ ਚਲੋ ਖੈਰ ਫਿਲਮਾਂ ਦਾ ਮਾਹੌਲ ਚੱਲ ਰਿਹਾ ਅਤੇ ਇੱਦਾਂ ਲੱਗਦਾ ਵੀ ਜਿੱਦਾਂ ਪੰਜਾਬੀ ਫਿਲਮਾਂ ਦੇ ਦਿਨ ਆ ਗਏ ਹੋਣ ਜਿੱਦਾਂ ਮਤਲਬ ਇੱਕ ਤੋਂ ਇੱਕ ਬਾਅਦ ਪੰਜਾਬੀ ਫਿਲਮਾਂ ਆਈ ਜਾ ਰਹੀਆਂ ਨੇ ਇਸ ਮਹੀਨੇ ਖਾਸ ਤੌਰ ਦੇ ਉੱਤੇ ਲਗਾਤਾਰ ਇਸ ਮਹੀਨੇ ਮਹੀਨੇ
1: ਕਿਤਨੀ ਦੇਖਾਂਗੇ
0: ਹਾਂ ਲਗਾਤਾਰ ਫਿਲਮਾਂ ਆ ਰਹੀਆਂ ਨੇ ਅਤੇ ਖੈਰ ਸਾਡੇ ਕੋਲ ਸਮਾਂ ਵੀ ਹੋਣਾ ਹੁਣ ਛੁੱਟੀਆਂ ਹੋ ਜਾਣੀਆਂ ਅੱਗੇ ਅਤੇ ਫਿਰ ਬਹਿ ਕੇ ਵੇਖੀ ਜਾਇਓ ਤੁਸੀਂ ਵੇਖੀ ਜਾਇਓ ਅਤੇ ਦੱਸੀ ਜਾਇਓ
1: ਪੀਸੇ ਤੋਂ ਲੱਗਾਂਗੇ ਹੈਂ ਪੀਸੇ ਤੋਂ ਲੱਗਾਂਗੇ ਦੇਖਣੇਗੇ
0: ਵੇਖੋ ਪੈਸਾ ਪ੍ਰੋਬਲਮ ਨਹੀਂ ਆ ਅੱਜ ਦੇ ਸਮੇਂ ਦੇ ਵਿੱਚ ਬਹੁਤਿਆਂ ਦੀ ਪੈਸਾ ਪ੍ਰੋਬਲਮ ਨਹੀਂ ਰਹਿ ਗਈ ਸਮਾਂ ਪ੍ਰੋਬਲਮ ਹੈ ਅੱਜ ਦੇ ਸਮੇਂ ਦੇ ਵਿੱਚ
1: ਅਗਰ ਮੰਨ ਲਓ ਕੱਲ੍ਹ ਪ੍ਰੋਡਿਊਸਰ ਨੂੰ ਕਹਿ ਦੇਵੇ ਆਪਕੋ ਫਿਲਮ ਦੇਖਣੇ ਕੇ ਵੀ ਪੈਸੇ ਦੇਣਗੇ
0: ਤਾਂ ਫਿਰ ਸਗੋਂ ਨਹੀਂ ਜਾਣਗੇ
1: ਨਹੀਂ ਜਾਣਗੇ
0: ਹਾਂ ਕਿਉਂਕਿ ਉੱਥੇ ਉੱਥੇ ਭੁਲੇਖਾ ਪੈ ਜਾਂਦਾ ਆਪਾਂ ਤਾਂ ਕਈ ਵਾਰੀ ਵੇਖਿਆ ਹੋਇਆ ਕਹੀਏ ਨਾ ਵੀ ਆ ਜਾਓ ਤੁਹਾਨੂੰ ਆਪਾਂ ਪੱਲਿਓਂ ਲਾ ਕੇ ਫਿਲਮ ਵਿਖਾ ਦਿੰਦੇ ਹਾਂ ਉਹਨਾਂ ਨੂੰ ਇਹ ਲੱਗਦਾ ਨਹੀਂ ਇਹ ਪੱਲਿਓਂ ਨਹੀਂ ਲਾਉਣ ਡੇ ਇਹ ਫ੍ਰੀ ਦੀ ਆ ਉਹ ਜਿਹੜਾ ਮੈਸੇਜ ਜਾਂਦਾ ਨਾ ਦਿਮਾਗ 'ਚ ਉਹ ਫਿਰ ਤੁਹਾਨੂੰ ਸਗੋਂ ਮਿਸ ਮਰਵਾਉਂਦਾ ਮੈਨੂੰ ਲੱਗਦਾ ਕਿਉਂਕਿ ਜਦੋਂ ਤੁਸੀਂ ਪੱਲਿਓਂ ਪੈਸੇ ਖਰਚੇ ਹੁੰਦੇ ਨਾ ਫਿਰ ਤੁਹਾਨੂੰ ਇਹ ਲੱਗਦਾ ਵਾ ਵੀ ਮੇਰੇ ਇੰਨੇ ਵੇਸਟ ਚੱਲ ਜਾਣੇ ਆ ਪਰ ਜਦੋਂ ਕੋਈ ਕਹਿੰਦਾ ਵਾ ਵੀ ਤੁਸੀਂ ਕੁਛ ਨਹੀਂ ਦੇਣਾ ਅਤੇ ਫਿਰ ਉੱਥੇ ਸਾਨੂੰ ਇਹ ਲੱਗਦਾ ਚੱਲ ਕੋਈ ਗੱਲ ਨਹੀਂ ਆ ਟਾਈਮ ਦੇ ਟਾਈਮ ਵੀ ਆਪਾਂ ਮਨਾ ਕਰ ਦਾਂਗੇ ਨਹੀਂ ਜਾਵਾਂਗੇ ਕੀ ਫਰਕ ਪੈਂਦਾ ਸਾਈਕੋਲੋਜੀਕਲੀ ਆਪਾਂ ਇੱਦਾਂ ਹੀ ਕਰਦੇ ਉਹ
1: ਪਹਿਲਾਂ ਬੋਲਦੇ ਹਾਂ ਵੀ ਆਵਾਂਗੇ ਭਾਈ ਸਾਹਿਬ ਜ਼ਰੂਰ ਆਵਾਂਗੇ
0: ਕਿਉਂਕਿ ਉਹਦੇ 'ਚ ਇਹ ਨਾ ਵੀ ਕਿਹੜਾ ਕੁਛ ਜਾਣਾ ਵਾ ਆਪਾਂ ਜਗ੍ਹਾ 'ਤੇ ਹੋਲਡ ਕਰੀਏ ਉਹ ਵੀ ਹੁੰਦਾ ਨਾ
1: ਬਾਅਦ ਮੈਂ ਨਾ ਹੀ ਕਰਾਂਗੇ ਯਾਰ ਕੰਮ ਤਾਂ
0: ਹਾਂ ਸੋ ਇਹ ਇਹ ਤਾਂ ਕਰਕੇ ਚੀਜ਼ਾਂ ਨਿਕਲਦੀਆਂ ਨੇ ਜਦੋਂ ਆਪਾਂ ਕੋਈ ਚੀਜ਼ ਸਾਨੂੰ ਫ੍ਰੀ ਦੇ ਵਿੱਚ ਮਿਲਦੀ ਹੈ ਸੋ ਉੱਥੇ ਵੀ ਕਦਰ ਉਸ ਚੀਜ਼ ਦੀ ਘੱਟਦੀ ਹੈ ਚਲੋ ਖੈਰ ਆਪਾਂ ਕੀ ਲੈਣਾ ਇਸ ਗੱਲ ਦੇ ਵਿੱਚੋਂ ਮਤਲਬ ਸਿਰਫ ਇੰਨਾ ਵਾ ਵੀ ਫਿਲਮਾਂ ਅਤੇ ਫਿਲਮਾਂ ਅਤੇ ਫਿਲਮਾਂ ਚੜੀਆਂ ਪਈਆਂ ਨੇ ਅਤੇ ਤੁਸੀਂ ਜਾ ਕੇ ਅਤੇ ਆਪਣੇ ਆਸ ਪਾਸ ਸਿਨੇਮਾਘਰਾਂ 'ਚ ਵੇਖ ਸਕਦੇ ਹੋ ਇਸ ਤੋਂ ਪਹਿਲਾਂ ਕਿ ਆਪਾਂ ਬਾਕੀ ਆਪਣੀਆਂ ਗੱਲਾਂ ਬਾਤਾਂ ਦੇ ਵਿੱਚ ਉਲਝ ਜਾਈਏ ਇਸ ਟਾਈਮ ਦੇ ਉੱਤੇ ਦੋ ਹਫ਼ਤੇ ਪਹਿਲਾਂ ਫਿਲਮ ਰਿਲੀਜ਼ ਹੋਈ ਸੀ ਓਏ ਭੋਲੇ ਓਏ ਅਤੇ ਉਹ ਫਿਲਮ ਜੇਕਰ ਤੁਸੀਂ ਵੇਖੀ ਹੈ ਤਾਂ ਆਪਣੀ ਫੀਡਬੈਕ ਦੇ ਸਕਦੇ ਹੋ ਨਹੀਂ ਤਾਂ ਤੁਸੀਂ ਆਪਣੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਵੇਖ ਸਕਦੇ ਹੁਣ ਸ਼ਾਇਦ ਸਕਰੀਨਾਂ ਵਿਰਲੀਆਂ ਵਿਰਲੀਆਂ ਹੋਣ ਪਰ ਤੁਸੀਂ ਚੈੱਕ ਕਰ ਸਕਦੇ ਹੋ ਇਸ ਤੋਂ ਇਲਾਵਾ ਫਿਲਮ ਫਿਰ ਰਿਲੀਜ਼ ਹੋਈ ਪਿਛਲੇ ਹਫ਼ਤੇ 40 ਦਿਨ ਇਹ ਫਿਲਮ ਸਿਨੇਮਾ ਦਾ ਸ਼ਿੰਗਾਰ ਬਣੀ ਆ ਅਤੇ ਇਹ ਤੁਸੀਂ ਆਪਣੇ ਲਾਗਲੇ ਸਿਨੇਮਾਘਰਾਂ ਦੇ ਵਿੱਚ ਫਿਲਹਾਲ ਵੇਖ ਸਕਦੇ ਹੋ ਅਤੇ ਹੁਣ ਫਿਲਮ ਅਗਲੀ ਜਿਹੜੀ ਆ ਉਹ ਆਉਣੀ ਆ ਕੈਰੀ ਔਨ ਜੱਟਾ 4 ਅਤੇ ਕੈਰੀ ਔਨ ਜੱਟਾ 4 ਫਿਲਮ ਰਿਲੀਜ਼ ਹੋਣੀ ਆ 26 ਤਰੀਕ ਨੂੰ ਯਾਨੀ ਕਿ ਇਸੇ ਹਫ਼ਤੇ ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਅਤੇ ਉਸ ਤੋਂ ਆਪਾਂ ਅੱਗੇ ਵਧਾਂਗੇ ਅਤੇ ਫਿਰ ਫਿਲਮ ਆਉਣੀ ਆ ਅਲਫਾ ਜਿਹੜੀ ਕਿ ਹਾਲੇ ਅਗਸਤ ਵਿੱਚ ਆ ਨਹੀਂ ਜੂਨ ਜੁਲਾਈ ਹੋ ਗਈ ਸੱਤਵਾਂ ਮਹੀਨਾ ਕਿਹੜਾ ਹੁੰਦਾ
1: ਜੁਲਾਈ ਕਾ ਭਾਈ ਸਾਹਿਬ
0: ਜੁਲਾਈ ਦਾ ਹੀ ਹੁੰਦਾ ਨਾ ਲੋਕ ਕਰ ਦਈਏ
1: ਹਾਂ
0: ਸੋ 3 ਤਰੀਕ ਨੂੰ ਇਹ ਫਿਲਮ ਰਿਲੀਜ਼ ਹੋਣੀ ਆ ਅਤੇ ਕਿਆ ਕਮਾਲ ਦੀ ਇਹਦੇ ਵਿੱਚ ਐਕਸ਼ਨ ਕਮਾਲ ਦਾ ਵੇਖਣ ਨੂੰ ਮਿਲ ਰਿਹਾ ਆਲੀਆ ਭੱਟ ਦਾ
1: ਆਲੀਆ ਭੱਟ ਕੋ ਦੇਖ ਕੇ ਬੋਲ ਰਿਹਾ ਵਾ
0: ਇੱਕ
1: ਐਕਸ਼ਨ
0: ਹਾਂ ਸੋ ਜੇ ਤੁਸੀਂ ਨਹੀਂ ਇਹਦਾ ਟ੍ਰੇਲਰ ਵੇਖਿਆ ਤਾਂ ਇੱਕ ਵਾਰੀ ਟ੍ਰੇਲਰ ਤੁਸੀਂ ਵੇਖਿਓ ਬੌਬੀ ਦਿਓਲ ਅਤੇ ਨਾਲ ਆਲੀਆ ਭੱਟ ਅਤੇ ਮਤਲਬ
1: ਬੌਬੀ ਦਿਓਲ ਵੀ ਕਮਬੈਕ ਬੜਾ ਅੱਛਾ ਕਰ ਗਿਆ ਵੇ
0: ਹਾਂਜੀ ਬੌਬੀ ਦਿਓਲ ਮਤਲਬ ਐਨੀਮਲ ਤੋਂ ਬਾਅਦ ਕਾਫੀ ਪੁੱਛਗਿੱਛ ਹੋ ਗਈ ਆ। ਵੇਖੋ ਬੰਦਾ ਲੱਗਾ ਰਹੇ ਨਾ ਜ਼ਿੰਦਗੀ ਦੇ ਵਿੱਚ, ਵੇਖ ਲਓ ਇੱਥੋਂ ਇੱਕ ਐਗਜ਼ਾਮਪਲ ਤਾਂ ਆਪਾਂ ਲੈ ਸਕਦੇ ਹਾਂ, ਬੰਦਾ ਢੇਰੀ ਢਾਜੇ ਅਤੇ ਢਾਜੇ ਕਿੰਨੇ ਆ ਜਿਹੜੇ ਉੱਥੇ ਦੇ ਉੱਥੇ ਹੀ ਸਾਹ ਛੱਡ ਗਏ, ਦਮ ਛੱਡ ਗਏ। ਪਰ ਇੱਕ ਚੀਜ਼ ਤੁਸੀਂ ਵੇਖੋ, ਤੁਹਾਨੂੰ ਸਾਨੂੰ ਇਹ ਲੱਗਦਾ ਵੀ ਬੌਬੀ ਦਿਓਲ ਕਮ ਬੈਕ ਕਰ ਗਿਆ, ਪਰ ਬੈਕ ਸਟੇਜ ਦੇ ਉੱਤੇ ਮੈਂ ਤਾਂ ਇਹ ਵੇਖਣਾ ਵੀ ਬੌਬੀ ਦਿਓਲ ਨੇ ਵੇਖੋ ਉਸ ਸਮੇਂ ਦੇ ਦਰਮਿਆਨ ਆਪਣੀ ਮਿਹਨਤ ਨਹੀਂ ਛੱਡੀ ਹੋਊਗੀ। ਮਿਹਨਤ ਇਨ ਦਾ ਸੈਂਸ ਵੀ ਆਪਣੇ ਸਰੀਰ ਦੇ ਉੱਤੇ ਕਿੰਨਾ ਕੰਮ ਕੀਤਾ ਉਹਨੇ।
1: ਹਾਂ, ਕੰਮ ਵੀ ਕਰਿਆ, ਇਤਨੀ ਸਾਰੀ ਫਿਲਮਾਂ ਮੈਂ ਸ਼ੋਰ ਮਚਾਇਆ, ਬਾਤਚੀਤ ਕਰੀ, ਵਾਹ ਨਹੀਂ ਚਲੀ। ਔਰ ਜਿਸ ਫਿਲਮ ਚੱਲ ਗਿਆ ਉਸ ਮੈਂ ਡਾਇਲੋਗ ਕੁਛ ਵੀ ਨਹੀਂ ਦਾ ਉਸਕਾ
0: ਨਹੀਂ, ਪਰ ਉਹਦੀ ਉਹਦੀ ਵੇਖੋ ਉਹਦੀ ਉਹਦੀ ਬੋਡੀ ਲੈਂਗੁਏਜ ਚੱਲ ਗਈ, ਉਹਦੀ ਬੋਡੀ ਜਿਹੜੀ ਉਹਨੇ ਬਣਾਈ ਸੀ ਉਹ ਚੱਲ ਗਈ, ਉਹਦਾ ਅਗਰੈਸ਼ਨ ਚੱਲ ਗਿਆ।
1: ਉਸਕਾ ਲੁੱਕ ਥਾ, ਉਸਕਾ CCL ਮੈਂ ਖੇਲਿਆ ਨਾ ਕ੍ਰਿਕਟ ਮੈਂ, ਉਸਮੇ ਦਾੜੀ ਰੱਖੀ ਹੋਈ ਸੀ ਉਸਕੀ, ਵਹਾਂ ਤੇ ਉਸਨੂੰ ਉਠਾਇਆ ਡਾਇਰੈਕਟਰ ਨੇ ਵੀ, ਯਾਰ ਲੁੱਕ ਬੜੀ ਅੱਛੀ ਰੱਖੀ ਹੈ।
0: ਹਾਂ, ਸੋ ਜਿਹੜੇ ਉਸ ਸਮੇਂ ਦੇ ਦਰਮਿਆਨ ਜੇ ਚਾਹੇ ਤਾਂ ਬੰਦਾ ਬਿਲਕੁਲ ਢੇਰੀ ਢਾ ਸਕਦਾ ਵਾ ਵੀ ਯਾਰ ਹੁਣ ਮੇਰਾ ਡਾਊਨ ਫਾਲ ਆ ਅਤੇ ਦਫਾ ਕਰੋ, ਹੁਣ ਆਪਣੇ ਕੰਮਾਂ ਕਾਰਾਂ ਦੇ ਉੱਤੇ ਧਿਆਨ ਦਿੰਦੇ ਹਾਂ, ਹੈ ਨਾ ਬੰਦਾ ਬਿਲਕੁਲ ਹੀ ਆਪਾਂ ਵੇਹਦੇ ਹਾਂ ਜਿਹੜੇ ਬੰਦੇ ਆਪਣੀ ਗੇਮ 'ਚੋਂ ਆਪਣੇ ਪ੍ਰੋਫੈਸ਼ਨ 'ਚੋਂ ਔਫ ਹੋ ਜਾਂਦੇ ਆ, ਤੁਸੀਂ ਵੇਖੋ ਉਹਨਾਂ ਦੀ ਉਹਨਾਂ ਦੇ ਸਰੀਰ ਹੀ ਬੇਟੱਬੇ ਹੋ ਜਾਂਦੇ ਆ। ਕਿੰਨੇ ਕ੍ਰਿਕਟਰ ਨੇ ਇੱਥੇ ਆਪਾਂ ਵੇਖਦੇ ਹਾਂ
1: ਆਪਣਾ ਕੋਨਫੀਡੈਂਸ ਲੂਜ਼ ਕਰ ਦੇਣਾ ਵੀ ਬਸ ਇਸ ਕੇ ਬਾਅਦ ਕੁਛ ਨਹੀਂ ਹੈ,
0: ਹੁਣ ਤਾਂ ਖਤਮ ਹੋ ਗਿਆ, ਪਰ ਇੱਕ ਆਸ ਰੱਖਣੀ ਨਾਲ ਆਪਣਾ, ਹੋਰ ਨਹੀਂ ਕੁਛ ਤਾਂ ਆਪਣੇ ਆਪ ਨੂੰ ਚੱਲੋ।
1: ਸੋ ਇਹ ਪੈਸ਼ਨ ਕੇ ਪਿੱਛੇ ਰਹੋ, ਕਿਆ ਪਤਾ ਆਪਕੋ ਪੈਸ਼ਨ ਫਿਰ ਦੁਬਾਰਾ ਉਠਾ ਕੇ ਲੈ ਜਾਏ।
0: ਹਮੇਸ਼ਾ ਇਹ ਚੀਜ਼ ਇਹੋ ਜਿਹੀ, ਚਲੋ ਆਪਾਂ ਸਾਰਿਆਂ ਨੇ ਕਿਹੜੀ ਅਦਾਕਾਰੀ ਕਰਨੀ ਆ, ਪਰ ਪ੍ਰੋਫੈਸ਼ਨ ਕੋਈ ਵੀ ਹੋਵੇ ਸਾਨੂੰ ਇੱਕ ਚੀਜ਼ ਯਾਦ ਰੱਖਣੀ ਚਾਹੀਦੀ ਆ ਵੀ ਜੇ ਅੱਜ ਨਹੀਂ ਆਪਾਂ ਕੁਛ ਕਰ ਸਕੇ ਤਾਂ ਹਰ ਇੱਕ ਦਾ ਸਮਾਂ ਆਉਂਦਾ
1: ਜੀ,
0: ਅਤੇ ਜਦੋਂ ਸਾਡਾ ਸਮਾਂ ਆਊਗਾ ਆਪਾਂ ਵੀ ਕਰਾਂਗੇ, ਪਰ ਆਪਣੇ ਆਪ ਨੂੰ ਤਿਆਰ ਰੱਖੋ ਉਦੋਂ ਉਸ ਸਮੇਂ ਦੇ ਲਈ। ਸੋ ਇਹ ਇੱਕ ਐਗਜ਼ਾਮਪਲ ਆਪਾਂ ਇਹਦੇ ਕੋਲ ਵੇਖ ਸਕਦੇ ਹਾਂ। ਭਾਊ ਕੋ ਇੱਕ ਫਿਲਮ ਜਿਹੜੀ ਆਪਾਂ ਜਿਹਦੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਅਤੇ ਮੈਂ ਮਤਲਬ ਮੇਰੇ ਵੱਲੋਂ ਜਿਹੜੀ ਫੁੱਲ ਔਨ ਰਿਕਮੈਂਡਿਡ ਆ, ਮੈਂ ਵਾਪਸ ਆਊਂਗਾ। ਇਹ ਫਿਲਮ ਜੇਕਰ ਤੁਸੀਂ ਸਿਨੇਮੇ ਦੇ ਸ਼ੌਕੀਨ ਹੋ ਅਤੇ ਇਹ ਫਿਲਮ ਲੱਥਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਵੇਖਿਓ ਤੁਸੀਂ। ਇਹ ਫਿਲਮ ਹਾਲੇ ਤੱਕ ਸਿਨੇਮਿਆਂ ਦੇ ਵਿੱਚ
1: ਮਨਾਂ ਨਹੀਂ ਦੇਖੀ, ਦੇਖਾਂਗੇ ਫਿਰ।
0: ਹਾਂ, ਇਹ ਫਿਲਮ ਤੁਸੀਂ ਜ਼ਰੂਰ ਵੇਖਿਓ, ਇਹ ਫਿਲਮ ਤੁਹਾਨੂੰ ਵਾਕਈ ਜੇ ਤੁਸੀਂ ਕੁਛ ਚੰਗਾ ਵੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਚੰਗਾ ਦਿਖੂਗੀ ਵੀ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਇਸ ਤੋਂ ਇਲਾਵਾ ਸ਼ੋਅ ਵੀ ਆ ਜੀ ਇੱਕ ਆਪਣੇ ਰਾਹਤ ਫਤਿਹ ਅਲੀ ਖਾਨ ਦਾ, ਰਾਹਤ ਫਤਿਹ ਅਲੀ ਖਾਨ ਦਾ ਸ਼ੋਅ
1: ਬੋਲ ਨਾ ਹਲਕੇ ਹਲਕੇ।
0: ਹਾਂ, ਬੋਲ ਹਲਕੇ ਹਲਕੇ,
1: ਉਹਨੂੰ ਕਹਾ ਬੋਲ ਨਾ ਹਲਕੇ ਹਲਕੇ। ਅਰਾ ਰੁੱਕਾ ਪੈਦੇ ਸਾਰੇ ਗਾਉਂ ਤੋਂ ਨਾ ਰਿਹਾ ਰਾਹਤ ਫਤਿਹ ਅਲੀ ਖਾਨ।
0: ਅਤੇ ਇਹ 19 ਤਰੀਕ ਨੂੰ ਅਗਲੇ ਮਹੀਨੇ ਸ਼ੋਅ ਆ, ਐਤਵਾਰ ਦੇ ਦਿਨ ਮੈਲਬਨ ਐਗਜ਼ੀਬਿਸ਼ਨ, ਮੈਲਬਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਸ਼ੋਅ ਸੋਲਡ ਆਊਟ ਆ। ਟਿਕਟਾਂ ਤੁਹਾਨੂੰ ਨਹੀਂ ਮਿਲਣਗੀਆਂ ਹੁਣੇ ਦੀਆਂ, ਪਰ ਇਹ ਹੈ ਕਿ ਜਿਹਨਾਂ ਜਿਹਨਾਂ ਨੇ ਲਈਆਂ ਉਹ ਤੁਸੀਂ ਜਾ ਕੇ ਭਾਈ ਇੰਜੋਏ ਜ਼ਰੂਰ ਕਰਿਓ ਤੁਸੀਂ। ਅਤੇ ਬਾਕੀ ਧੰਨਵਾਦ ਤੁਹਾਡਾ, ਇਹ ਸਾਨੂੰ ਕੁਛ ਇੱਕ ਪ੍ਰੋਗਰਾਮ ਜਿਹੜੇ ਕਿ ਤੁਸੀਂ ਇੰਜੋਏ ਕਰ ਸਕਦੇ। ਇਸ ਤੋਂ ਇਲਾਵਾ ਹੁਣ ਨਾ ਮੌਸਮ ਆ ਗਿਆ ਤੀਆਂ ਦਾ, ਮੌਸਮ ਆ ਗਿਆ ਤੀਆਂ ਦਾ ਅਤੇ ਚਾਰ ਸ਼ਫੇਰੇ ਤੀਆਂ ਤੀਆਂ ਤੀਆਂ, ਅਤੇ ਬਹੁਤੇ ਤੇ ਵੀ ਦੋਸ਼ ਲਾਉਂਦੇ ਆ ਵੀ ਤੂਰ ਸਾਹਿਬ ਆਏ ਹੀ ਤਾਂ ਆ ਹੁਣ ਤੀਆਂ ਦਾ ਮੌਸਮ ਆਇਆ ਹੈ, ਅਤੇ ਪਤਾ ਨਹੀਂ ਭਾਅ ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਆ।
1: ਬੋਲ ਰਹੇ ਭਾਈ ਸਾਹਿਬ, ਬੋਲ ਹੀ ਰਹੇ ਬਸ, ਉਸਕੇ ਅੱਗੇ ਕੁਛ ਨਹੀਂ ਹੈ, ਬਸ ਬੋਲ ਰਹੇ ਹਾਂ।
0: ਹਾਂ, ਕੀ ਕਹਿ ਸਕਦੇ ਹਾਂ, ਵੇਖ ਲਓ ਇੱਕ ਅੱਧੀ ਵਾਰੀ ਕਿਤੇ ਬੰਦੇ ਨੂੰ ਕਿਤੇ ਮੌਕਾ ਮਿਲਦਾ ਅਤੇ ਗੱਲਾਂ ਵੇਖ ਲਓ ਐਵੇਂ ਬਣ ਜਾਂਦੀਆਂ ਸਾਰੀ ਉਮਰ ਲਈ।
1: ਨਹੀਂ ਪਤਾ, ਜਾਂ ਫੋਟੋਗ੍ਰਾਫਰ ਜਾਂ ਮੇਰੇ ਨਾਲ ਇਹਦੇ 'ਤੇ, ਬਸ ਇਹ ਦੋ ਬੰਦੇ ਲੇਡੀਜ਼ ਪ੍ਰੋਗਰਾਮ ਜਾ
0: ਜਾ ਸਕਦੇ ਹਨ। ਅਤੇ ਇੱਕ ਤੀਆਂ ਦਾ ਪ੍ਰੋਗਰਾਮ ਜਿਹੜਾ ਐਂਟਰੀ ਦੇ ਵਿੱਚ ਹਰ ਸਾਲ ਹੁੰਦਾ ਜੀ, ਸੋ ਇਹ ਪ੍ਰੋਗਰਾਮ 11 ਤਰੀਕ ਨੂੰ ਹੋ ਰਿਹਾ ਵਾ ਇਸ ਸਾਲ। ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕਰਨ ਦੇ ਲਈ ਕਾਲ ਕਰ ਸਕਦੇ ਹੋ 0469364089, ਅਤੇ ਜੇ ਨਹੀਂ ਨੰਬਰ ਮਿਸ ਕਰ ਗਏ ਹੋ ਤੁਸੀਂ, ਨਹੀਂ ਨੋਟ ਹੋਇਆ ਤਾਂ ਸਾਨੂੰ ਤੁਸੀਂ ਮੈਸੇਜ ਕਰ ਦਿਓ ਅਤੇ ਇਹ ਤੁਹਾਨੂੰ ਆਪਾਂ ਨੰਬਰ ਭੇਜ ਦਾਂਗੇ। ਇਹ ਹਰ ਸਾਲ ਬੈਕਸ ਮਾਰਸ਼ ਗ੍ਰਾਮਰ ਸਕੂਲ ਦੇ ਵਿੱਚ ਵੁੱਡਲੀ ਕੈਂਪਸ ਦੇ ਵਿੱਚ ਹੁੰਦਾ, ਅਤੇ ਇਸ ਵਾਰੀ ਇਹਦਾ ਤੁਸੀਂ ਜਾ ਕੇ ਅਤੇ ਆਨੰਦ ਮਾਣਿਓ। ਇੱਕ ਲਾਲ ਜੀ ਕਹਿੰਦੇ ਸੀ ਸਾਡੇ ਇਲਾਕੇ ਦੇ ਵਿੱਚ ਵੀ ਹੁੰਦਾ ਇੱਕ ਤੀਆਂ ਦਾ, ਹੈ ਨਾ ਲਾਲ ਜੀ, ਵੀ ਵੇਖ ਲਓ ਇੰਟਰਸਟ ਲੈਣ ਲੱਗ ਪਏ ਤੀਆਂ ਦਾ।
1: ਕਮਾਲ
0: ਹੈ,
1: ਮੈਂ ਤਾਂ ਕੁਛ ਹੋਰ ਸੋਚ ਰਿਹਾ ਭਾਈ ਸਾਹਿਬ,
0: ਖਾਲੀ ਬੋਲੇ ਹੈ ਲੇਕਿਨ ਇਹ
1: ਵੀ ਸਾਡੇ ਇਲਾਕੇ 'ਚ ਵੀ ਹੋ ਰਿਹਾ ਹੈ।
0: ਵਾਹ ਜੀ ਵਾਹ, ਮਤਲਬ ਵੈਸੇ ਵੈਸੇ ਤਾਂ ਇਹ ਛੱਡੋ ਤੁਸੀਂ, ਆਪਾਂ ਇਹ ਬੋਲਿਆ ਕਰੀਏ ਵੀ ਆਹ ਦੋ ਕੁ ਇਲਾਕੇ ਜਿਨ੍ਹਾਂ ਦੇ ਵਿੱਚ ਨਹੀਂ ਹੋ ਰਿਹਾ,
1: ਬਾਕੀ ਸਭ ਹੈ।
0: ਹਾਂ, ਬਾਕੀ ਸਾਰੇ ਇਲਾਕਿਆਂ ਦੇ ਵਿੱਚ ਰੌਣਕ ਮੇਲਾ ਲੱਗਾ ਰਹਿਣਾ ਚਾਹੀਦਾ ਵਾ, ਲੱਗਣਾ ਚਾਹੀਦਾ ਵਾ। ਵੇਖੋ ਫਾਇਦਾ ਕਿੰਨਾ ਵਾ, ਸਾਡੇ ਬੱਚੇ ਬੱਚੀਆਂ ਕਿੰਨਾ ਉਹ ਰੰਗ ਦੇ ਵਿੱਚ ਰੰਗੇ ਜਾਂਦੇ ਆ, ਲੀੜੇ ਕੱਪੜੇ ਪਾਉਣ ਦਾ ਚਾਅ ਹੁੰਦਾ, ਗਿੱਧਾ ਸਿੱਖ ਲੈਂਦੀਆਂ ਕੁੜੀਆਂ ਇਸੇ ਬਹਾਨੇ।
1: ਜੀ ਜੀ ਜੀ ਜੀ,
0: ਸੋ ਬੜੀਆਂ ਸਾਰੀਆਂ ਚੀਜ਼ਾਂ। ਅਤੇ ਲਾਲ ਜੀ ਨੇ ਜਿਹੜਾ ਭੇਜਿਆ ਸੀ ਇਹ ਕਹਿੰਦੇ ਨੇ ਵੀ ਤੀਆਂ ਬੈਕਸ ਮਾਸ਼ ਤੀਆਂ, ਹਾਂਜੀ 20-23 ਬੈਕ ਸਮਾਜ ਦੀਆਂ ਤੇ ਇਹ ਪ੍ਰੋਗਰਾਮ ਹੋਣਾ ਆ ਭਾਈ 27 June ਸੋ ਇਸੇ ਮਹੀਨੇ 27 ਇਸੇ ਹਫ਼ਤੇ ਹੋ ਗਿਆ ਲਾਲ ਜੀ ਫਿਰ ਦੇਖਣਗੇ ਇਸ ਵਾਰੀ ਫੋਟੋਗ੍ਰਾਫੀ ਕਰਦੇ
1: ਨਹੀਂ ਨਹੀਂ ਇਹ ਇੱਕ ਥੋੜੀ ਜੀ ਬਾਤ ਮੈਂ ਕਲੀਅਰ ਕਰਨਾ ਚਾਹੂੰ ਹਰ ਬਾਤ ਤੀਆਂ ਕੇ ਜਬ ਤੀਆਂ ਹੋਇਆ ਨਾ ਤੋ ਮੇਰਾ ਨਾਮ ਜ਼ਰੂਰ ਹੋ ਭਾਈ ਸਾਹਿਬ ਮੇਰਾ ਕੋਈ ਬਿਊਟੀ ਪਾਰਲਰ ਦਾ ਕੰਮ ਨਹੀਂ ਹੈ ਇੱਕ ਅੱਧੇ ਬਸ ਸਟੇਜ ਹੋਸਟਿੰਗ ਕਰ ਲਈ ਸੀ ਇਹ ਬਸ ਉਸ ਸਾਰੇ ਸਰੋਤੇ ਜੋ ਨਵੇਂ ਸਰੋਤੇ ਜੁੜ ਰਹੇ ਨਾ ਉਹ ਬਸ ਸੋਚਦੇ ਹੋ ਕਿ ਪਤਾ ਨਹੀਂ ਯਾਰ ਤੂੰ ਸਭ ਕਾ ਕਿਉਂ ਨਾਮ ਲੈਂਦੇ ਜਦ ਵੀ ਤੀਆਂ ਵਾ
0: ਉਹ ਵੀ ਮੈਂ ਸੁਣਿਆ ਵੀ ਕਾਮਨ ਜਿਹਾ ਪ੍ਰੋਗਰਾਮ ਸੀ ਬੰਦੇ ਬੁੱਢੀਆਂ ਦਾ ਕੱਲੀਆਂ ਜਨਾਨੀਆਂ ਦਾ ਤਾਂ ਨਹੀਂ ਸੀ
1: ਕਿਹੜਾ ਨਾ ਨਾ ਕੱਲੀਆਂ ਜਨਾਨੀਆਂ ਵਾਲਾ ਵੀ ਤਾਂ
0: ਧੰਨਵਾਦ ਚਲੋ ਆਓ ਫਿਰ ਅੱਗੇ ਵਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਗਾਣੇ ਇਹਨਾਂ ਨੇ ਇੰਜੋਏ ਕੀਤੇ ਧੁੱਪ ਦੇ ਨਾਲ ਤੇ ਨਾਲ ਚਾਹ ਤੇ ਕਿਆ ਕਮਾਲ ਹੋ ਗਈ ਤੇ ਹਾਂਜੀ ਧੰਨਵਾਦ ਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਰੇਡੀਓ ਹਾਂਜੀ ਨੇ ਲਾ ਦਿੱਤੀ ਅੱਜ ਸੋਹਣੇ ਸੋਹਣੇ ਗੀਤਾਂ ਦੀ ਲਹਿਰ ਉੱਤੋਂ ਖਿੜਦੀ ਜਾਂਦੀ ਮੈਲਬਨ ਦੇ ਵਿੱਚ ਸੋਹਣੀ ਸੋਹਣੀ ਦੁਪਹਿਰ ਅੱਜ ਵੈਸੇ ਸਾਰੇ ਆਸਟ੍ਰੇਲੀਆ 'ਚ ਬੜੀ ਸੋਹਣੀ ਧੁੱਪ ਲੱਗਣੀ ਹੈ ਗਾਣੇ ਸੁਣਦਾ ਸੁਣਦਾ ਘੁੰਮਣ ਵੀ ਪਹੁੰਚ ਗਿਆ ਬੰਦਰਗਾਹ ਤੋਂ ਬਾਲਰਟ ਸ਼ਹਿਰ ਤੇ ਡਰਾਈਵਰ ਹੋ ਜਾਓ ਸਾਵਧਾਨ ਕਿਉਂਕਿ ਮਾਪੇ ਮਾਮੇ ਹੁਣੀ ਚੈੱਕ ਕਰਨ ਡਏ ਆ ਬੈਲਟ ਲਾਗੇ ਟਰੱਕ ਤੇ ਟਰਾਲਿਆਂ ਦੇ ਟਾਇਰ ਹੱਸ ਖੇਡ ਕੇ ਕੱਢੋ ਜ਼ਿੰਦਗੀ ਪਾਓ ਨਾ ਕਿਸੇ ਨਾਲ ਬੇਤੁਕੇ ਵੈਰ ਸਭ ਦਾ ਹੋਵੇ ਵਧੀਆ ਦਿਨ ਘੁੰਮਣ ਮੰਗੇ ਅਕਾਲ ਪੁਰਖ ਤੋਂ ਸਭਨਾਂ ਦੀ ਖੈਰ ਸਭਨਾਂ ਦੀ ਖੈਰ ਧੰਨਵਾਦ ਘੁੰਮਣ ਸਾਹਿਬ ਬਹੁਤ ਸੋਹਣਾ ਜੀ ਇੱਕ ਵਾਰੀ ਫਿਰ ਤੋਂ ਤੁਸੀਂ ਪ੍ਰੋ ਕੇ ਭੇਜਿਆ ਅਤੇ ਟਾਈਗਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਸਾਰੇ ਲਿਸਨਰ ਨੂੰ ਤਾਂ ਆਸ ਕਰਦੇ ਹਾਂ ਕਿ ਸਭ ਦਾ ਚੜ੍ਹਦੀ ਕਲਾ ਦੇ ਵਿੱਚ ਦਿਨ ਰਹੇ ਅਤੇ ਕੱਲ੍ਹ ਦਾ ਡਿਨਰ ਵਾਜ ਪਾਓ ਭਾਜੀ ਵਿਦ ਖੱਟਾ ਪਿਆਜ਼ ਐਡਿਡ ਨਿੰਬੂ ਔਨ ਟੋਪ
1: ਇਹ ਪੰਜਾਬੀ
0: ਇੱਕ ਤੇ ਪਹਿਲਾਂ ਹੀ ਖੱਟਾ ਉੱਤੇ ਐਡਿਡ ਨਿੰਬੂ ਔਨ ਟੋਪ
1: ਇੱਕ ਕਰੇਲਾ ਦੂਸਰਾ ਨਿੰਮ ਚੜਾ
0: ਹਾਂ ਇਹ ਇਹਨਾਂ ਦੀ ਸਮਝ ਨਹੀਂ ਆਉਂਦੀ
1: ਇਹ ਪਹਿਲੀ ਡਿਸ਼ ਹੋ ਗਈ ਭਾਈ ਸਾਹਿਬ ਜੋ ਪੰਜਾਬੀ ਹੈ
0: ਅੱਛਾ ਉਹ ਕਿੱਦਾਂ
1: ਉਹ ਪਾਓ ਭਾਜੀ ਕਹਿ ਰਹੇ ਨਾ
0: ਹਾਂ ਪਾਓ ਭਾਜੀ ਪਾਓ ਪਾਓ
1: ਪਾਓ ਭਾਜੀ
0: ਅਤੇ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਹੁਣ ਆਉਂਦੇ ਹਾਂ ਆਪਾਂ ਅੱਜ ਦੇ ਵਿਸ਼ੇ ਵੱਲ ਨੂੰ ਅਤੇ ਅੱਜ ਦੇ ਵਿਸ਼ੇ ਵੱਲ ਨੂੰ ਆਉਂਦੇ ਹਾਂ ਜੀ ਇਸ ਵਿਸ਼ੇ ਦੇ ਵਿੱਚ ਤੁਸੀਂ ਵੀ ਹਿੱਸੇਦਾਰੀ ਲੈ ਸਕਦੇ ਹੋ ਹਾਂਜੀ ਸੋ ਅੱਜ ਦਾ ਸਾਡਾ ਵਿਸ਼ਾ ਬੜਾ ਮਤਲਬ ਸਾਡੇ ਸਾਰਿਆਂ ਦੇ ਲਈ ਆ ਵੈਸੇ ਤਾਂ ਸਾਰੇ ਵਿਸ਼ੇ ਸਾਰਿਆਂ ਦੇ ਲਈ ਹੁੰਦੇ ਆ ਸਾਰੇ ਪਰਿਵਾਰ ਲਈ ਹੁੰਦੇ ਤਾਂ ਹੀ ਤਾਂ ਤੁਹਾਡੇ ਨਾਲ ਸਾਂਝੇ ਕਰੀਦੇ ਆ ਅੱਜ ਕੱਲ੍ਹ ਦੀ ਨਾ ਅਜੋਕੀ ਜ਼ਿੰਦਗੀ ਦੇ ਵਿੱਚ ਤੂਰ ਸਾਹਿਬ ਆਪਾਂ ਬੜਾ ਕੁਛ ਆਪਾਂ ਚੁੱਕੀ ਫਿਰਦੇ ਹਾਂ ਅਤੇ ਉਹਦੇ ਵਿੱਚੋਂ ਨਾ ਆਪਾਂ ਮਤਲਬ ਸੋਚਦੇ ਹਾਂ ਵੀ ਯਾਰ ਟੂ ਮੱਚ ਹੋ ਗਿਆ ਹੈ ਅਤੇ ਟੂ ਮੱਚ ਹੋ ਗਿਆ ਅਤੇ ਫਿਰ ਆਪਾਂ ਕਹਿੰਦੇ ਹਾਂ ਵੀ ਯਾਰ ਇੰਨਾ ਭਾਰ ਨਹੀਂ ਮਤਲਬ ਇੰਨਾ ਆਪਾਂ ਨਹੀਂ ਚੁੱਕ ਸਕਦੇ ਇਹ ਸਾਨੂੰ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ 'ਚੋਂ ਘਟਾਉਣਾ ਚਾਹੀਦਾ ਕੀ ਘਟਾਉਣਾ ਚਾਹੀਦਾ ਵਾ ਇਹ ਵੀ ਆਪਾਂ ਬਥੇਰੇ ਸੋਚ ਵਿਚਾਰ ਕਰਦੇ ਹਾਂ ਅਤੇ ਉਸੇ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਾਂਗੇ ਸਾਡੀ ਜ਼ਿੰਦਗੀ ਦੇ ਵਿੱਚੋਂ ਰੁਝੇਵਿਆਂ ਦੇ ਵਿੱਚੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਸੀਂ ਜਿਹੜੀਆਂ ਕੱਢਣੀਆਂ ਚਾਹੁੰਦੇ ਹੋ ਲੋੜੀਆਂ ਬੇਲੋੜੀਆਂ ਡਿਜੀਟਲੀ ਯਾਨੀ ਕਿ ਸੋਸ਼ਲ ਮੀਡੀਆ ਹੋ ਗਿਆ ਜਾਂ ਤੁਹਾਡੇ ਕੰਮਾਂ ਕਾਰਾਂ ਦੇ ਵਿੱਚੋਂ ਤੁਹਾਡੀਆਂ ਰਿਸ਼ਤੇਦਾਰੀਆਂ ਜਾਂ ਨਜਾਇਜ਼ ਯਾਰੀਆਂ ਦੋਸਤੀਆਂ
1: ਕੁਛ ਕੰਮ ਮਾਈਨਸ ਕਰ ਵੀ ਦਿਓਗੇ ਕਿਆ ਰਿਜ਼ਲਟ ਮਿਲਿਆ ਆਪਕੋ
0: ਸੋ ਸਾਰਾ ਹੀ ਥਰੂ ਆਊਟ ਆਪਾਂ ਮਤਲਬ ਚੱਲਾਂਗੇ ਵੀ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਸੋਚਦੇ ਹੋ ਵੀ ਆਹ ਯਾਰ ਮੇਰੇ ਮੈਂ ਨਾ ਮਾਈਨਸ ਕਰ ਦੇਣੀਆਂ ਆਪਣੀ ਜ਼ਿੰਦਗੀ 'ਚੋਂ ਮੈਨੂੰ ਬੋਝ ਦਿੰਦੀਆਂ ਇੱਦਾਂ ਹੀ ਅਤੇ ਪਰ ਤੁਸੀਂ ਹੋ ਸਕਦਾ ਹਾਲੇ ਨਾ ਕਰ ਪਾਏ ਹੋ ਸੋਚ ਵਿਚਾਰ ਦੇ ਲੈਵਲ 'ਤੇ ਹੋ ਅਤੇ ਜੇਕਰ ਤੁਸੀਂ ਉਹਦੇ ਵਿੱਚੋਂ ਕੁਛ ਚੀਜ਼ਾਂ ਮਾਈਨਸ ਕਰ ਚੁੱਕੇ ਹੋ ਫੋਰ ਐਗਜ਼ਾਮਪਲ ਜਿੱਦਾਂ ਕਈ ਕਹਿ ਦਿੰਦੇ ਆਪਾਂ ਯਾਰ ਸੋਸ਼ਲ ਮੀਡੀਆ ਮਾਈਨਸ ਕਰਤਾ ਜੇ ਤੁਸੀਂ ਕਰ ਚੁੱਕੇ ਹੋ ਤਾਂ ਉਹ ਤੁਸੀਂ ਦੱਸ ਸਕਦੇ ਹੋ ਵੀ ਆਹ ਚੀਜ਼ਾਂ ਮਾਈਨਸ ਕੀਤੀਆਂ ਅਤੇ ਜੇ ਮਾਈਨਸ ਕਰ ਚੁੱਕੇ ਹੋ ਤਾਂ ਉਹਦਾ ਪ੍ਰਭਾਵ ਆਪਣਾ ਐਕਸਪੀਰੀਅੰਸ ਸਾਨੂੰ ਦੱਸਿਓ ਅਤੇ ਉਸ ਤੋਂ ਬਾਅਦ ਕੀ ਤੁਹਾਡੇ ਉੱਤੇ ਤੁਸੀਂ ਮਹਿਸੂਸ ਕਰਦੇ ਹੋ ਤੁਹਾਡੇ ਸੁਭਾਅ ਦੇ ਵਿੱਚ ਤੁਹਾਡੇ ਦਿਨ ਕਿਰਿਆ ਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋ ਪਹਿਲਾਂ ਦੇ ਨਾਲੋਂ ਹੌਲੇ ਹੋ ਭਾਰੇ ਹੋ ਕੀ ਤੁਸੀਂ ਮਹਿਸੂਸ ਕਰਦੇ ਹੋ ਅਤੇ ਇਸੇ ਜੇਕਰ ਤੁਹਾਨੂੰ ਹਾਲੇ ਤੱਕ ਸਮਝ ਹੀ ਨਹੀਂ ਆ ਰਹੀ ਵੀ ਇਹ ਭਾਰ ਹੈ ਕਿਉਂ ਮਤਲਬ ਜੇ ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਛ ਹੀ ਕੈਰੀ ਕਰਨਾ ਬਹੁਤ ਜ਼ਰੂਰੀ ਆ ਉਸ ਭਾਰ ਦੇ ਨਾਲ ਹੀ ਆਪਾਂ ਅੱਗੇ ਤੁਰ ਰਹੇ ਹਾਂ ਅਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੋ ਸਕਦਾ ਇਸ ਪ੍ਰੋਗਰਾਮ ਦੇ ਅਖੀਰ ਤੱਕ ਸਾਨੂੰ ਕੁਛ ਨਾ ਕੁਛ ਸੰਕੇਤ ਮਿਲ ਜਾਣ
1: ਮੈਨੂੰ ਇੱਕ ਬਾਤ ਯਾਦ ਆ ਗਈ ਕਿ ਜੀ ਕਈ ਵਾਰ ਨਾ ਜ਼ਰੂਰਤ ਨਹੀਂ ਹੁੰਦੀ ਮਰਦੇ ਭਾਰ ਉਠਾਉਣੇ ਕੀ ਲੇਕਿਨ ਕਿਸੇ ਕੋ ਦੇਖ ਕੇ ਯਾਰ ਉਸਨੇ ਵੀ ਕਰ ਲਈ ਮੈਂ ਵੀ ਕਰ ਲਈ ਉਹ ਕੰਮ
0: ਵੇਖੋ ਵੇਖੀ
1: हम थोड़ा सा बोझ उठा लें। एक बार एक कुमार था, उसके पास से दो गधे, वो सामान लेके आ रहा है कहीं से। एक गधे पे था नमक, एक पे थी रुई, और जो नमक वाला गधा था ना, वो गधा थोड़ा सा फेवरेट नहीं था कुमार का, रुई वाला बड़ा फेवरेट था,
0: ताई होते लदी
1: रुई वाला फेवरेट था। और गधे ने बड़ा घमंड सा गया, देख के भाई साहब मेरे से ज्यादा प्यार करा मेरा रूह वाला, तेरे पर नमक गिर दिया तो मर मर का चल रहा, करो कोई नहीं भाई, तेरी अपनी किस्मत मेरी अपनी किस्मत। चलते चलते अगर छोटा सा एक नाला आ गया, नाले में पानी पूरा चल रहा, वो जब इसके बीच में से निकल लगे ना, तो जो नमक वाला गधा था ना, उसके दिमाग में कोई चीज आई, उसने थोड़ी सी डुबकी लगाई, उठ के चले और भाग का बाहर निकल गया। दूसरे ने देखा यार ये बड़ा मरका चल रहा था, इसने डुबकी लगाई एकदम स्पीड में निकल गया,
0: फ्रेश हो गया,
1: क्या बात है, मैं भी करका देखू। उन्हें डुबकी लगाई, उसका तो नमक गुड़ गया था पानी में, तो निकल गया। उसकी रुई भारी होगी।
0: उधर सराना पर आ गया।
1: उस पर उठे नहीं गया भाई। कई बार हमारा जरूरत नहीं होती अभी करने की, ठीक ठाक चल रहे हैं बस, किसी ने देख के नई बोझ उठा ले, वाह जो बोझ आप माइनस करना चाहो। उसकी बात आज करा के यार, मैंने जरूरत नहीं थी बस, नहीं बस कम तो ऐसे ही बस, कोई रिश्तेदारी है कोई सोशल मीडिया कोई कर्जा ऐसे ले लिया।
0: मेरी गल सुनो, ये ना गल पूरी कर दो, नहीं तो ढिल्लों साहब का फिर मैसेज आ जाना भी यार वो दूजा गधा विचों निकलिया ही कि जो विचे डोए
1: फिर वो बंदा शिकायत करा, फिर बाद में यार मैं इस बोझ के दब गया, मेनू किसी ने गाइड ही नहीं करे यार।
0: मैं देखो वेखी फा ले लिया,
1: देखो भाई मैं फा एक और भी है ना, मेरे सर्कल में मारे है कोई रिश्तेदार ऐसे जो बोले यार घर ले लिया एक और, या कितने का लिया, इतने महंगे ले लिया। मैं क्या के जरूरत थी, वो यार सारे ले रहे थे, सबने पैसे इन्वेस्ट कर रखे थे, मैं भी ले लिया यार। कैसे करेगा, बस काम तो चल रहा है, पहला वाला घर भी ठीक ठाक उतार रहे हैं और दोनों जी काम कर रहे हैं, है ना, ये सिर्फ देखा दिखाई में बोझ ले लिया।
0: अच्छा दूसरा ले आवा,
1: दूसरा ले लिया, एक और ले लिया ना, वो
0: इन्वेस्टमेंट प्रॉपर्टी,
1: इन्वेस्टमेंट भी एक हो ना, चल
0: इक्विटी एडजस्टमेंट।
1: पर आज की डेट में बंदा बात हो गया यार, नहीं यार ये ना ही लेते तो ठीक था यार, बस छोड़ दो, ये माइनस हो जाना कहीं जिंदगी में, तो फिर सुखी हो जाएंगे।
0: ये फिर बंदा उस गलते आंदा ना कि आ यार किसी तरह निकल जाए ना,
1: हाँ
0: जिन्हें लगे उन्हें निकल जाए,
1: उन्हें निकल,
0: क्योंकि अज के समय के हूँ जो माहौल चल रहा हूँ बहुते इस गल के उत्ते ने यार जिन्हें लगे ही ना उन्हें मुड़ आना,
1: कुछ
0: खेड़ा छुट्टे
1: कुछ ऐसे होंगे जो किसी रिश्तेदार माइनस कर दे होंगे भी यार यो आया था स्टूडेंट बेस पर मारे पा मारे घर मरिया, कर्जा ले लिया, हमारे पैसे ले लिए, वापस ही नहीं करे, उसके बाद कभी बात ही नहीं करी, इसका समा माइनस कर दो भाई, इसका
0: यो इनु, इनु, इनु माइनस करिए,
1: इनू माइनस कर,
0: नहीं उन्हें उन्ना चर नहीं ना कर सकते जिन्ना चर पैसे नहीं वापस होने,
1: वो तो मर गए।
0: नहीं नहीं पैसे मरे मतलब कितने कितने बंदा थोड़ी कितने सबर करता, सो ये भी तुम माइनस ही करने पैंदे, तुम ये मनना पैंदा वा भी आ हुण जिहड़ा ये कूह खाता, अपनी जिंदगी हो सकता थोड़े ऑलरेडी ध्यान हो सकता जे तुम ऑलरेडी माइनस कर चुके हो तो कि महसूस कर दो भी जरूर दस्यो क्योंकि अजोके समय के आप बड़ा बड़ी टेंशन आप महसूस करते हैं मानसिक तौर बोझ महसूस करते हैं लगता मोरां ते कुछ लद्या होवे ਉਹ ਤੁਹਾਡੇ ਚਿੰਤਾਵਾਂ ਹੋ ਸਕਦੀਆਂ ਤੁਹਾਡੀ ਸੋਚ ਵਿਚਾਰ ਹੋ ਸਕਦੀ ਆ ਇੱਕ ਦੂਸਰੇ ਨਾਲ ਜਿੱਦਾਂ ਤੁਸੀਂ ਦੱਸਿਆ ਵਿਅਰਥ ਦੀ ਦੌੜ ਹੋ ਸਕਦੀ ਆ ਸਾਡੇ ਫਾਈਨੈਂਸ਼ੀਅਲਸ ਹੋ ਸਕਦੇ ਨੇ ਹੈ ਨਾ ਸਾਨੂੰ ਉਹ ਘਰਾਂ ਦੇ ਕਿਰਾਏ ਕਿਸ਼ਤਾਂ ਸਾਨੂੰ ਤੰਗ ਕਰ ਰਹੀਆਂ ਹੋ ਸਕਦੀਆਂ ਮਤਲਬ ਆਪਾਂ ਹਰ ਕੋਈ ਬੰਦਾ ਨਾ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਵੀ ਯਾਰ ਮੈਂ ਨਾ ਵਾਪਸ ਕਿੱਦਾਂ ਪੁਰਾਣੇ ਦਿਨਾਂ 'ਚ ਚੱਲ ਜਾਂ ਜਦੋਂ ਆਪਾਂ ਬੜੇ ਖੁਸ਼ ਹੁੰਦੇ ਹਾਂ ਜਦੋਂ ਆਪਾਂ ਮਤਲਬ ਹੈ ਨਾ ਵੀ ਆਪਾਂ ਵੀਕਐਂਡ ਮਨਾਉਂਦੇ ਹੁੰਦੇ ਹਾਂ ਘੁੰਮਣ ਫਿਰਨ ਜਾਈਦਾ ਸੀ ਨਾ ਹੱਸ ਖੇਡ ਕੇ ਮਤਲਬ ਯਾਰਾਂ ਦੋਸਤਾਂ ਨਾਲ ਬਹਿਦਾ ਸੀ ਰਿਸ਼ਤੇਦਾਰਾਂ ਨਾਲ ਬਹਿਦਾ ਸੀ ਅਤੇ ਹਰ ਕੋਈ ਉਹ ਚੀਜ਼ ਭਾਲਦਾ ਅਤੇ ਉਸ ਸਾਰੀ ਭਾਲ ਦੇ ਵਿੱਚ ਫਿਰ ਉਹ ਇੱਕ ਸਟੇਜ ਆਉਂਦੀ ਆ ਸੋਚਦਾ ਵੀ ਯਾਰ ਮੈਂ ਕਿਹੜੇ ਕਿਹੜੇ ਕੰਮ ਨਜਾਇਜ਼ ਕਰ ਰਿਹਾ ਕਿਹੜੇ ਕਿਹੜੇ ਮੈਨੂੰ ਮਾਈਨਸ ਕਰਨੇ ਚਾਹੀਦੇ ਆ ਅਤੇ ਉਹ ਕਿੱਦਾਂ ਕਿੱਦਾਂ ਤੁਸੀਂ ਕਰ ਕਿੱਦਾਂ ਕਿੱਦਾਂ ਸਕਦੇ ਹੋ ਇਹਦੇ ਉੱਤੇ ਵੀ ਆਪਾਂ ਵਿਚਾਰ ਕਰਾਂਗੇ ਪਰ ਉਹ ਤੋਂ ਪਹਿਲਾਂ ਸ਼ਬਦ ਰੱਖ ਲਈਏ
1: ਸ਼ਬਦ ਲੈ ਲਈਏ ਪਹਿਲਾਂ
0: ਹਾਂਜੀ
1: ਲੋ ਜੀ ਪੰਜਾਬੀ ਕੇ ਸ਼ਬਦ ਹੈ ਜੀ
0: ਜੀ
1: ਪਹਿਲਾ ਸ਼ਬਦ ਹੈ ਜੀ ਅਥਰਾ
0: ਅਥਰਾ
1: ਅਥਰਾ
0: ਓਕੇ ਜੀ ਅਥਰਾ ਅਥਰਾ ਓਕੇ
1: ਦੂਜਾ ਹੈਗਾ ਜੀ ਵਿੰਗ ਖੜਬਾ
0: ਹਾਂਜੀ ਵਿੰਗ ਖੜਬਾ
1: ਵਿੰਗ ਖੜਬਾ
0: ਓਕੇ ਇੱਕ ਡੱਬ ਖੜਬਾ ਹੁੰਦਾ
1: ਵਿੰਗ ਖੜਬਾ
0: ਇੱਕ ਵਿੰਗ ਖੜਬਾ
1: ਹਾਂਜੀ
0: ਅੱਛਾ ਇੱਕ ਵਿੰਗਡ ਵਿੰਗ ਤੜਿੰਗ ਹੁੰਦਾ ਨਾ ਕਦੇ
1: ਇੱਕ ਵਿੰਗ ਤੜਿੰਗ ਹੁੰਦਾ ਆ ਇੱਕ ਵਿੰਗ ਖੜਬਾ
0: ਵਿੰਗ ਖੜਬਾ ਅੱਛਾ ਜੀ
1: ਇੱਕ ਹੈਗਾ ਉਠਾਈ ਗੀਰ
0: ਹਾਂਜੀ
1: ਉਠਾਈ ਗੀਰ
0: ਓਕੇ
1: ਉਠਾਈ ਗੀਰ
0: ਜੀ
1: ਡੋਂਡੀ
0: ਉਠਾਈ
1: ਉਠਾਈ ਗੀਰ
0: ਗੀਰ
1: ਫਿਰ ਹੈਗਾ ਡੋਂਡੀ
0: ਡੋਂਡੀ
1: ਹਾਂਜੀ
0: ਓਕੇ ਜੀ
1: ਇੱਕ ਆਪਾਂ ਵਰਤਦੇ ਹੁੰਦੇ ਹਾਂ ਅਕਸਰ ਬੋਲੀਆਂ 'ਚ ਬਾਰੀ ਬਰਸੀ
0: ਬਾਰੀ ਬਰਸੀ ਅੱਛਾ ਵੀ ਬਾਰੀ ਬਰਸੀ ਕੀ ਹੈ
1: ਬਾਰੀ ਬਰਸੀ ਕੀ ਹੈ
0: ਓਕੇ ਬਾਰੀ ਬਰਸੀ ਕੀ ਹੈ ਓਕੇ ਜੀ
1: ਰੱਕੜ
0: ਜੀ
1: ਇੱਕ ਇਹ ਕਾਫੀ ਚੀਜ਼ ਲਈ ਵਰਤਿਆ ਜਾਂਦਾ ਲੇਕਿਨ ਸਪੈਸ਼ਲ ਵਰਤਣਾ ਕਿੱਥੇ ਹੈ ਇਹ ਬੜਾ ਜ਼ਰੂਰੀ ਹੁੰਦਾ ਉਚੇਚਾ
0: ਉਚੇਚੇ ਤੌਰ 'ਤੇ
1: ਉਚੇਚਾ
0: ਜੀ ਉਚੇਚਾ ਓਕੇ ਹੋ ਗਿਆ
1: ਜੀ ਹੋ ਗਿਆ ਜੀ
0: ਚਲੋ ਜੀ ਇੱਕ ਹੈ ਜੀ ਉਚੇਚਾ ਇੱਕ ਆ ਰੱਕੜ ਇੱਕ ਬਾਰੀ ਬਰਸੀ ਅਤੇ ਡੋਡੀ
1: ਡੋਂਡੀ ਡੋਂਡੀ
0: ਡੋਂਡੀ ਉੱਤੇ ਬਿੰਦੀ ਹੈ ਡੋਂਡੀ ਓਕੇ ਅਤੇ ਉਠਾਈ ਗੀਰ ਵਿੰਗ ਖੜਬਾ ਅਤੇ ਅਥਰਾ
1: ਅਥਰਾ
0: ਸੋ ਇਹ ਸੱਤ ਸ਼ਬਦ ਨੇ
1: ਥਾਰੇ ਸ਼ਬਦ ਹੈ ਬਾਈ
0: ਇਹਨਾਂ ਦੇ ਤੁਸੀਂ ਦੱਸਣਾ ਆ ਅਰਥ ਜੇ ਵਾਕਾਂ 'ਚ ਵਰਤ ਕੇ ਦੱਸੋਗੇ ਤਾਂ ਹੋਰ ਤੁਹਾਡੀ ਮਿਹਰਬਾਨੀ ਹੋਊਗੀ ਅਤੇ ਤੁਸੀਂ ਵਧੀਆ ਤਰੀਕੇ ਦੇ ਨਾਲ
1: ਵੀ ਆ ਜਾਏਗਾ ਅਮਰਤ ਭੈਣ ਜੀ
0: ਹਾਂ ਦੱਸ ਸਕਦੇ ਹੋ ਵੀ ਕੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਤੁਸੀਂ ਇਹ ਸੁਣੇ ਆ ਕਿੱਦਾਂ ਕਿੱਦਾਂ ਤੁਸੀਂ ਵਰਤਦੇ ਹੋ ਕਿੱਥੇ ਕਿੱਥੇ ਤੁਸੀਂ ਫਿੱਟ ਕਰਦੇ ਹੋ ਅਤੇ ਇਸ ਲਿਹਾਜ਼ ਦੇ ਨਾਲ ਤੁਸੀਂ ਦੱਸ ਸਕਦੇ ਹੋ ਅਤੇ ਅੱਜ ਨਾਲ ਦੀ ਨਾਲ ਤੁਸੀਂ ਕਾਲ ਕਰਕੇ ਵੀ ਦੱਸ ਸਕਦੇ ਹੋ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਕਾਲ ਬੇਸ਼ੱਕ ਤੁਸੀਂ ਅਗਲੇ ਹਿੱਸੇ ਦੇ ਵਿੱਚ ਕਰਿਓ ਆਹ ਹਿੱਸਾ ਸਾਨੂੰ ਦੇ ਦਿਓ ਥੋੜ੍ਹੀ ਜਿਹੀ ਸਪੀਡ ਫੜਨ ਦੇ ਲਈ ਬਸ ਆਪਾਂ ਬ੍ਰੇਕ 'ਤੇ ਗਏ ਅਤੇ ਆਏ ਤਾਂ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਤੁਹਾਡੀਆਂ ਕਾਲਾਂ 'ਤੇ ਕਰਨ ਤੁਸੀਂ ਕਾਲ ਕਰ ਸਕਦੇ ਹੋ ਪਰ ਤੁਸੀਂ ਹੋਲਡ 'ਤੇ ਰਹਿ ਕੇ ਅਗਲੇ ਹਿੱਸੇ ਦੇ ਵਿੱਚ ਫਿਰ ਤੁਹਾਨੂੰ ਆਪਾਂ ਵਾਰੀ ਦੇਵਾਂਗੇ ਨਹੀਂ ਤਾਂ ਫਿਰ ਅਗਲੇ ਹਿੱਸੇ ਦੇ ਵਿੱਚ ਹੀ ਕਰਿਓ ਇੱਕ ਵਾਰੀ ਫਿਰ ਤੋਂ ਯਾਦ ਦਵਾ ਦਈਏ ਕਿ ਅੱਜ ਆਪਾਂ ਗੱਲਾਂ ਉਹ ਕਰ ਰਹੇ ਹਾਂ ਕਿ ਜਿਹੜੀਆਂ ਚੀਜ਼ਾਂ ਇਸ ਟਾਈਮ ਦੇ ਉੱਤੇ ਤੁਸੀਂ ਮਹਿਸੂਸ ਕਰ ਚੁੱਕੇ ਹੋ ਵੀ ਯਾਰ ਬੇਲੋੜੀਆਂ ਵਾ ਇਹਨਾਂ ਨੇ ਸਾਨੂੰ ਕੁਛ ਨਹੀਂ ਦੇਣਾ ਜਿੱਦਾਂ ਤੂਰ ਸਾਹਿਬ ਨੇ ਐਗਜ਼ਾਮਪਲ ਦਿੱਤੀ ਹੈ ਵੀ ਆਪਾਂ ਇੱਕ ਦੂਸਰੇ ਵੱਲ ਵੇਖ ਕੇ ਕਈ ਫਾਹ ਲੈ ਲੈਂਦੇ ਹਾਂ ਆਪਾਂ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਉਹ ਚੀਜ਼ਾਂ ਛੱਡਣੀਆਂ ਚਾਹੀਦੀਆਂ ਅੱਜ ਆਪਾਂ ਬੇਸਿਕਲੀ ਵੀ ਗੱਲਾਂ ਕਰਾਂਗੇ ਕਿਹੜੀਆਂ ਕਿਹੜੀਆਂ ਸਾਰਿਆਂ ਨੂੰ ਸਾਨੂੰ ਛੱਡਣੀਆਂ ਚਾਹੀਦੀਆਂ ਕਾਮਨ ਹੁੰਦੀਆਂ ਨੇ
1: ਉਸਮਾ ਸਭ ਤੋਂ ਜ਼ਰੂਰੀ ਆ ਜਾ ਵੀ ਆਪਕੋ ਦੇਖ ਕੇ ਮਨਾ ਜਿਮ ਜੁਆਇਨ ਕਰ ਲਈ ਉਸਕੇ ਪੈਸੇ ਜਾ ਰਹੇ ਆਪਕੀ ਆਪਕੀ ਤਾਂ ਰੂਟੀਨ ਤੀ ਮੇਰੀ ਰੂਟੀਨ ਵੀ ਨਹੀਂ ਤੀ ਬੇਰੋੜਾ ਵਕਤ ਬੋਝ ਲੈ ਲਿਆ ਮੈਨੂੰ
0: ਰੂਟੀਨ ਛੱਡੋ ਇੱਕ ਜਿਮ ਪਰਸਨ ਹੁੰਦਾ ਇੱਕ ਨਹੀਂ ਹੁੰਦਾ ਇੱਕ ਬੰਦੇ ਨੂੰ ਵਾਕ ਚੰਗੀ ਲੱਗਦੀ ਆ ਦੌੜ ਦੌੜ ਲਾਉਣੀ ਚੰਗੀ ਲੱਗਦੀ ਆ ਇੱਕ ਬੰਦੇ ਨੂੰ ਜਿਮ ਜਾਣਾ ਚੰਗਾ ਲੱਗਦਾ ਇੱਕ ਬੰਦੇ ਨੂੰ ਗਰਾਊਂਡ ਜਾ ਕੇ ਸੌਕਰ ਖੇਡਣਾ ਚੰਗਾ ਲੱਗਦਾ ਵਾਲੀਬਾਲ ਖੇਡਣਾ ਚੰਗਾ ਲੱਗਦਾ ਕਬੱਡੀ ਖੇਡਣੀ ਚੰਗੀ ਲੱਗਦੀ ਹੈ ਤਾਂ ਸਾਰੀਆਂ ਕਸਰਤਾਂ ਹੀ ਨੇ ਨਾ ਸੋ ਉਸ ਸਾਰੀ ਕੁਛ ਦੇ ਵਿੱਚ ਤੁਸੀਂ ਉਹ ਪਿੱਕ ਕਰਨਾ ਜਿਹੜਾ ਤੁਹਾਡੇ ਮਤਲਬ ਦਾ ਪਰ ਤੁਸੀਂ ਵੇਖੋ ਵੇਖੀ ਉਹ ਪਿੱਕ ਕਰ ਲਿਆ ਜਿਹੜਾ ਤੁਹਾਨੂੰ ਲੱਗਦਾ ਵਾ ਵੀ ਅੱਜ ਕੱਲ੍ਹ ਵਾਹਵਾ ਫੈਸ਼ਨ 'ਚ ਹੁਣ ਉਹਨੇ ਤੁਹਾਡਾ ਜਿਹੜਾ ਇੱਕ ਆਪਣਾ ਬਟੂਆ ਵੀ ਹਿਲਾ ਤਾ ਅਤੇ ਉਹਨੇ ਤੁਹਾਡੇ ਚਿੰਤਾ ਵੀ ਲਿਆ ਤੀ ਵੀ ਹਾਏ ਮੇਰੇ ਕੋਲ ਜਾਇਆ ਨਹੀਂ ਜਾਂਦਾ
1: ਸਮਾਰਟਫੋਨ ਵੀ ਇੱਕ ਚੀਜ਼ ਉਸ ਮੈਂ ਆ ਜਾ ਅੱਜ ਕੱਲ੍ਹ ਜਿਤਨੇ ਫੋਨ ਆ ਰਹੇ ਆ ਇੱਕ ਸੇਕ ਚੜ੍ਹ ਕੇ ਉਸਮੇ ਐਪਲੀਕੇਸ਼ਨ ਔਰ ਇੱਕ ਸੇਕ ਚੜ੍ਹ ਕੇ ਆਪ ਚੀਜ਼ਾਂ ਦੇਖ ਸਕੋ ਨਾ ਉਹ ਇੱਕ ਬੰਦਾ ਮੋੜ 'ਤੇ ਬੈਠਾ ਨਾ ਬਿਨਾਂ ਬਾਤ ਹੱਸ ਰਿਹਾ ਉੱਚੀ ਉੱਚੀ ਬੜੀ ਜ਼ੋਰ ਜ਼ੋਰ ਕਹਿ ਅਤੇ ਇੱਕ ਬੰਦਾ ਉਸ ਕੇ ਪੁੱਛਿਆ ਭਾਈ ਸਾਹਿਬ ਕੀ ਹੋ ਗਿਆ ਇਹਦਾ ਕਿਉਂ ਹੱਸ ਰਹੇ ਕਰਾਂ ਬਸ ਰੀਲਾਂ ਦੇਖੀ ਤੀ ਕਹਿੰਦਾ ਫਿਰ ਫੋਨ ਤੋਂ ਹੈ ਨਹੀਂ ਕਹਿੰਦਾ ਨਹੀਂ ਮਨਾ ਮਨ ਮੈਂ ਯਾਦ ਕਰ ਰੱਖੀ ਵਾਰੀ ਵਾਰੀ ਮੈਂ ਰਿਮਾਇੰਡ ਕਰ ਰਿਹਾ
0: ਪਹਿਲੀਆਂ ਯਾਦ ਕੀਤੀਆਂ
1: ਪਹਿਲੀਆਂ ਯਾਦ ਕਰ ਰੱਖੀ ਮੈਂ ਰਿਮਾਇੰਡ ਕਰ ਰਿਹਾ ਨਾ
0: ਮੈਨੂੰ ਉਹ ਬੰਦਾ ਚੰਗਾ ਸਗੋਂ ਆਹੋ ਥੋੜ੍ਹੀ ਚੀਜ਼ ਯਾਦ ਰੱਖ ਲੂਗਾ
1: ਥੋੜ੍ਹੀ ਕਰ ਲੂਗਾ ਨਾ ਪਰ ਉਹ ਚੀਜ਼ ਨਾ ਕਿਤਨੇ ਸਾਰੇ ਸੋਸ਼ਲ ਪਲੇਟਫਾਰਮ ਆ ਗਏ ਪਹਿਲਾਂ ਇੱਕ ਥਾਂ ਫਿਰ ਦੂਸਰਾ ਫਿਰ ਤੀਸਰਾ ਇੱਕ ਦੂਸਰੇ ਸੇ ਕਨੈਕਟ ਕਰ ਦਈਏ ਫਿਰ ਇੱਕ ਵਾਰ ਬੰਦਾ ਬੈਠਾ ਹੋ ਪਤਾ ਨਹੀਂ ਕਹਾਂ ਤੱਕ ਪਹੁੰਚ ਜਾਏ ਕਿਤਨੀ ਦੂਰ ਤੱਕ ਪਹੁੰਚ ਜਾਏ ਫਿਰ ਬਾਅਦ ਮੈਂ ਯਾਰ ਇਹੋ ਸਮਾਂ ਮੈਂ ਕਈ ਹੋਰ ਲਗਾ ਸਕੂੰ ਆਹ ਮੈਂ ਮਾਈਨਸ ਕਰੂੰਗਾ ਇਹ ਮੇਰਾ ਫੋਨ ਮਾਈਨਸ ਅੱਜ ਕੇ ਬਾਅਦ ਇਹ ਚੀਜ਼ ਮੇਰੀ ਮਾਈਨਸ ਹੈ ਇਸ ਕੀ ਹੈ ਸਮਾਂ ਮੈਂ ਕਈ ਹੋਰ ਲਗਾਊਂਗਾ
0: ਬਿਲਕੁਲ ਤੁਸੀਂ ਟੀ ਵੀ ਆਪਣਾ ਮਾਈਨਸ ਕਰ ਸਕਦੇ ਹੋ ਆਪਾਂ ਇੰਨਾ ਕੁਛ ਬੇਲੋੜਾ ਆਪਾਂ ਇਹ ਨਹੀਂ ਕਹਿੰਦੇ ਵੀ ਠੀਕ ਆ ਜਿੰਨਾ ਕੁ ਤੁਹਾਨੂੰ ਉਹ ਰਿਲੈਕਸ ਫੀਲ ਕਰਾਉਂਦਾ ਪਰ ਤੁਸੀਂ ਤੁਹਾਨੂੰ ਇਹ ਬਹਿ ਕੇ ਸੋਚਣਾ ਪਊਗਾ ਵੀ ਕਿੰਨਾ ਕੁ ਕੀ ਲਿਮਿਟ ਆ
1: ਟੀ ਵੀ ਮੈਂ ਵੀ ਭਾਈ ਸਾਹਿਬ ਆਪ ਦੇਖੋ ਪਹਿਲਾਂ ਦੂਰਦਰਸ਼ਨ ਥਾ ਇੱਕ ਅੱਧਾ ਚੈਨਲ ਥਾ ਉਸਕੇ ਬਾਅਦ ਥੋੜ੍ਹਾ ਥੋੜ੍ਹਾ ਡੀ ਡੀ ਮੈਟਰੋ ਆ ਗਿਆ ਫਿਰ ਡਿਸ਼ਾਣੀ ਸ਼ੁਰੂ ਹੋ ਗਈ ਆਜ ਕੀ ਬਾਤ ਕਰਾਂ ਅੱਜ ਉਹ ਡੱਬੀ ਸੀ ਆ ਜਾ ਉਸਮਾਂ ਕਮ ਸੇ ਕਮ 300 ਤੋਂ 400 ਚੈਨਲ ਆ ਔਰ ਮਜਾਲ ਹਰ ਮਤਲਬ ਇੱਕ ਨਿਊਜ਼ ਕਾ ਅਲੱਗ ਸੇ ਚੱਲ ਰਹੇ ਆ ਕਿਤਨੇ ਚੱਲ ਰਹੇ ਆ ਫਿਲਮ ਵਾਲੇ ਕਿਤਨੇ ਚੱਲ ਰਹੇ ਆ ਬੰਦੇ ਨੂੰ ਕਹਾਂ ਉੱਠਣ ਦੇ ਆ
0: ਇੱਕ ਹੋਰ ਵੀ ਆ ਜਾਂਦਾ ਨਾ ਉਹ ਤੁਸੀਂ ਨਹੀਂ ਵੀ ਵੇਖ ਸਕੇ ਤਾਂ ਰਿਕਾਰਡ ਵੀ ਦੱਬ ਛੱਡੋ ਭਾਵੇਂ
1: ਰਿਕਾਰਡ ਦੱਬ ਦਿਓ
0: ਤੁਹਾਡਾ ਮੁੱਕਦਾ ਹੀ ਨਹੀਂ ਆ ਤੁਹਾਡਾ ਤੇ ਤੁਸੀਂ ਮਤਲਬ ਮੰਨ ਲਓ ਮੈਂ ਤੇ ਵੇ ਨਾ ਵੀ ਕਿੰਨੀਆਂ ਸਾਰੀਆਂ ਸਾਡੇ ਕੋਲ ਵੀਡੀਓ ਕਿੰਨੀਆਂ ਸਾਰੀਆਂ ਫੋਟੋਆਂ ਹੋਣਗੀਆਂ ਕਿੰਨੀਆਂ ਸਾਰੀਆਂ ਫਿਲਮਾਂ ਆਪਾਂ ਰੱਖੀਆਂ ਹੋਣਗੀਆਂ ਜਿਹੜੀਆਂ ਆਪਾਂ ਟੂ ਡੂ ਦੇ ਵਿੱਚ ਰੱਖੀਆਂ ਵੀ ਆਪਾਂ ਵੇਖਾਂਗੇ ਵੇਖਾਂਗੇ ਵੇਖਾਂਗੇ, ਸਾਲਾਂ ਬੀਤ ਜਾਂਦੇ ਆ ਪਰ ਉਹ ਉਹ ਪਿਆ ਇੱਕ ਤਾਂ ਤੁਹਾਡਾ ਮਤਲਬ ਹੁਣ ਤੁਸੀਂ ਪੇ ਕਰ ਰਹੇ ਹੋ ਉਸ ਡਰਾਈਵ ਦਾ ਜਿੱਥੇ ਤੁਸੀਂ ਰੱਖਿਆ ਇੰਨਾ ਕੁਛ, ਅਤੇ ਦੂਸਰਾ ਤੁਹਾਨੂੰ ਚਿੰਤਾ ਵਾ ਵੀ ਹਾਲੇ ਤੱਕ ਯਾਰ ਮੈਂ ਵੇਖ ਨਹੀਂ ਸਕਿਆ, ਮੈਂ ਇੰਨਾ ਹੀ ਬਿਜ਼ੀ ਹਾਂ, ਮੈਂ ਆਹ ਨਹੀਂ ਵੇਖ ਸਕਿਆ, ਐਵੇਂ ਨਜਾਇਜ਼ ਬੇਲੋੜਾ ਹੀ ਆ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ, ਪਰ ਇਹਦੇ ਵਿੱਚੋਂ ਆਪਾਂ ਕਈ ਚੀਜ਼ਾਂ ਜਿਹੜੀਆਂ ਨੇ ਇਸ ਹਿਸਾਬ ਦੇ ਨਾਲ ਵੀ ਵੇਖਾਂਗੇ ਵੀ ਤੁਸੀਂ ਸਾਰੀਆਂ ਜੇ ਨਹੀਂ ਛੱਡ ਪਾ ਰਹੇ ਤਾਂ ਯਾਰ ਕੁਛ ਤਾਂ ਛੱਡੋ। ਹੁਣ ਫੋਰ ਐਗਜ਼ਾਮਪਲ ਜਿੱਦਾਂ ਨਾ ਇੱਕ ਪਿੱਛੇ ਜੇ ਸਰਵੇ ਸੀਗਾ, ਉਹਦੇ ਵਿੱਚ ਇੱਕ ਕੰਪਨੀ ਦਾ ਕੋਈ CEO ਸੀ ਹੈ ਨਾ, ਸਿਲੀਕੋਨ ਵੈਲੀ ਦਾ CEO ਸੀ ਟਿਮ ਫੈਰਿਸ, ਉਹਨੇ ਉਹਦੀ ਇੱਕ ਇੰਟਰਵਿਊ ਉਹ ਕਹਿੰਦਾ ਵੀ ਮੈਂ ਸਿਰਫ ਇੱਕ ਕੰਮ ਕੀਤਾ ਵੀ ਮੈਂ ਸਵੇਰੇ

0: ਆਪਣੀ ਜ਼ਿੰਦਗੀ 'ਚ ਲਿਆ ਸਕਦੇ ਹਾਂ। ਉੱਠਦੇ ਸਾਰ ਹੀ ਆਈਡੀਅਲ ਕੀ ਹੈ, ਮੈਂ ਇਹਦੇ ਉੱਤੇ ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਇਸ ਸਰਵੇ ਦੇ ਵਿੱਚ ਪੜ੍ਹ ਰਿਹਾ ਹਾਂ। ਇਹ ਕਹਿੰਦੇ ਨੇ ਕਿ ਔਸਤਨ 2025 ਦੇ ਜਿਹੜੇ ਸਟੈਟ ਨੇ ਉਹ ਕਹਿੰਦੇ ਨੇ ਕਿ ਔਸਤਨ ਐਵਰੇਜ ਇੱਕ ਬੰਦਾ ਰੋਜ਼ਾਨਾ, ਜੇ ਆਪਾਂ ਸਾਰੇ ਬੰਦੇ ਹੁਣ ਇਹਦੇ 'ਚੋਂ ਵੀ ਹੋ ਸਕਦੇ ਜਿਹੜੇ ਕੁਛ ਵੀ ਨਹੀਂ ਵਹਿੰਦੇ, ਜਿਹੜੇ ਉਹ ਵੀ ਹੋ ਸਕਦੇ ਜਿਹੜੇ ਚਾਰ ਚਾਰ ਪੰਜ ਪੰਜ ਘੰਟੇ ਵਹਿੰਦੇ ਆ ਜਾਂ ਜ਼ਿਆਦਾ ਵੀ ਵਹਿੰਦੇ ਆ, ਔਸਤਨ ਇੱਕ ਬੰਦਾ 2 ਘੰਟੇ ਤੇ 21 ਮਿੰਟ ਸੋਸ਼ਲ ਮੀਡੀਆ ਦੇ ਉੱਤੇ ਬਿਤਾਉਂਦਾ। ਅਤੇ ਉਹਦੇ ਵਿੱਚੋਂ ਤੁਸੀਂ ਆਪੇ ਹਿਸਾਬ ਲਾ ਲਓ ਵੀ ਤੁਸੀਂ ਕਿੰਨਾ ਸਮਾਂ ਬਿਤਾਉਂਦੇ ਹੋ। ਪਿੱਛੇ ਜੇ ਆਪਾਂ ਇੱਕ ਦਿਨ ਰੇਡੀਓ 'ਤੇ ਆਪਾਂ ਕੀਤਾ ਵੀ ਵੀ ਤੁਸੀਂ ਆਪਣਾ ਵੇਖੋ ਕਿੰਨਾ ਕੁ ਤੁਸੀਂ ਬਿਤਾਉਂਦੇ ਹੋ
1: ਸਕਰੀਨ ਟਾਈਮ।
0: ਮੈਨੂੰ ਲੱਗਦਾ ਸਾਡੇ ਲੋਕ ਔਸਤਨ ਜਿੰਨਾ ਕੁ ਪਿਛਲੀ ਵਾਰੀ ਵੀ ਬਾਅਦ 'ਚ ਮੈਂ ਕੈਲਕੂਲੇਟ ਕਰਕੇ ਵੇਖਦਾ ਹਾਂ 4 ਘੰਟੇ ਦੇ ਇਰਦ ਗਿਰਦ ਨੇ ਆਪਣੇ ਵੱਧ ਪਲੱਸ
1: ਹੋ ਜਾਂਗੇ
0: ਆਰਾਮ ਆਰਾਮ, ਹੈ ਨਾ। ਸੋ ਇਹ ਕਹਿੰਦੇ ਨੇ ਕਿ ਤੁਸੀਂ ਨਹੀਂ ਕੁਛ ਕਰਨਾ ਅਤੇ ਤੁਸੀਂ ਸਿੰਪਲ ਇੱਕ ਫਾਰਮੂਲਾ ਕਰਕੇ ਵੇਖੋ, ਤੁਸੀਂ ਉਸ ਤੋਂ ਬਾਅਦ ਵੇਖਿਓ ਵੀ ਤੁਸੀਂ ਹੌਲੇ ਮਹਿਸੂਸ ਕੀਤਾ। ਆਪਣੀ ਜ਼ਿੰਦਗੀ ਦਾ ਇੱਕ ਅਸੂਲ ਬਣਾ ਲਓ, ਆਪਣੇ ਆਪ ਦੇ ਨਾਲ ਇੱਕ ਕਮਿਟਮੈਂਟ ਕਰ ਲਓ। ਚਲੋ ਇਹ ਘੰਟਾ ਕਹਿੰਦੇ, ਮੈਂ ਕਹਿੰਦਾ ਅੱਧਾ ਘੰਟਾ, ਚਲੋ ਅੱਧੇ ਘੰਟੇ ਤੋਂ ਸਟਾਰਟ ਕਰਦੇ ਹਾਂ, ਜੇ ਤੁਹਾਨੂੰ ਫਾਇਦਾ ਲੱਗੂਗਾ ਤਾਂ ਹੋਰ ਵਧਾ ਲਿਓ। ਤੁਸੀਂ ਜਦੋਂ ਸਵੇਰੇ ਉੱਠਣਾ, ਉੱਠਦਿਆਂ ਸਾਰ ਹੀ ਆਪਣੇ ਫੋਨ ਵੱਲ ਨੂੰ ਹੱਥ ਨਹੀਂ ਵਧਾਉਣਾ, ਅੱਧਾ ਘੰਟਾ ਐਟਲੀਸਟ ਤੁਸੀਂ ਉੱਠਿਓ, ਆਪਣਾ ਬਰੱਸ਼ ਬਰੁਸ਼ ਕਰੋ, ਰੋਟੀ ਪਾਣੀ ਖਾਓ, ਕੋਈ ਨਹੀਂ ਦੁਨੀਆ ਕਿਤੇ ਡਿੱਗ ਚੱਲੀ। ਹੁੰਦਾ ਪਤਾ ਕੀ ਹੈ, ਕਹਿੰਦੇ ਨੇ ਕਿ ਜਦੋਂ ਤੁਸੀਂ ਪੈਂਦੇ ਹੀ ਆਪਣੇ ਫੋਨ ਵੱਲ ਨੂੰ ਹੱਥ ਵਧਾ ਲੈਂਦੇ ਹੋ ਨਾ, ਅਤੇ ਉਹਦੇ ਉੱਤੇ ਕੋਈ ਪੱਕਾ ਤਾਂ ਨਹੀਂ ਹੈ ਵੀ ਤੁਹਾਨੂੰ ਖੁਸ਼ ਕਰਨ ਵਾਲੀ ਕੋਈ ਗੱਲ ਆਉਣੀ ਹੈ, ਹੈ ਨਾ। ਉਹਦੇ ਉੱਤੇ ਕੋਈ ਨਾ ਕੋਈ ਰਾਤ ਦਾ ਕੋਈ ਪੈਂਡਿੰਗ ਪਿਆ, ਕੋਈ ਕਿਉਂਕਿ ਜਿਹੜੇ ਹੁਣ ਦੂਸਰੇ ਕੰਟਰੀਜ਼ ਵਿੱਚ ਨੇ, ਇੰਡੀਆ ਤੋਂ ਮੈਸੇਜ ਆਇਆ ਹੋਊਗਾ, ਕੋਈ ਕਨੇਡਾ ਤੋਂ ਆਇਆ ਹੋਊਗਾ, ਕੋਈ ਇੱਧਰੋਂ ਉੱਧਰੋਂ ਕਰ ਕਰਾ ਕੇ ਕੁਛ ਤੁਹਾਡਾ ਪੈਂਡਿੰਗ ਕੰਮ ਹੋਊਗਾ, ਸਵੇਰੇ ਸਵੇਰੇ ਹੀ ਤੁਹਾਨੂੰ ਉਹ ਸਟ੍ਰੈਸ ਦੇ ਦੂਗਾ। ਸਵੇਰੇ ਸਵੇਰੇ ਦਾ ਸਮਾਂ ਹੁੰਦਾ ਰਿਲੈਕਸ ਕਰਨ ਦੇ ਲਈ, ਸਵੇਰੇ ਸਵੇਰੇ ਦਾ ਕੰਮ ਹੁੰਦਾ ਆਪਣੇ ਆਪ ਦੇ ਬਾਰੇ ਸੋਚਣ ਦੇ ਲਈ, ਦਿਨ ਨੂੰ ਪਲੈਨ ਕਰਨ ਦੇ ਲਈ, ਆਪਣੇ ਆਪ ਨੂੰ ਇੱਕ ਨਵੀਂ ਐਨਰਜੀ ਦੇਣ ਦੇ ਲਈ, ਰੱਬ ਦਾ ਸ਼ੁਕਰਾਨਾ ਕਰਨ ਦੇ ਲਈ। ਸੋ ਸਵੇਰੇ ਤੁਸੀਂ ਜਾਂ ਅਸੀਂ ਚਲੋ ਆਓ ਆਪਾਂ ਅੱਧੇ ਘੰਟੇ ਤੋਂ ਸ਼ੁਰੂਆਤ ਕਰਦੇ ਕਿ ਅੱਧਾ ਘੰਟਾ ਜੇ ਕਰ ਸਕਦੇ ਹੋ ਤਾਂ ਘੰਟਾ ਕਰ ਲਓ, ਵੈਸੇ ਘੰਟਾ ਕੋਈ ਵੱਡੀ ਗੱਲ ਨਹੀਂ ਹੁੰਦੀ। ਮੈਂ ਵੀ ਹੁਣ ਸਵੇਰੇ ਮੇਰਾ ਵੀ ਇਹ ਹੁੰਦਾ ਵੀ ਉੱਠੇ ਤੁਸੀਂ ਫੋਨ ਨਹੀਂ ਵੇਖਣਾ, ਵੱਧ ਤੋਂ ਵੱਧ ਤੁਸੀਂ ਚਾਰਜ 'ਤੇ ਲਾ ਲਓ ਅਤੇ ਤੁਸੀਂ ਉੱਠ ਕੇ ਅਤੇ ਜਦੋਂ ਇੱਥੇ ਰੇਡੀਓ ਆਉਣਾ ਉਦੋਂ ਮੈਂ ਵੇਖਣਾ। ਹਾਲਾਂਕਿ ਕਈ ਵਾਰ ਇੱਦਾਂ ਦਾ ਰਿਲਾਈਜ਼ ਹੁੰਦਾ ਵੀ ਯਾਰ ਆਹ ਮੈਸੇਜ ਮੈਂ ਪਹਿਲਾਂ ਵੇਖ ਲਿਆ ਹੁੰਦਾ ਨਾ ਅਤੇ ਮੈਂ ਠੀਕ ਰਹਿ ਜਾਂਦਾ। ਫੋਰ ਐਗਜ਼ਾਮਪਲ ਜਿੱਦਾਂ ਕਈ ਮੈਸੇਜ ਟਾਈਮ ਦੇ ਟਾਈਮ ਆ ਜਾਂਦੇ ਆ ਵੀ ਸੋਰੀ ਮੈਂ ਨਹੀਂ ਆ ਪਾਊਂਗਾ, ਹੈ ਨਾ, ਸੋਰੀ ਮੈਂ ਆਹ ਵਾਲਾ ਪ੍ਰੋਗਰਾਮ ਨਹੀਂ ਰਾਤ ਮੈਂ ਕਰ ਪਾਇਆ, ਹੈ ਨਾ। ਅਤੇ ਉਹ ਚੀਜ਼ ਤੁਹਾਨੂੰ ਟਾਈਮ ਦੇ ਟਾਈਮ ਤੁਹਾਨੂੰ ਸਟ੍ਰੈਸ ਦਿੰਦੀ ਆ, ਪਰ ਉਹਨੂੰ ਮੈਂ ਦੂਸਰੇ ਪਾਸਿਓਂ ਫਿਰ ਮੈਂ ਸੋਚਦਾ ਵੀ ਉਹੀ ਸਟ੍ਰੈਸ ਮੈਨੂੰ ਉੱਠਦਿਆਂ ਮਿਲ ਜਾਣਾ ਸੀ, ਬਿਹਤਰ ਹੈ ਵੀ ਮੈਨੂੰ ਕੰਮ ਆ ਕੇ ਮਿਲਿਆ। ਕੰਮ ਦੇ ਉੱਤੇ ਆ ਕੇ ਤਾਂ ਵੇਖੋ ਕੰਮ ਤਾਂ ਹੈਗਾ ਹੀ ਸਟ੍ਰੈਸ ਹੈ, ਇੱਥੇ ਆ ਕੇ ਤਾਂ ਤੁਸੀਂ ਉਹਨੂੰ ਹੋਰ ਤਰੀਕੇ ਨਾਲ ਮੈਨੇਜ ਕਰ ਲੈਂਦੇ ਹੋ, ਪਰ ਤੁਹਾਨੂੰ ਉੱਠਦੇ ਮਿਲ ਜੇ ਕਰ ਵੀ ਕੀ ਲੈਣਾ ਤੁਸੀਂ, ਜਿਹੜੀ ਚੀਜ਼ ਹੈਗੀ ਆ ਸੋ ਹੈਗੀ ਆ। ਸੋ ਰਿਕਮੈਂਡੇਸ਼ਨ ਇਜ਼ ਆਪਾਂ ਆਪਣੇ ਆਪ ਦੇ ਨਾਲ ਉਹ ਅੱਜ ਕਮਿਟਮੈਂਟ ਕਰਦੇ ਹਾਂ ਵੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਹੀ ਤੰਗ ਹੈ ਐਟਲੀਸਟ ਅੱਧੇ ਘੰਟੇ ਦੀ ਸੌਂ ਪਾਓ ਵੀ ਤੁਸੀਂ ਅੱਧਾ ਘੰਟਾ ਉੱਠ ਕੇ ਫੋਨ ਨੂੰ ਹੱਥ ਨਹੀਂ ਲਾਉਣਾ, ਪਰੇ ਪਿਆ ਰਹਿਣ ਦਿਓ ਕਿਤੇ ਉਹਨੂੰ, ਅਤੇ ਅੱਧਾ ਘੰਟਾ ਹੀ ਸ਼ਾਮ 'ਚੋਂ ਕਰ ਲਓ, ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ। ਵੈਸੇ ਤਾਂ ਘੰਟਾ ਘੰਟਾ ਕਹਿੰਦੇ ਆ ਜੋ ਮਨੋਵਿਗਿਆਨੀ, ਉਹ ਕਹਿ ਰਹੇ ਵੀ ਇੱਕ ਇੱਕ ਘੰਟਾ, ਅਤੇ ਰਾਤ ਦੀ ਵੀ ਸਾਡੀ ਆਦਤ ਮਾੜੀ ਆ, ਅਸੀਂ ਜਿਹੜੇ ਪੰਜਾਬੀ ਇੰਡੀਅਨ ਆ, ਅਤੇ ਮੈਂ ਮੋਸਟ ਆਫ ਵੇਖਿਆ ਵੀ ਫੋਨ ਤੋਂ ਬਿਨਾਂ ਨਾ ਸਾਨੂੰ ਨੀਂਦ ਆਉਂਦੀ ਆ, ਨਾ ਫੋਨ ਤੋਂ ਬਿਨਾਂ ਆਪਾਂ ਉੱਠਦੇ ਹਾਂ, ਨਾ ਫੋਨ ਤੋਂ ਬਿਨਾਂ ਸਾਡਾ ਪੇਟ ਸਾਫ਼ ਹੁੰਦਾ। ਇਹ ਤਿੰਨ ਚੀਜ਼ਾਂ ਸਾਡੀਆਂ ਤਿੰਨ ਆਦਤਾਂ ਪੱਕੀਆਂ ਨੇ, ਇਹਨਾਂ ਤਿੰਨਾਂ ਨੂੰ ਜੇ ਆਪਾਂ ਛੱਡ ਦਈਏ ਅਤੇ ਉਹਦੇ ਨਾਲ ਹੀ ਤੁਹਾਡਾ ਹੁਣੇ ਹੀ ਕਹਿ ਲਓ ਵੀ 1.5 ਘੰਟਾ ਆਪਾਂ ਆਪਣਾ ਵਿਹਲਾ ਕਰ ਲਿਆ, ਅਤੇ 1.5 ਘੰਟਾ ਥੋੜ੍ਹਾ ਨਹੀਂ ਹੁੰਦਾ, 1.5 ਘੰਟੇ 'ਚ ਤੁਹਾਡੀ ਸੈਰ ਵੀ ਹੋ ਜਾਂਦੀ ਆ, 1.5 ਘੰਟੇ 'ਚ ਤੁਹਾਡੀ ਐਕਸਰਸਾਈਜ਼ ਹੋ ਗਈ, 1 ਘੰਟਾ ਹੀ ਲਾ ਲਓ ਤੁਸੀਂ, ਹੈ ਨਾ, ਸਵੇਰੇ ਸ਼ਾਮ ਅੱਧਾ ਅੱਧਾ ਘੰਟਾ ਤੁਸੀਂ ਮੰਨ ਲਓ, ਜਾਂ 1 ਘੰਟਾ ਤੁਸੀਂ ਲਾ ਲਿਆ, ਅੱਧਾ ਘੰਟਾ ਤੁਸੀਂ ਰੱਬ ਦੇ ਨਾਲ ਲਾ ਦਿਓ, ਬਹਿ ਕੇ ਕੋਈ ਰੱਬ ਰੱਬ ਕਰੋ ਤੁਸੀਂ। ਸੋ ਇਹ ਸਿਰਫ ਫੋਨ ਦੇ ਵਿੱਚੋਂ 1.5 ਘੰਟਾ ਕੱਢ ਕੇ ਤੁਹਾਡੀ ਐਕਸਰਸਾਈਜ਼ ਵੀ ਹੋ ਗਈ ਅਤੇ ਤੁਹਾਡੀ ਦਿਮਾਗੀ ਐਕਸਰਸਾਈਜ਼ ਵੀ ਹੋ ਗਈ, ਅਤੇ ਜਦੋਂ ਉਹ ਦੋ ਚੀਜ਼ਾਂ ਹੋ ਜਾਣ
1: ਬਿਲਕੁਲ
0: ਫਿਰ ਬੰਦਾ ਐਂ ਹੌਲੇ ਭਾਰ ਚੱਲਦਾ।
1: ਅੱਜ ਆਪ ਰੋਲ ਪਲੇ ਕਰੋਗੇ ਡਾਕਟਰ ਕਰ ਮੈਂ ਮਰੀਜ਼ ਕਾ।
0: ਓ ਵਾਓ,
1: ਮਤਲਬ
0: ਬ੍ਰੇਕ ਤੋਂ ਬਾਅਦ ਆ ਕੇ ਕਰੀਏ। ਰੇਡੀਓ ਹਾਂਜੀ 1674 AM।

0: ਮੋਟੇ ਮੋਟੇ ਧਾਗੇ ਵਾਲੀਆਂ।
1: ਇਸ ਗਾਣੇ ਮੈਂ ਮਾਲਵੇ ਵਾਲੇ ਕਾ ਬਚਾਅ ਹੋ ਗਿਆ, ਹੋਰ ਪੁਆਧੇ ਵਾਲੇ ਕਾ ਮਾਝੇ ਵਾਲੇ ਤੇ ਮਾਰਦੀਆਂ ਦੁਆਬੇ ਵਾਲੀ
0: ਪੂਰਾ ਆਪਾਂ ਹਾਲੇ ਆਪਾਂ ਪੂਰਾ ਸੁਣਿਆ ਨੀ ਕੀਤਾ ਅੱਗੇ ਉਹ ਵੀ ਤੁੰਨੇ ਹੋਣ ਕਿਤੇ ਨਹੀਂ ਤਾਂ ਆਪਾਂ ਇੱਕ ਅੱਧਾ ਹੀ ਅੰਤਰਾ ਸੁਣਿਆ ਹਾਲੇ ਆਪਾਂ। ਗਾਣਾ ਸੀ ਮਾਝੇ ਦੇ ਮੁੰਡੇ ਮਨਕੀਰਤ ਔਲਖ ਦਾ ਭਾਈ ਗਾਣਾ ਆਇਆ ਨਵਾਂ, ਨਾਲ ਵੀਤ ਬਲਜੀਤ ਬੜੇ ਵਧੀਆ ਰਾਈਟਰ ਨੇ। ਤੇ ਕਿੱਦਾਂ ਦਾ ਲੱਗਾ ਤੁਸੀਂ ਤੁਸੀਂ ਦੱਸ ਦਿਓ ਵੀ, ਕਹਿੰਦਾ ਵੀ ਮੋਟੇ ਮੋਟੇ ਧਾਗੇ ਵਾਲੀਆਂ ਪੈਂਟਾਂ ਪਾਉਂਦੇ ਮੁੰਡੇ ਮਾਝੇ ਵਾਲੀਆਂ।
1: ਇਹ ਤਾਂ ਬੋਰੀ ਹੋ ਗਈ ਤਾਂ,
0: ਹਾਂਜੀ
1: ਬੋਰੀ ਦੇ ਮੋਟੇ ਧਾਗੇ ਹੁੰਦੇ ਨਾ
0: ਸੇਮ। ਮੈਨੂੰ ਲੱਗਦਾ ਇਹਨਾਂ ਦਾ ਕਹਿਣ ਦਾ ਮਤਲਬ ਇਹ ਵੀ ਜਿਹੜਾ ਉੱਤੇ ਜੀਨ ਦੇ ਉੱਤੇ ਮੋਟੇ ਮੋਟੇ ਮੋਟੇ ਮੋਟੇ ਧਾਗੇ ਨਾਲ ਨਹੀਂ ਉਹ ਕੀਤਾ ਹੁੰਦਾ, ਟੀ ਆਰ ਕੋਈ ਹੋਣੀ ਆ ਕੋਈ ਅੱਜ ਕੱਲ ਚੱਲਿਆ ਹੋਣਾ ਕੋਈ ਰਿਵਾਜ ਰੂਜ।
1: ਹਮ ਇਤਨੇ ਪੁਰਾਣੇ ਹੋ ਗਏ ਪੇਸ਼ਾ ਤੇ ਕਿਆ ਆ ਗਿਆ ਭਾਈ।
0: ਹਾਂ ਕੀ ਕਹਿ ਸਕਦੇ ਹਾਂ, ਕੀ ਕਹਿ ਸਕਦੇ ਇਹ ਮੇਰੇ ਖਿਆਲ ਜਿਹੜੀਆਂ ਜਿੱਦਾਂ ਦੇ ਵੀਡੀਓ ਚ ਆਏ ਖੁੱਲਾ ਖੁੱਲੀ ਜਿਹੜੀਆਂ ਪੈਂਟਾਂ ਨਾ
1: ਅੱਛਾ
0: ਉਹਨਾਂ ਨੂੰ ਕਹਿੰਦੇ ਆ ਕੁਛ ਕੁਛ ਸਮਥਿੰਗ ਸਮਥਿੰਗ ਉਦਾਂ ਦਾ।
1: ਜਿਤਨੀ ਖੁੱਲੀ ਪੈਂਟਾਂ ਬਹਿ ਰੱਖੇ ਨਾ ਹੌਲੀ ਹੌਲੀ ਚਾਦਰਾ ਹੀ ਬਣ ਜਾਏਗਾ।
0: ਨਹੀਂ ਏਦਾਂ ਹੀ ਹੁੰਦਾ ਵੇਖੋ, ਇੰਨਾ ਕਿਤੇ ਆਪਾਂ ਵੇਖ ਲਿਆ ਤੂਰ ਸਾਹਿਬ ਆਪਣੇ ਆਪਣੇ ਜੀਵਨ ਕਾਲ ਦੇ ਵਿੱਚ ਵੀ ਇੱਕ ਵਾਰੀ
1: ਵਾਹ ਜੀਵਨ ਕਾਲ
0: ਇੰਨਾ ਇੰਨਾ ਕਿਤੇ ਆਪਾਂ ਵੇਖ ਲਿਆ ਹੁਣ ਤੱਕ ਵੇਖ ਲਓ ਇੰਨੇ ਥੋੜੇ ਜਿਹੇ ਸਪੈਮ ਚ। ਅੱਗੇ ਹੁੰਦਾ ਸੀ ਵੀ ਇੱਕ ਪੀੜ੍ਹੀ ਤੋਂ ਬਾਅਦ ਦੂਸਰੀ ਪੀੜ੍ਹੀ ਚ ਜਾ ਕੇ ਰਿਵਾਜ ਬਦਲਦੇ ਸੀ, ਤੇ ਹੁਣ ਤੁਸੀਂ ਵੀ ਵੇਖ ਲਿਆ ਹੋਣਾ ਵੀ ਮਤਲਬ ਪੀੜ੍ਹੀ ਹੋਣ ਲੱਗੀ ਤੇ ਪੀੜ੍ਹੀ ਪੀੜ੍ਹੀ ਪੀੜ੍ਹੀ ਪੀੜ੍ਹੀ ਪੈਂਟ ਮਤਲਬ ਲੱਥਣੀ ਵੀ ਔਖੀ ਹੋ ਗਈ, ਖੁੱਲੀ ਖੁੱਲੀ ਖੁੱਲੀ ਖੁੱਲੀ ਖੁੱਲੀ ਤੇ ਐਵੇਂ ਘੱਟਾ ਪੂੰਜਣ ਵਾਲੀ ਵੀ ਹੋ ਗਈ ਦੋਵੇਂ ਪਾਸੇ।
1: ਉਸ ਸਮੇਂ ਤੋਂ ਭਾਈ ਉਹ ਸੋਸ਼ਲ ਮੀਡੀਆ ਥਾਂ ਨਹੀਂ ਨਾ, ਕੋਈ ਵਿਆਹ ਸ਼ਾਦੀ ਮੈਂ ਆਇਆ ਕਿਸੇ ਨੇ ਦੇਖਿਆ ਯਾਰ ਉਹ ਸੂਟ ਪਹਿਨਾਇਆ ਅੱਛਾ ਪਹਿਨ ਰੱਖਿਆ ਜਾਂ ਪੈਂਟ ਅੱਛੀ ਪਹਿਨ ਰੱਖੀ ਆ, ਉਹ ਰਿਵਾਜ ਤਾ ਇਹ ਤੋਂ ਕੁਛ ਪਹਿਨ ਲਓ ਸੋਸ਼ਲ ਮੀਡੀਆ ਮੈਂ ਮਿੰਟ ਆ ਜਾ ਇੱਕ ਕੋਨੇ ਮੈਂ ਦੂਸਰੇ ਕੋਨੇ ਪਹੁੰਚ ਜਾ
0: ਝੱਟ ਝੱਟ ਨਾਲ ਦੀ ਨਾਲ
1: ਝੱਟ ਪਹੁੰਚ ਜਾ
0: ਮੋਟੇ ਮੋਟੇ ਧਾਗੇ ਵਾਲੀਆਂ ਮੋਟੇ ਮੋਟੇ ਧਾਗੇ ਨੇ। ਚਲੋ ਖੈਰ ਆਪਾਂ ਉਹਨੇ ਆਪਣੇ ਟੌਪਿਕ ਦੇ ਉੱਤੇ, ਤੇ ਸਾਡਾ ਟੌਪਿਕ ਸੀ ਵੀ ਕਿਹੜੀਆਂ ਕਿਹੜੀਆਂ ਬੇਲੋੜੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਚੋਂ ਕੱਢਣੀਆਂ ਚਾਹੁੰਦੇ ਹੋ ਜਾਂ ਕਿਹੜੀ ਕਿਹੜੀਆਂ ਬੇਲੋੜੀਆਂ ਚੀਜ਼ਾਂ ਤੁਸੀਂ ਜ਼ਿੰਦਗੀ ਚੋਂ ਕੱਢ ਚੁੱਕੇ ਹੋ, ਜਾਂ ਕਿਹੜੀ ਕਿਹੜੀਆਂ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀਆਂ ਨੇ, ਤੁਹਾਡਾ ਕੋਈ ਆਪਣਾ ਕੋਈ ਪਰਸਨਲ ਐਕਸਪੀਰੀਅੰਸ ਉਹ ਤੁਸੀਂ ਦੱਸ ਸਕਦੇ ਹੋ। ਤਾਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ ਬਣਾਏ ਸੀ ਤੁਸੀਂ, ਉਹ ਆਪਾਂ ਗੱਲ ਅੱਗੇ ਤੋਰ ਲਈਏ ਫਿਰ ਉਹ ਵਿੱਚ ਰਹਿ ਜਾਂਦੇ।
1: ਉਹ ਹਾਂ ਉਹ ਬਾਤ ਇਹ ਸੀ ਨਾ, ਆਪਣੇ ਇੱਕ ਬੜੀ ਖੂਬਸੂਰਤ ਬਾਤ ਕੀ, ਡੇਢ ਘੰਟਾ ਕਮ ਸੇ ਕਮ ਰਾਤ ਕੋ ਸੋਣੇ ਸੀ, ਆਧਾ ਘੰਟਾ ਪਹਿਲੇ ਔਰ
0: ਆਧਾ ਘੰਟਾ ਸ਼ੌਚਾਲੇ ਸੇ, ਆਧਾ ਘੰਟਾ ਉੱਠਤੇ, ਆਧਾ ਘੰਟਾ
1: ਸ਼ੌਚਾਲੇ ਕਾ ਤੋ ਹਾਲ ਹੈ ਹਮਾਰੇ ਪਾਸ ਹੈ ਨਾ, ਜਿਸ ਤਰ੍ਹਾਂ ਉਹ ਪਬਲਿਕ ਟੋਇਲਟ ਲੱਗੀ ਹੋ ਨਾ, ਅਗਰ ਆਪ 10 ਮਿੰਟ ਤੋਂ ਜ਼ਿਆਦਾ ਬੈਠ ਕੇ ਆਪਣਾ ਦਰਵਾਜ਼ਾ ਖੁੱਲ ਜਾ ਯਾ ਸਿਸਟਮ ਘਰ ਮੈਂ ਵੀ ਹੋਣਾ ਚਾਹੀਏ, ਅਗਰ ਆਪ 10 ਮਿੰਟ ਤੋਂ ਜ਼ਿਆਦਾ ਬੈਠੇ ਆਪਣਾ ਫਲੱਸ਼ ਚੱਲ ਜਾਗੀ ਦਰਵਾਜ਼ਾ ਖੁੱਲ ਜਾਏਗਾ ਭਾਈ, ਉਸ ਤੋਂ ਪਹਿਲਾਂ ਪਹਿਲਾਂ ਬਾਹਰ ਆ ਜਾਓ।
0: ਮੈਨੇ ਜਿਹੜੇ ਬਾਹਰ ਨੇ ਉਹਨਾਂ ਨੇ ਫੜ ਫੜ ਰੱਖਣਾ ਅੰਦਰਲੇ ਨੂੰ ਚਾਹੀਦਾ।
1: ਬਾਕੀ ਨਹੀਂ ਸੁਬਹਾ ਉੱਠ ਕੇ ਫੋਨ ਨੂੰ ਹੱਥ ਨਾਲ ਲਗਾਉਣੇ ਕੀ ਬਾਤ। ਅੱਜ ਕੱਲ ਭਾਜੀ ਜਿਤਨਾ ਮਾਰਾ ਕੰਮ ਹੈ ਨਾ, ਹਮਨੇ ਸਾਰਾ ਕੰਮ ਸਮੇਟ ਕੇ ਆਪਣਾ ਛੋਟਾ ਸਾ ਆਫਿਸ ਆਪਣੇ ਫੋਨ ਕੋਲ ਬਣਾ ਲਿਆ।
0: ਬਿਲਕੁਲ,
1: ਉਸਮੇ ਹਮਾਰੇ ਕਾਮ ਕੀ ਵੀ ਐਪ ਹੈ, ਉਸਮੇ ਹਮਾਰਾ ਆਪਣਾ ਗਰੁੱਪ ਬਣਾ ਰੱਖਿਆ ਵਟਸਐਪ ਹੈ, ਜੇ ਮੈਂ ਆਪਣੀ ਲਾਈਨ ਆਪਣੀ ਬਾਤ ਕਰੂੰ ਹਮਾਰੇ ਡਰਾਈਵਰਾਂ ਕਾ ਆਪਣਾ ਗਰੁੱਪ ਬਣ ਰੱਖਿਆ ਹੈ, ਅਪਡੇਟ ਹੈ। ਤੋ ਕਾਮ ਨਾ ਜਬ ਸੁਬਹ ਉੱਠਾ ਨਾ ਇੱਕ ਵਾਰ ਫੋਨ ਭਾਤ ਨਾਲ ਕਿ ਜ਼ਰੂਰ ਦੇਖਿਆ ਭਾਈ ਸਾਹਿਬ ਕਿਸੀ ਕਾ ਕੰਮ ਠੀਕ ਆ, ਕੋਈ ਡਰਾਈਵਰ ਆਇਆ ਕਿ ਨਹੀਂ ਆਇਆ, ਕਿਆ ਚੱਲ ਰਿਹਾ। ਉਸ ਚੱਕਰ ਮੈਂ ਦੇਖ ਤੋ ਰਹੇ ਬੈਠੇ ਬੈਠੇ ਇੱਕ ਅੱਧਾ ਕਿਸੀ ਰੀਲ ਕਾ ਮੈਸੇਜ ਵੀ ਆਇਆ, ਉਹ ਕਿਸੀ ਕਾ ਵੈਸੇ ਮੈਸੇਜ ਆਇਆ, ਉਹ ਬੰਦਾ ਨੂੰ ਇੱਕ ਵਾਰ ਦੇਖਣਾ ਸ਼ੁਰੂ ਕਰਿਆ, ਬਾਰ ਬਾਰ ਉਹ ਦੇਖਦਾ ਜਾ
0: ਫਿਰ ਅੱਗੇ ਤੋਂ ਅੱਗੇ ਤੁਰ ਪਾ।
1: ਮੇਰੇ ਹਿਸਾਬ ਸੇ ਜੋ ਚੀਜ਼ ਮੈਂ ਸੋਚ ਰਿਹਾ ਹੂੰ, ਮੇਰੇ ਹਿਸਾਬ ਸੇ ਆਦਮੀ ਕੋ ਆਪਣੇ ਸੈਲਫ ਕੰਟਰੋਲ ਪੇ ਕੰਮ ਕਰਨਾ ਚਾਹੀਏ। ਅਗਰ ਮੈਂ ਫੋਨ ਦੇਖ ਵੀ ਲਿਆ ਇਟਸ ਓਕੇ, ਦੈਟਸ ਮੈਂ ਰੱਖੂ ਬਈ, ਮੇਰਾ ਆਪਣਾ ਕੰਟਰੋਲ ਹੈ, ਕੰਮ ਕੇ ਸਿਲਸਿਲੇ ਮੈਂ ਉਠਾਇਆ ਫੋਨ, ਕੰਮ ਕੇ ਸਿਲਸਿਲੇ ਮੈਂ ਰੱਖ ਦਿਆ, ਬਾਕੀ ਚੀਜ਼ਾਂ ਬਾਅਦ ਮੈਂ
0: ਨਹੀਂ। ਪਤਾ ਕੀ ਤੂੰ ਸਾਹਿਬ, ਇਹ ਸੈਲਫ ਕੰਟਰੋਲ ਹੀ ਆ ਬੇਸਿਕਲੀ।
1: ਇਹ ਬਾਪ ਡਾਕਟਰ ਹੋ, ਮੈਂ ਅਮਰੀਸ਼ ਮੈਨੂੰ ਬਤਾ ਦਿਆ, ਇਹ ਬਾਬ ਉਸ ਨੂੰ ਵੀ ਇਸ ਨੂੰ ਕੈਸੇ ਕਰਾਂਗੇ।
0: ਹੁਣ ਹੁਣ ਮੈਂ ਉਹੀ ਤੁਹਾਨੂੰ ਦੱਸਾਂ,
1: ਮੈਂ ਸਰੋਤਾ ਬਣ ਕੇ ਬਾਤ ਕਰੂੰਗਾ ਆਪਸੇ।
0: ਬੇਸਿਕਲੀ ਤੁਸੀਂ ਜੇ ਵੇਖੋ ਨਾ, ਤੇ ਫੋਨ ਅੱਧਾ ਘੰਟਾ ਮੰਨ ਲਓ ਨਹੀਂ ਛੇੜਨਾ, ਇਹ ਕੋਈ ਐਡੀ ਕੋਈ ਇਹ ਸਿੱਧਾ ਸਿੱਧਾ ਹੱਲ ਨਹੀਂ ਹੈ। ਮੰਨ ਲਓ ਹੁਣ ਤੁਸੀਂ ਪੈਨਾਡੋਲ ਖਾਂਦੇ ਹੋ, ਤੇ ਪੈਨਾਡੋਲ ਖਾਣਾ ਹੱਲ ਨਹੀਂ ਆ, ਹੱਲ ਤੇ ਆ ਵੀ ਪੈਨਾਡੋਲ ਦੇ ਵਿੱਚ ਜਿਹੜਾ ਸੋਲਟ ਆ ਉਹਨੇ ਜਾ ਕੇ ਅੰਦਰ ਤੁਹਾਡੇ ਕਿੱਦਾਂ ਦੀ ਰਿਐਕਸ਼ਨ ਕਰਨੀ ਆ, ਕਿਹੜੇ ਕਿਹੜੇ ਤੁਹਾਡੀ ਜਿਹੜੀ ਪੀੜ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਦੱਬਣੀ ਕਰਨੀ ਆ, ਉਹ ਚੀਜ਼ ਮੈਟਰ ਕਰਦੀ। ਸੋ ਇਹ ਇਨਡਾਇਰੈਕਟ ਹੱਲ ਆ ਬੇਸਿਕਲੀ, ਜਿਹੜਾ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ ਉਹ ਇਸ ਤਰੀਕੇ ਦੇ ਨਾਲ ਆਪਣੇ ਆਪ ਦੇ ਉੱਤੇ ਕੰਟਰੋਲ ਕਰਨਾ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਕਿਹਾ ਵੀ ਉੱਠਦਿਆਂ ਹੀ ਆਪਾਂ ਵੇਖਣਾ ਹੁੰਦਾ ਆਪਣੇ ਕੰਮ ਕਾਰ ਦਾ, ਹੈ ਨਾ। ਸੋ ਉਹਦੇ ਵਿੱਚ ਫਿਰ ਜੇ ਤੁਹਾਨੂੰ ਲੱਗਦਾ ਵਾ ਵੀ ਉੱਠਦਿਆਂ ਤੁਸੀਂ ਵੇਖਣਾ ਤਾਂ ਅੱਧਾ ਘੰਟਾ ਪਹਿਲਾਂ ਉੱਠ ਪਓ। ਤੁਸੀਂ ਜ਼ਰੂਰ ਉੱਠਦੇ ਹੀ ਆਪਣੇ ਆਪ ਨੂੰ ਕੰਮ ਵਾਲੇ ਪਾਸੇ ਧੱਕਣਾ, ਭਾਵੇਂ ਉਹ ਤੁਹਾਡਾ ਕੰਮ ਆ ਕਿੰਨਾ ਵੀ ਜ਼ਰੂਰੀ ਕੰਮ ਹੈ। ਮੰਨ ਲਓ ਜਦੋਂ ਤੁਸੀਂ ਸੁੱਤੇ ਹੋ ਉਸ ਟਾਈਮ ਵੀ ਤਾਂ ਤੁਹਾਡਾ ਕੰਮ ਚੱਲ ਹੀ ਰਿਹਾ, ਉੱਠਦੇ ਹੀ ਇਹੋ ਜਿਹਾ ਕਿਹੜਾ ਪਹਾੜ ਆ ਜਿਹੜਾ ਤੁਸੀਂ ਥੰਮਣਾ। ਅਤੇ ਜੇ ਤੁਹਾਨੂੰ ਲੱਗਦਾ ਵੀ ਮੰਨ ਲਓ 7 ਵਜੇ ਤੁਸੀਂ ਇੱਕ ਵਾਰੀ ਆਪਣੇ ਕੰਮ ਨੂੰ ਝਾਤੀ ਮਾਰਨੀ ਹੁੰਦੀ ਹੈ, ਅਤੇ ਤੁਸੀਂ 6:30 ਉੱਠ ਪਓ, 6:30 ਉੱਠ ਕੇ ਅੱਧਾ ਘੰਟਾ ਤੁਸੀਂ ਆਪਣੇ ਆਪ ਨੂੰ ਦੇ ਲਓ, ਅਤੇ 7 ਵਜੇ ਵੇਖ ਲਓ ਜੋ ਤੁਸੀਂ ਵੇਖਣਾ। ਹੈਨਾ। ਸੋ ਬੇਸਿਕਲੀ ਇਹ ਡਿਸਿਪਲਿਨ ਹੀ ਆ ਜਿਹੜਾ ਤੁਸੀਂ ਆਪਣੀ ਲਾਈਫ 'ਚ ਲੈ ਕੇ ਆਉਣਾ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਹੜੀਆਂ ਜਦੋਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਫੋਲੋ ਕਰਨੀਆਂ ਸ਼ੁਰੂ ਕਰਦੇ ਹਾਂ, ਫਿਰ ਇਹ ਹੋਰ ਵੀ ਡਿਸੀਜ਼ਨ ਲੈਣ ਦੇ ਵਿੱਚ ਸਾਡੇ 'ਚ ਇੱਕ ਵਿਲ ਪਾਵਰ ਕ੍ਰੀਏਟ ਕਰਦੀਆਂ ਨੇ। ਅਸਲ ਦੇ ਵਿੱਚ ਕੀ ਆ ਕਿ ਆਪਾਂ ਗੁਲਾਮ ਹੋ ਗਏ ਇਸ ਚੀਜ਼ ਦੇ, ਸਾਨੂੰ ਇਹ ਲੱਗਦਾ ਵੀ ਆਪਾਂ ਆਹ ਚੀਜ਼ ਜਿਹੜੀ ਆ ਉਹ ਇਹ ਤੋਂ ਬਿਨਾਂ ਰਹਿ ਨਹੀਂ ਸਕਦੇ। ਇੱਕ ਇਹ ਸਿਰਫ ਆਪਾਂ ਇੱਕ ਐਗਜ਼ਾਮਪਲ ਦੇ ਰਹੇ ਹਾਂ, ਹੋਰ ਵੀ ਆਪਾਂ ਇਹਦੇ ਨਾਲ ਜੋੜਾਂਗੇ ਗਾ। ਆਪਾਂ ਨੂੰ ਲੱਗਦਾ ਵੀ ਆਪਾਂ ਇਹ ਤੋਂ ਬਿਨਾਂ ਨਹੀਂ ਰਹਿ ਸਕਦੇ, ਅਤੇ ਹੌਲੀ ਹੌਲੀ ਉਹ ਚੀਜ਼ ਕਦੋਂ ਇੰਨਾ ਵੱਡਾ ਖਰਾਬਾ ਸਾਡਾ ਕਰ ਜਾਂਦੀ ਹੈ ਜਾਂ ਕਰ ਰਹੀ ਹੈ ਸਾਨੂੰ ਪਤਾ ਨਹੀਂ ਲੱਗਦਾ। ਸੇਮ ਹੁਣ ਮੰਨ ਲਓ, ਚਲੋ ਇਹ ਤਾਂ ਹੋ ਗਿਆ ਸਵੇਰੇ ਉੱਠਦੇ ਹੀ, ਇੱਦਾਂ ਦੇ ਫਿਰ ਰਾਤ ਨੂੰ ਵੀ ਜਦੋਂ ਵੀ ਆਪਾਂ ਕੋਈ ਆਦਤ ਆਪਣੇ ਆਪ ਨੂੰ ਪਾਉਂਦੇ ਹਾਂ ਨਾ, ਉਹਦੇ ਪਿੱਛੇ ਸਾਡੇ ਕੋਲ ਇੱਕ ਬੜਾ ਵੱਡਾ ਅਤੇ ਬੜਾ ਸੋਹਣਾ ਐਕਸਕਿਊਜ਼ ਹੁੰਦਾ, ਨਹੀਂ ਤਾਂ ਆਦਤ ਪੈਂਦੀ ਨਹੀਂ ਆ। ਹੁਣ ਇਹ ਤਾਂ ਹੋ ਗਈ ਸਵੇਰ ਦਾ ਤੁਹਾਡਾ ਐਕਸਕਿਊਜ਼, ਰਾਤ ਦਾ ਵੀ ਤੁਹਾਡਾ ਐਕਸਕਿਊਜ਼ ਹੋਊਗਾ ਵੀ ਮੈਂ ਸਾਰਾ ਆਪਣਾ ਸਕੈਜੂਲ ਵੇਖ ਕੇ ਡਰਾਈਵਰਾਂ ਦਾ ਅਤੇ ਸਾਰਿਆਂ ਨੂੰ ਥਾਂ ਥਾਂ ਹੀ ਸਾਰਾ ਨਿਸ਼ਚਿੰਤ ਹੋ ਕੇ ਅਤੇ ਮੈਂ ਤਾਂ ਰਿਲੈਕਸ ਹੋ ਕੇ ਸੌਣਾ ਚਾਹੁੰਦਾ। ਠੀਕ ਆ, ਸੇਮ ਉਹਦੇ 'ਚ ਵੀ ਇਹੋ ਹੀ ਆ ਵੀ ਤੁਸੀਂ ਅੱਧਾ ਘੰਟਾ ਪਹਿਲਾਂ ਵੇਖ ਕੇ ਤੁਸੀਂ ਇਮੈਜ਼ਿਨ ਕਰ ਲਓ ਵੀ ਤੁਸੀਂ ਹੁਣ ਸੌਂਗੇ। ਤੁਸੀਂ ਇੱਕ ਟਾਈਮ ਆਪਣੇ ਕੰਮ ਕਾਰ ਦੇ ਉੱਤੇ ਦਿੱਤਾ ਹੁੰਦਾ ਨਾ ਵੀ ਮੰਨ ਲਓ ਭਾਈ ਮੈਂ 9 ਵਜੇ ਸੌਂ ਜਾਣਾ, 9 ਵਜੇ ਤੋਂ ਬਾਅਦ ਨਾ ਮੈਨੂੰ ਕੋਈ ਫੋਨ ਕਰਿਓ, ਉਹ ਤੋਂ ਪਹਿਲਾਂ ਪਹਿਲਾਂ ਮੈਨੂੰ ਕਰ ਲਓ। 9 ਵਜੇ ਤੁਹਾਡਾ ਸਵਿੱਚ ਹੋ ਗਿਆ, ਦੂਸਰੇ ਬੰਦੇ ਦੀ ਡਿਊਟੀ ਹੋ ਗਈ, 9 ਵਜੇ ਤੋਂ ਦੂਸਰੇ ਬੰਦੇ ਨੇ ਸੰਭਾਲਣਾ ਤੁਹਾਨੂੰ। ਜੇ ਕੋਈ ਲੋੜ ਪਈ ਤਾਂ 9 ਵਜੇ ਤੁਸੀਂ ਉਹਨੂੰ ਕਰਨਾ, ਜੇ ਕੋਈ ਐਮਰਜੈਂਸੀ ਹੋਈ ਤਾਂ ਤੁਸੀਂ ਮੈਨੂੰ ਕਾਲ ਕਰ ਦਿਓ।
1: ਕੁਛ ਐਸੇ ਪੁਰਾਣੇ ਵੀ ਹੈ ਨਾ ਜੋ ਆਪਕੋ 9-10 ਵਜੇ ਫੋਨ ਕਰਕੇ ਕਹਾ ਸੁੱਤਾ ਸੀ ਸੋ ਜਾ ਫਿਰ।
0: ਮੈਂ ਨਾ ਤੁਹਾਨੂੰ ਆਪਣੇ ਦੱਸਦਾ, ਮੇਰਾ ਆਪਣਾ ਐਕਸਪੀਰੀਅੰਸ ਇਹ ਹੈ ਵੀ ਥੋੜ੍ਹਾ ਸਮਾਂ ਲੱਗਦਾ। ਤੁਸੀਂ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ 8 ਵਜੇ ਫੋਨ ਚੁੱਕਣਾ ਬੰਦ ਕਰ ਦਿਓ, ਮੰਨ ਲਓ 8 ਵਜੇ ਤੱਕ ਤੁਸੀਂ ਫੋਨ ਚੁੱਕਦੇ, ਉਸ ਤੋਂ ਬਾਅਦ ਤੁਸੀਂ ਫੋਨ ਨਹੀਂ ਚੁੱਕਦੇ, 9 ਵਜੇ ਤੱਕ ਫੋਨ ਚੁੱਕਦੇ, ਉਸ ਤੋਂ ਬਾਅਦ ਨਹੀਂ ਚੁੱਕਦੇ, ਤੁਹਾਨੂੰ ਅੱਜ ਕੋਈ ਫੋਨ ਕਰੂਗਾ, ਕੱਲ੍ਹ ਕਰੂਗਾ, ਪਰਸੋਂ ਕਰੂਗਾ, ਯਕੀਨ ਮੰਨਿਓ 2 ਹਫ਼ਤੇ ਬਾਅਦ, 3 ਹਫ਼ਤੇ ਬਾਅਦ, 1 ਮਹੀਨੇ ਬਾਅਦ ਤੁਹਾਨੂੰ ਕੋਈ ਫੋਨ ਆਊਗਾ ਹੀ ਨਹੀਂ 8 ਵਜੇ ਤੋਂ ਬਾਅਦ। ਹੁਣ ਇਹਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਹੁਣ ਆਪਾਂ ਪ੍ਰੋਗਰਾਮ ਕਰਦੇ ਹਾਂ ਸਵੇਰੇ, ਹੈ ਨਾ, ਮੈਂ ਪ੍ਰੋਗਰਾਮ ਕਰਦਾ ਡੇਲੀ ਅਤੇ ਮੇਰਾ 5 ਵਜੇ ਤੋਂ ਲੈ ਕੇ, ਚਲੋ 5 ਵਜੇ ਤਾਂ ਕਿੰਨੇ ਕਰਨਾ, ਚਲੋ 7 ਲਾ ਲਓ, ਚਲੋ ਤੁਸੀਂ 7 ਵਜੇ ਤੋਂ ਲੈ ਕੇ 1 ਵਜੇ ਤੱਕ ਮੇਰਾ ਕਦੀ ਫੋਨ ਨਹੀਂ ਵੱਜਿਆ। ਹਾਂ, ਜਿਹਨੂੰ ਕਿਸੇ ਨੂੰ ਨਹੀਂ ਪਤਾ ਹੋਊਗਾ, ਕੋਈ ਕੰਪਨੀ ਨੂੰ ਕੋਈ ਗਿਆ ਵਾ, ਕੋਈ ਕਿਸੇ ਤਰ੍ਹਾਂ ਦਾ, ਕੋਈ ਬਿਜਲੀ ਵਾਲਾ, ਕੋਈ ਪਾਣੀ ਵਾਲਾ, ਕੋਈ ਲੱਲਾ ਪੱਬਾ, ਕੋਈ ਕਿਸੇ ਤਰ੍ਹਾਂ ਦਾ, ਸੋ ਉਹਦਾ ਭਾਵੇਂ ਵਿੱਚ ਮਿਸ ਕਾਲ ਆ ਜੇ, ਅਦਰਵਾਈਜ਼ ਇਸ ਸਮੇਂ ਦਰਮਿਆਨ ਮੇਰਾ ਫੋਨ ਆਉਣਾ ਹੀ ਬੰਦ ਹੋ ਗਿਆ, ਕਿਉਂਕਿ ਹੌਲੀ ਹੌਲੀ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਸ ਸਮੇਂ ਦੇ ਦਰਮਿਆਨ ਇਹਨੇ ਫੋਨ ਕੀਤਾ ਵੀ ਤਾਂ ਚੁੱਕਣਾ ਨਹੀਂ ਆ। ਇੱਧਰੋਂ ਆਪਾਂ ਪ੍ਰੋਗਰਾਮ ਬੰਦ ਕਰਨਾ, 1 ਵਜੇ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਜਿਉਂ ਹੀ ਸ਼ੁਰੂ ਹੋਣੀ ਆ, ਇੱਕ ਫਿਕਸ ਹੋ ਗਿਆ ਨਾ। ਸੋ ਚੀਜ਼ਾਂ ਨਾ ਸਾਨੂੰ ਲੱਗਦਾ ਹੁੰਦਾ ਵਾ, ਪਰ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਤੁਸੀਂ ਥਾਂ ਥਾਈ ਬਣਾਉਣੀਆਂ ਵਾ ਉੱਥੇ ਬਹਿ ਜਾਂਦੀਆਂ। ਹੁਣ ਮੰਨ ਲਓ ਮੈਂ ਵੀ ਇੱਕ ਰੂਟੀਨ ਦੇ ਵਿੱਚ ਆ, ਜਿੱਦਾਂ ਬਾਕੀ ਕੰਮ ਕਰਦੇ ਆ ਉੱਦਾਂ ਹੀ ਮੰਨ ਲਓ ਮੈਂ ਵੀ ਕਰ ਰਿਹਾ ਜਾਂ ਬਾਕੀ ਵੀ ਕਰ ਰਿਹਾ, ਅਤੇ ਜੇ ਇਸ ਸਮੇਂ ਦੇ ਦਰਮਿਆਨ ਨਾ ਫੋਨ ਚੁੱਕਿਆ, ਜੇ ਇੱਕ ਜਣੇ ਦਾ ਸਰ ਰਿਹਾ ਤਾਂ ਸਾਰਿਆਂ ਦਾ ਸਰ ਜਾਣਾ, ਇਹ ਸਾਡਾ ਵਹਿਮ ਹੈ ਬੜਾ ਤਕੜਾ। ਹੁਣ ਜਿੱਦਣ ਤੁਸੀਂ ਬਿਮਾਰ ਪਏ ਹੁੰਦੇ ਮੰਨ ਲਓ, ਹੈ ਨਾ, ਪਿੱਛੇ ਜੇ ਮੈਂ ਹੁਣ ਸਾਰਾ ਦਿਨ ਬਿਮਾਰ ਹਾਂ, ਨਹੀਂ ਉੱਠਿਆ ਗਿਆ ਵਾਇਰਲ ਕਰਕੇ ਜਾਂ ਕਿੱਦਾਂ, ਅਤੇ ਉਸ ਦਿਨ ਵੀ ਤਾਂ ਸਾਡੇ ਕੰਮ ਚੱਲਦੇ ਆ ਨਾ,
1: ਕੰਮ ਤਾਂ ਚਲੋ ਜੀ,
0: ਠੀਕ ਹੈ ਨਾ। ਉਸੇ ਮੰਨ ਲਓ ਤੁਸੀਂ ਇੱਕ ਦਿਨ ਨਾ ਬਹੁਤ ਬਿਮਾਰ ਹੋ ਤੁਸੀਂ ਮੰਨ ਲਓ, ਅਤੇ ਤੁਸੀਂ ਫੋਨ ਚੁੱਕਿਆ, ਤੁਹਾਡੀ ਵਾਹ ਕੋਈ ਨਹੀਂ ਆ, ਤੁਹਾਡੇ ਸਾਹਮਣੇ ਫਲੈਸ਼ ਹੋ ਗਿਆ ਯਾਰ ਨਾ ਨਾ ਆਹ ਫਲਾਣਾ ਬੰਦਾ ਇਹ ਫੋਨ ਕਰ ਰਿਹਾ, ਇਹਦਾ ਮਤਲਬ ਵੀ ਇਹਨੇ ਛੁੱਟੀ ਕਰ ਲਈ ਹੈ, ਹੈ ਨਾ, ਜਾਂ ਮੈਂ ਨਹੀਂ ਆ ਰਿਹਾ, ਅਤੇ ਤੁਹਾਡੇ ਮਾਈਗ੍ਰੇਨ ਹੋ ਰਹੀ ਹੈ ਬੜੀ ਜ਼ਬਰਦਸਤ ਹੈ, ਤੁਸੀਂ ਪਤਾ ਕੀ ਕਰਦੇ ਹੋ, ਦਫਾ ਹੋਵੇ, ਕੰਮ ਨਹੀਂ ਨਾ ਹੋਊਗਾ ਇੱਕ ਦਿਨ, ਕੀ ਹੋ ਜੂਗਾ। ਆਪਾਂ ਇੱਦਾਂ ਵੀ ਕਰਦੇ ਹਾਂ ਕਈ ਵਾਰੀ, ਕਿਉਂਕਿ ਤੁਹਾਡਾ ਸਰੀਰ ਸਾਥ ਹੀ ਨਹੀਂ ਦੇ ਰਿਹਾ ਹੁੰਦਾ ਵੀ ਨਹੀਂ ਹੁੰਦਾ ਯਾਰ ਅੱਜ ਨਾ ਹੋਵੇ ਮੈਂ ਕੁਛ ਨਹੀਂ ਕਰ ਸਕਦਾ, ਕਿਉਂਕਿ ਤੁਹਾਡੀ ਆਵਾਜ਼ ਨਹੀਂ ਕੋਈ ਹੁੰਦੀ।
1: ਉਸਕੇ ਪਿੱਛੇ ਇੱਕ ਚੀਜ਼ ਹੋਰ ਕੰਮ ਕਰ ਰਹੀ ਹੈ ਨਾ, ਮਾਰੇ ਦਿਮਾਗ ਮੈਂ ਇਹ ਵੀ ਚੱਲ ਯਾਰ ਇਹ ਮੇਰੇ ਬਿਨਾਂ ਹੋਣਾ ਨਹੀਂ।
0: ਉਹ ਜਦੋਂ ਤੁਸੀਂ ਠੀਕ ਹੈ ਉਦੋਂ ਤੁਹਾਨੂੰ ਲੱਗਦਾ
1: ਮੇਰੇ ਬਿਨਾਂ ਹੋਣਾ ਨਹੀਂ, ਤੋ ਬਾਅਦ ਮੈਂ ਦਿਮਾਗ ਮੈਂ ਆਵਾ ਨਹੀਂ ਯਾਰ ਨਹੀਂ ਵੀ ਹੋਗਾ ਤਾਂ ਫਿਰ ਵੀ ਕੰਮ ਚੱਲ ਜਾਏਗਾ।
0: ਇਹ ਟਟੋਲੀ ਵਾਲਾ ਕੰਮ ਹੈ ਨਾ, ਟਟੋਲੀ ਕਹਿੰਦੇ ਸੋਚਦੀ ਵੀ ਮੈਂ ਸਮਾਨ
1: ਕਮਾਇਆ। ਮੋਸਟ ਆਫ ਅੱਜ ਕੀ ਡੇਟ ਮੈਂ ਅਗਰ ਮਾਈਨਸ ਕਰਨਾ ਹੋਗਾ ਤਾਂ ਮੇਰੇ ਹਿਸਾਬ ਦੇ ਕਾਫੀ ਸਰੋਤੇ ਐਸੇ ਹੋਗੇ ਜਿਨਕਾ ਸੋਸ਼ਲ ਮੀਡੀਆ ਕੋਲ ਲੈ ਕੇ ਹੋਗਾ ਯਾਰ ਇਹ ਮਾਈਨਸ ਹੋ ਜਾਏ ਥੋੜ੍ਹਾ ਸਾ।
0: ਨਹੀਂ, ਸੋਸ਼ਲ ਮੀਡੀਆ ਤਾਂ ਪਹਿਲਾਂ ਹੋ ਗਿਆ, ਹੁਣ ਅਗਲਾ ਜਿਹੜਾ ਆਪਾਂ ਡਿਸਕਸ਼ਨ ਕੀਤੀ ਆ ਉਹਦੇ ਵਿੱਚ ਅਤੂਰ ਸਾਹਿਬ ਆਪਾਂ ਇਹ ਮਾਈਨਸ ਕਰਾਂਗੇ ਕਿ ਇਹ ਦਿਮਾਗ 'ਚੋਂ ਵਿਚਾਰ ਮਾਈਨਸ ਕਰਨਾ ਵੀ ਮੇਰੇ ਤੋਂ ਬਿਨਾਂ ਹੋਣਾ ਹੀ ਕੁਛ ਨਹੀਂ ਹੈ,
1: ਹੋਣਾ ਹੀ ਕੁਛ ਨਹੀਂ।
0: ਸਭ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਲੰਘਿਆ ਉਹ ਆਪਾਂ ਕਰ ਲਿਆ, ਹੁਣ ਇਹਦੇ ਵਿੱਚੋਂ ਆਪਾਂ ਇਹ ਕੱਢਣਾ ਵੀ ਤੁਹਾਡੇ ਤੋਂ ਬਿਨਾਂ ਵੀ ਸਾਰਾ ਕੁਛ ਹੋ ਜਾਣਾ। ਇਹ ਦਿਮਾਗ 'ਚੋਂ ਵਿਚਾਰ ਕੱਢ ਦਿਉ, ਤੁਸੀਂ ਜ਼ਿੰਦਗੀ ਦੇ ਵਿੱਚ ਤੁਸੀਂ ਕੱਲ੍ਹ ਨੂੰ ਰੱਬ ਕਰੇ ਤੁਸੀਂ ਇੱਥੇ ਹੋਵੋਗੇ ਇਸ ਰੋਲ ਦੇ ਵਿੱਚ ਨਹੀਂ ਹੋਵੋਗੇ, ਤੁਸੀਂ ਇੱਥੇ ਉਹ ਨਹੀਂ ਹੋਵੋਗੇ, ਯਕੀਨ ਮੰਨਿਓ ਜਿਹੜੇ ਨਹੀਂ ਵੇ ਉਹਨਾਂ ਦੇ ਪਰਿਵਾਰ ਵੀ ਚੱਲ ਰਹੇ ਆ, ਉਹ ਵੀ ਕੰਮ ਨਹੀਂ ਰੁਕੇ ਜਿਹੜੇ ਕੰਮ
1: ਬਿਲਕੁਲ
0: ਚਲਾ ਕੇ ਚਲੇ ਗਏ ਆ, ਅਤੇ ਗਾਂ ਵੀ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿਣਾ। ਬੰਦਾ ਵਹਿਮ ਆਪਣੇ ਦਿਮਾਗ 'ਚੋਂ ਕੱਢ ਦੇ ਅਤੇ ਉਹ ਵਹਿਮ ਮਾਈਨਸ ਕਰ ਦਿਉ ਆਪਣੀ ਡਿਕਸ਼ਨਰੀ 'ਚੋਂ, ਤਾਂ ਵੀ ਤੁਸੀਂ ਬੜੇ ਸੌਖੇ ਹੋ ਜਾਓਗੇ।
1: ਜਦੋਂ ਸੋਵਾਂ ਸਾਹ ਲੈ ਰਹੇ ਹੋ तो वो भी चल रहा है ना सिस्टम, मैकेनिज्म चल रहा है अपने आप से, हम पढ़ के अपने मारा एक तरह से बेहोश हो गए, कुछ नहीं पता लेकिन चल रहे सांस। ये चीज़ मानो दिमाग में लेके आनी पड़ेगी भी यार मेरे बिना ये वो गानी होगा।
0: आप आगे भी एक दिन गल करते हैं ना,
1: तभी आपका टाइम निकलेगा उसमें।
0: हाँ कुछ एक चीज़ें ना बेसिक ने, फॉर एग्जाम्पल साडा चंगा खाना ये बेसिक है, तुम जे खाना ते आ के कुछ कर रहे हो यदा मतलब भी तुम गलत चीज़ माइनस कर रहे हो, तू खमियाजा भुगतना पैना है। साडा सौना लाजमी है, 7 घंटे की नींद जेकर तुम नहीं लै रहे जे अलग अलग हो सकती है, किसी की वध किसी की घट है, तो यदा मतलब कि तुम लाजमी चीज़ को माइनस करके गैर लाजमी चीज़ों के उत्ते काम कर रहे हो, तुहानू खमियाजा एक ना एक दिन भुगतना पैना। मैंने तो कई बार इदा लगता हूँ भी तुम नींदरा झाक लो, हाँ किन्ना झाकना, एक दिन आऊगा हफ्ते बाद महीने बाद दो महीनों बाद, जिनी तुम नींद त्यागी आ जिनी तुम नींद धक्का किया कट्ठा सौगे भावे दो दिन बीमार पाओ भावे चार दिन पाओ, कैलकुलेट करके वेख लो तुम।
1: मारा एक्सपीरियंस है भाई साहब, ये एक दिन चार दिन बाद लगा बस मर गया, तो भाई चाहे यही गई सोना पड़ जाए ट्रक लगाओ साइड में सो
0: ये तुम डिसाइड करना भी तुम हर रोज
1: बॉडी भी उसी
0: छे छे सत सत घंटे रेस्ट लेनी है, जां तुसीं इकट्ठा ही किसी दिन दो दो दिन पैना, वो तुहाडा जिहड़ा वायरल वूरल होना वह भी इम्यूनिटी वीक वह भी रेस्टलैस होने करके हुंदा, वह चाहे तुहाडी किसी की माइग्रेन होगी वह भी इसे करके ही हुंदी है। सो बड़ियां सारियां चीज़ां ने जिहड़ियां ना सौण करके ना चंगा खाण करके हुंदियां, तुसीं कर लो
1: धक्का आदतें माइनस करे। हाँ
0: माड़ियां आदतां,
1: माड़ियां आदतां माइनस कर,
0: माड़ियां आदतां माइनस करनियां, वह की ने, नींद ना चज ना लैनी, चज ना खाना ना, जा फिर गलत खाना। हुण कई बंदे अपना स्ट्रैस दूर करन दे लई चॉकलेट खांदे आ, कई बंदे अपना स्ट्रैस दूर करन दे लई ओ अपना एनर्जी ड्रिंक्स ते कॉफी पी जांदे आ,
1: है ना, वो माइंड सेटअप कर लिया ना।
0: हाँ
1: भी मेरा मैं रात को मना ये चीज़ खानी है तो मैं ठीक होऊंगा।
0: हाँ हले तो आपां इहो ही गल कर रहे हैं, इस तों बाद फिर नशा पता भी आ जांदा,
1: किसी ने ब्लैक कॉफी अच्छी लगा किसी का बीपी बढ़ जा, है ना, वो अपना माइंड सेटअप हो रखा उसमें।
0: तुहानूं लगदा भी ये चीज़ हुण तुसीं ये ना कॉफियां जां इदां दीआं ये चीज़ा इदा दियां ने तुहानूं किसी दिन नहीं भी लोड़ ना, तुसीं अपने आप ही उस टाइम दे उत्ते वो तां वी पी लैणी। मान लो अज मैं कम ते आ ते अज मैं ब्लैक कॉफी पी ली भी मैनूं एक ना मतलब सुस्ती जी पई है, जिदन छुट्टी हुंदी आ उस क टाइम दे उत्ते तुसीं कुछ नहीं करना हुंदा, तुसीं रैसट करनी हुंदी सगों सौना हुंदा वा, ते उस दिन भी तुसीं फड़ लैंदे जे वो तो क्योंकि तुहाडा तुहाडा अलार्म वज जांदा अंदरों अंदरी।
1: इस बात तो बच्चे बच्चे का बड़ा माइंड सेटअप ऐसा हो कि जब जिस दिन स्कूल जाना हो बच्चे लेट उठा, अगले दिन छुट्टी है सवेरे उठ जा, माइंड में सेटअप उठा रखे भी सवेरे छुट्टी है आराम से उठा, लेकिन बच्चे सवेरे से उठ जा भी यार जब स्कूल जाना था तब तो उठ दिन था
0: वो अपने आप ही लारम आ जाना
1: वो अपने हो जा।
0: हाँ सो तुम भी कर सकते हो जी कॉल हूँ इस हिस्से 044-717-1674 0447-1671-674 9956-0344। ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਕਿ ਕਿਹੜੀ ਬੇਲੋੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਆਪਣੀ ਜ਼ਿੰਦਗੀ 'ਚੋਂ ਆਪਾਂ ਮਾਈਨਸ ਕਰਨੀਆਂ ਨੇ, ਕਿਹੜੀਆਂ ਵਾਂ ਤੁਸੀਂ ਕਰ ਚੁੱਕੇ ਹੋ, ਕਿਹੜੀਆਂ ਵਾਂ ਅਤੇ ਕਿਹੜੇ ਢੰਗ ਦੇ ਨਾਲ ਆਪਾਂ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜਾ ਤੂਰ ਸਾਹਿਬ ਤੁਸੀਂ ਛੇੜਿਆ ਸੀ ਉਹ ਸੀਗਾ ਵੇਖੋ ਵੇਖੀ ਐਵੇਂ ਚੁੱਗਾ ਚੌੜ ਕਰਾਉਣਾ, ਅਤੇ ਉਹਦੇ ਵਿੱਚ ਹੀ ਨਾਲ ਰਲਦਾ ਮਿਲਦਾ ਆ ਜਾਂਦਾ ਦਿਖਾਵੇ ਦਾ ਖਰਚਾ,
1: ਦਿਖਾਵੇ
0: ਜਿਹੜਾ ਆਪਾਂ ਨਜਾਇਜ਼ ਲਾਈਫ ਸਟਾਈਲ ਕਹਿ ਲਓ ਤੁਸੀਂ, ਕਈ ਲਾਈਫ ਸਟਾਈਲ ਦੇ ਨਾਂ ਦੇ ਉੱਤੇ ਖਰਚੀ ਜਾਂਦੇ ਆ, ਕਈ ਦਿਖਾਵੇ ਦੇ ਨਾਂ ਦੇ ਉੱਤੇ ਖਰਚੀ ਜਾਂਦੇ ਆ। ਮੰਨ ਲਓ ਸੋਸ਼ਲ ਲੈਵਲ ਦੇ ਉੱਤੇ ਆਸ ਪਾਸ ਯਾਰਾਂ ਦੋਸਤਾਂ ਨਾਲ ਰਿਸ਼ਤੇਦਾਰੇ ਆਂਢ ਗੁਆਂਢ ਦੇ ਨਾਲ ਕੰਪੈਰੀਜ਼ਨ ਜਿਹਨੂੰ ਆਪਾਂ ਕਹਿ ਦਿੰਦੇ, ਅਤੇ ਉਸ ਤੋਂ ਬਾਅਦ ਸਾਡਾ ਲਾਈਫ ਸਟਾਈਲ ਹੈ ਨਾ ਵੀ ਆਪਾਂ ਸਾਡਾ ਲਾਈਫ ਸਟਾਈਲ ਵੀ ਉਹੋ ਜਿਹਾ ਹੋਣਾ ਚਾਹੀਦਾ ਜਿੱਦਾਂ ਦਾ ਦੂਸਰੇ ਦਾ, ਬੇਸਿਕਲੀ ਇਹ ਸਾਨੂੰ ਫਾਈਨੈਂਸ਼ੀਅਲ ਸਟ੍ਰੈਸ ਵੱਲ ਭੇਜਦਾ। ਸੋ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜਿੱਦਾਂ ਜਿੱਦਾਂ ਆਪਣੀਆਂ ਆਪਾਂ ਕਹਿ ਲਓ ਵੀ ਆਕਾਂਖਸ਼ਾਵਾਂ ਚਾਹਤਾਂ ਕੀ ਕਹਾਂਗੇ ਆਪਾਂ ਇਹਨੂੰ,
1: ਵਾਹ
0: ਹਾਂ ਵਾਹ ਹਿੰਦੀ ਮੈਂ ਕਿਆ ਬੋਲੇ,
1: ਜਿਤਨਾ ਇੱਛਾਵਾਂ ਕਹਿ ਲਓ ਭਾਈ ਸਾਹਿਬ ਇਤਨਾ ਬੜਾ,
0: ਇੱਛਾਵਾਂ ਠੀਕ ਹੈ,
1: ਇੱਛਾਵਾਂ ਠੀਕ ਹੈ, ਆਕਾਂਖਸ਼ਾ
0: ਜਿੰਨੀਆਂ ਆਪਾਂ ਵਧਾਵਾਂਗੇ, ਜਿੰਨੇ ਸੁਪਨੇ ਆਪਾਂ ਵੱਧ ਵੱਡੇ ਸਬਜ ਬਗਾ ਬਾਗ ਆਪਾਂ ਆਪਣੇ ਆਪ,
1: ਸੁਪਨਾ ਦੇਖਣਾ ਬੁਰਾ ਨਹੀਂ ਹੈ ਜੀ, ਲੇਕਿਨ ਉਸਕੋ ਪੂਰਾ ਨਾ ਕਰਨਾ ਯੇ ਬੁਰਾ ਹੈ, ਲੇਕਿਨ ਉਸ ਬੁਰੇ ਕੇ ਚੱਕਰ ਮੇਂ ਮਰ ਕੇ ਯਾ ਨਾ ਵੀ ਮੈਂ ਕੁਛ ਗਲਤ ਤਰੀਕੇ ਸੇ ਉਸਕੋ ਪੂਰਾ ਕਰੂੰ,
0: ਆਹ ਡਿਪੈਂਡ ਕਰਦਾ ਤੁਸੀਂ ਸੁਪਨਾ ਉਹੋ ਜਿਹਾ ਵੇਖ ਲਿਆ ਵੀ ਜਿੱਦਾਂ ਦਾ ਫਲਾਣਾ ਹੈ ਮੈਂ ਉੱਦਾਂ ਦਾ ਹੋਣਾ, ਉਹਦੇ ਹਾਲਾਤ ਕੁਛ ਹੋਰ ਨੇ, ਉਹਦੇ ਸਰਕਮਸਟਾਂਸਿਸ ਕੁਛ ਹੋਰ ਨੇ, ਸੋ ਉਸ ਚੱਕਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਤੰਗ ਪਰੇਸ਼ਾਨ ਕਰਨਾ। ਸੋ ਇਸੇ ਸਿਲਸਿਲੇ ਦੇ ਵਿੱਚ ਆਪਾਂ 70% ਕਹਿੰਦੇ ਨੇ 70% ਤੋਂ ਵੱਧ ਲੋਕ ਨੇ ਜਿਨ੍ਹਾਂ ਦਾ ਇਸ ਟਾਈਮ ਦੇ ਉੱਤੇ ਕਾਰਨ ਪਰੇਸ਼ਾਨ ਰਹਿਣ ਦਾ ਪੈਸਾ ਵਾ, ਜਿਹੜੇ ਫਾਈਨੈਂਸ਼ੀਅਲੀ ਸਟ੍ਰੈਸ ਦੇ ਕਰਕੇ ਪਰੇਸ਼ਾਨ ਰਹਿੰਦੇ ਨੇ। ਇੱਕ ਫੈਡਰਲ ਰਿਜ਼ਰਵ ਦੀ ਇੱਕ ਅਮਰੀਕਾ ਦੀ ਰਿਸਰਚ ਆ, ਉਹਦੇ ਵਿੱਚ ਇਹ ਦੱਸਦੇ ਨੇ ਕਿ ਜਿਹੜੇ ਲੋਕ ਸੋਸ਼ਲ ਮੀਡੀਆ 'ਤੇ ਦੂਜਿਆਂ ਤੋਂ ਮਹਿੰਗੇ ਲਾਈਫ ਸਟਾਈਲ ਨੂੰ ਵੇਖ ਕੇ ਨਕਲ ਕਰਦੇ ਆ ਨਾ, ਉਸ ਵਜ੍ਹਾ ਦੇ ਕਰਕੇ ਉਹ ਕਰਜ਼ੇ ਦੇ ਵਿੱਚ ਫਸ ਰਿਹਾ।
1: ਮੈਂ ਕਾਰ ਰੱਖੂ, 70ਵੇਂ ਰੱਖੂ, ਆਪਣੇ ਆਪ ਕੋ 30ਵੇਂ ਰੱਖੂ,
0: ਇਹ ਤਾਂ ਹੁਣ ਆਪਣੇ ਆਪ ਨੂੰ ਸਾਨੂੰ ਸੋਚਣਾ ਪਊਗਾ ਸਾਰਿਆਂ ਨੂੰ।
1: ਡਾਕਟਰ ਸਾਹਿਬ ਇਹੀ ਮੈਂ ਮਰੀਜ਼ ਮੈਂ ਪੁੱਛਣਾ 70ਵੇਂ ਰੱਖੂ, ਕਿਉਂਕਿ ਕਈ ਲੋਕ ਸੋਚ ਰਹੇ ਹੋਗੇ ਨਾ 70 ਦੂਸਰੇ ਹੋਗੇ, ਮੈਂ ਤਾਂ ਠੀਕ ਹੂੰ, ਮੈਂ ਕਿਹਾ ਮੈਂ 30ਵਾਂ ਹੂੰ।
0: ਮੈਨੂੰ ਲੱਗਦਾ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ, ਮੈਂ ਤਾਂ ਕਹੂੰਗਾ ਹਾਂ ਮੈਂ ਹੈਗਾ, ਕਿਉਂਕਿ ਮੰਨ ਲਓ ਸੋਸ਼ਲ ਮੀਡੀਆ
1: ਤੋਂ ਮੈਂ ਮੰਨਨੇ ਮੈਂ ਵੀ ਬੜਾ ਦਿਲ ਚਾਹੀਏ ਨਾ,
0: ਮੈਂ ਪਿਛਲਾ ਸਮਾਂ ਜੇ ਮੈਂ ਸੋਚਾਂ ਤੇ ਤੁਸੀਂ ਮੰਨ ਲਓ ਸਾਲ ਕੁ ਦੀ ਤੁਸੀਂ ਅਨੈਲਿਸਿਸ ਕਰੋ ਆਪਣੀ ਵੀ ਆਨਲਾਈਨ ਵੇਖ ਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਖਰੀਦੀਆਂ, ਜਿਹੜੀਆਂ ਨਾ ਵੀ ਖਰੀਦਦੇ ਤਾਂ ਸਰਦਾ ਹੈ, ਬਹੁਤਾ ਕੁਛ ਨਹੀਂ, ਤੇ ਲੀੜੇ ਕੱਪੜੇ ਤੇ ਬੰਦਾ ਲੈ ਹੀ ਲੈਂਦਾ ਨਾ ਵੀ ਉਹ ਫਲਾਣੀ ਉਹਦੇ 'ਤੇ ਐਡ ਆਈ ਆ, ਹੈ ਨਾ, ਤੁਸੀਂ ਆਹ ਲੀੜਾ ਕੱਪੜਾ ਲੈ ਲਿਆ, ਆਹ ਤੁਸੀਂ ਜੁੱਤੀ ਲੈ ਲਈ, ਜਾਂ ਹੋਰ ਜਿੰਨੀਆਂ ਵੀ ਚੀਜ਼ਾਂ ਹੁਣ ਇੱਕਦਮ ਤੁਸੀਂ ਤੁਹਾਨੂੰ ਆਪਣਾ ਆਪਣਾ ਸਾਰਾ ਕੁਛ ਯਾਦ ਆ ਜੂਗਾ।
1: ਪਰ ਅਗਰ ਲੈ ਵੀ ਲਿਆ ਨਾ, ਮੈਂ ਆਪਣੀ ਬਾਤ ਕਰੂੰ, ਮੇਰੀ ਆਦਤ ਹੈ ਚੀਜ਼ਾਂ ਬਾਏ ਕਰਨ ਦੀ, ਪਰ ਮੈਂ ਰੋਂਦਾ ਨਹੀਂ। ਮੈਨੂੰ ਇੱਕ ਬਾਤ ਯਾਦ ਆ ਗਈ, ਉਹ ਮਰੇ ਰਹਿਣੇ ਮਾ ਨਾ ਇੱਕ ਸ਼ਹਿਰ ਹੈ ਪਾਣੀਪਤ, ਤੋ ਪਾਣੀਪਤ ਕੀ ਇੱਕ ਬੜੀ ਕਹਾਵਤ ਮਸ਼ਹੂਰ ਕਰ ਰੱਖੀ ਸੀ, ਪਾਣੀਪਤ ਮਤਲਬ ਖੇਸ ਮਿਲਾ ਕਰ, ਖੇਸ ਤੋ ਖੇਸ ਇਤਨੇ ਮੋਟੇ ਬਾਰੀ ਦੋਣੇ ਬੜੇ ਮੁਸ਼ਕਿਲ ਹੋਵਾਂ ਜਦੋਂ ਮੈਂ ਜਾ, ਤੋ ਬੜੀ ਕਹਾਵਤ ਬਣਾ ਰੱਖੀ ਸੀ ਵੀ ਪਾਣੀਪਤ ਦੇ ਖੇਸ ਲਵੀ ਨਾ, ਲਵੇਂਗੀ ਤਾਂ ਧੋਵੀ ਨਾ, ਧੋਵੇਂਗੀ ਤਾਂ ਰੋਵੀ ਨਾ, ਹੈਨਾ। ਤੋ ਬਾਈ ਸ਼ੋਪਿੰਗ ਤੋਂ ਸ਼ੋਪਿੰਗ ਹਮ ਕਰ ਲਿਆ, ਲੇਕਿਨ ਉਸ ਵਾਰ ਹੁੰਦੇ ਨਹੀਂ ਆ ਵੀ ਉਹ ਕਿਆ ਹੋ ਗਿਆ, ਕਰਨੀ ਨਹੀਂ ਯਾਰ, ਕਰ ਲਿਆ ਪਰ ਕਰਨੀ ਨਹੀਂ ਚਾਹੀਏ ਨਾ, ਜਾਇਜ਼ ਹੈ। ਮੈਂ ਮੇਰੀ ਆਦਤ ਖੁਦ ਕੀ ਆਪਣੀ ਆਦਤ ਹੈ, ਲੇਕਿਨ ਮੈਂ ਰੋਂਦਾ ਕੋਈ ਨਹੀਂ, ਪਰ ਲੇਕਿਨ ਕਈ ਵਾਰ ਮਨ ਮਾ ਜਾ ਨਹੀਂ ਯਾਰ, ਜ਼ਰੂਰਤ ਨਹੀਂ ਇਸ ਕੀ ਯਾਰ, ਛੋੜੋ
0: ਬਿਲਕੁਲ। ਹੌਲੀ ਹੌਲੀ ਨਾ ਆਪਾਂ ਬੜੀਆਂ ਚੀਜ਼ਾਂ ਸਾਨੂੰ ਕੰਬਾਈਨ ਕਰਨੀਆਂ ਪੈਣਗੀਆਂ ਬੇਸਿਕਲੀ, ਕਿਉਂਕਿ ਜਦੋਂ ਆਪਾਂ ਕਈ ਚੀਜ਼ਾਂ ਸੁਣ ਲੈਂਦੇ ਹਾਂ ਨਾ, ਹੁਣ ਤੁਸੀਂ ਸੁਣ ਲਿਆ ਵੀ ਬੇਲੋੜੀ ਸ਼ੋਪਿੰਗ, ਬੇਲੋੜੀ ਸ਼ੋਪਿੰਗ, ਅਤੇ ਹਰ ਕੋਈ ਬੰਦੇ ਨੂੰ ਲੱਗਣ ਲੱਗ ਪੈਂਦਾ ਹਾਂ ਮੇਰੀ ਵੀ, ਮੈਂ ਵੀ ਬੇਲੋੜੀ ਸ਼ੋਪਿੰਗ, ਆਪਣੇ ਆਪਣੇ ਪੱਧਰ ਦੇ ਉੱਤੇ ਨਾ ਹਰ ਕੋਈ ਬੇਲੋੜੀ ਸ਼ੋਪਿੰਗ ਕਰ ਰਿਹਾ ਹੁੰਦਾ, ਪਰ ਜਦੋਂ ਦੂਸਰੇ ਦੇ ਨਾਲ ਕੰਪੈਰੀਜ਼ਨ ਕਰਦਾ, ਮੰਨ ਲਓ ਤੁਸੀਂ ਆਪਣੇ ਆਪ 'ਚ ਫੀਲ ਕਰ ਲਿਆ ਕਿ ਤੁਸੀਂ ਬੇਲੋੜੀ ਸ਼ੋਪਿੰਗ ਕਰ ਰਹੇ ਹੋ, ਮੈਂ ਆਪਣੇ ਆਪ 'ਚ ਫੀਲ ਕਰ ਲਿਆ ਵੀ ਮੈਂ ਬੇਲੋੜੀ ਸ਼ੋਪਿੰਗ ਕਰ ਰਿਹਾ, ਪਰ ਜਦੋਂ ਸਾਡੇ ਦੋਵਾਂ ਦਾ ਕੰਪੈਰੀਜ਼ਨ ਹੋਊਗਾ ਵੀ ਓਕੇ ਤੁਸੀਂ ਕਿੰਨੀਆਂ ਟੀ ਸ਼ਰਟਾਂ ਲਈਆਂ ਇਸ ਵਾਰੀ, ਕਿੰਨੀਆਂ ਜੈਕਟਾਂ ਲਈਆਂ, ਕਿੰਨੀਆਂ ਪੈਂਟਾਂ ਲਈਆਂ, ਮੈਂ ਇੱਧਰੋਂ ਗਿਣੂੰਗਾ, ਹੋ ਸਕਦਾ ਮੇਰੀਆਂ 10 ਹੋਣ ਤੁਹਾਡੀਆਂ 5 ਹੋਣ ਜਾਂ ਤੁਹਾਡੀਆਂ 10 ਹੋਣ ਮੇਰੀਆਂ 5 ਹੋਣ, ਪਰ ਫੀਲ ਆਪਾਂ ਦੋਵੇਂ ਆਪੋ ਆਪਣੀ ਥਾਂ ਦੇ ਉੱਤੇ ਕਰ ਰਹੇ ਹਾਂ ਵੀ ਅਸੀਂ ਨਜਾਇਜ਼ ਖਰਚਾ, ਕਿਉਂਕਿ ਲੋੜ ਤਾਂ ਇੱਕ ਦੀ ਹੈ ਨਾ, ਕਿਉਂਕਿ ਇਹਨੂੰ ਆਪਾਂ ਨਾ ਜਿੱਦਾਂ ਕੁਛ ਹੋਰ ਚੀਜ਼ਾਂ ਦੇ ਨਾਲ ਜੋੜ ਕੇ ਜਦੋਂ ਆਪਾਂ ਵੇਖਾਂਗੇ, ਮੰਨ ਲਓ ਜਦੋਂ ਆਪਾਂ ਵਾਤਾਵਰਣ ਦੇ ਨਾਲ ਜੋੜ ਕੇ ਵੇਖਾਂਗੇ, ਜਿੱਦਾਂ ਆਪਾਂ ਹੁਣ ਇੱਕ ਪ੍ਰੋਗਰਾਮ ਵੀ ਰਨ ਕਰਦੇ ਹਾਂ, ਮੈਂ ਬੇਨਤੀ ਕਰੂੰਗਾ ਜਿਹੜੇ ਨਹੀਂ ਸੁਣਦੇ ਜ਼ਰੂਰ ਸੁਣਿਆ ਕਰੋ, ਪੋਡਕਾਸਟ ਦੇ ਉੱਤੇ ਵੀ ਆਪਾਂ ਪਾਉਂਦੇ ਹਾਂ, ਕਲਾਈਮੇਟ ਕੰਟਰੋਲ ਨਾਂ ਦਾ ਜਿਹੜਾ ਪ੍ਰੋਗਰਾਮ ਆਪਾਂ ਰਨ ਕਰਦੇ ਹਾਂ, ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗਦਾ ਵੀ ਕੀ ਆਪਾਂ ਕਰ ਰਹੇ ਹਾਂ। ਇੱਕ ਟੀ ਸ਼ਰਟ ਜੇ ਆਪਾਂ ਪਾਉਂਦੇ ਹਾਂ ਤਾਂ ਉਹਨੂੰ ਇੱਕ ਟੀ ਸ਼ਰਟ ਨੂੰ ਬਣਾਉਣ ਦੇ ਲਈ ਕਿੰਨੇ ਰੁੱਖ ਕੱਟੇ ਗਏ,
1: ਬਿਲਕੁਲ,
0: ਹੈ ਨਾ। ਇੱਕ ਆਪਾਂ ਜੈਕਟ ਪਾਉਣ ਡੇ ਹਾਂ ਅਤੇ ਉਹਨੂੰ ਪਾਉਣ ਦੇ ਲਈ ਕਿੰਨੇ ਰੁੱਖ ਕੱਟੇ ਗਏ। ਸੋ ਆਪਾਂ ਇਸ ਟਾਈਮ ਦੇ ਉੱਤੇ ਜੋ ਵੀ ਪਾ ਕੇ ਬੈਠੇ ਹਾਂ, ਮੈਨੂੰ ਹੁਣ ਐਗਜੈਕਟ ਯਾਦ ਨਹੀਂ ਰਿਹਾ, ਪਰ ਮੇਰੇ ਖਿਆਲ 27 ਰੁੱਖਾਂ ਦੀ ਬਲੀ ਦੇਣੀ ਪੈਂਦੀ ਹੈ।
1: ਉਹ ਟੀ ਸ਼ਰਟ ਕੇ ਉੱਪਰ ਜੋ ਚੀਜ਼ ਲਗਾ ਹੈ, ਉਸਕਾ ਟੈਗ ਬਣਾ ਹੈ, ਆਪਕਾ ਬਿੱਲ ਕਟਾ ਹੈ, ਕਾਗਜ਼ ਲਗਾ ਹੈ, ਹੈ ਤੋ ਸਾਰਾ ਜੋ ਪੇੜਾਂ ਕੇ ਸਾਥ ਜੁੜਿਆ।
0: ਸਰ ਵੇਖੋ ਪਾਣੀ ਕਿੰਨਾ ਲੱਗਦਾ, ਹੈ ਨਾ, ਕੋਟਨ ਆ ਉਹਨੂੰ ਤੁਹਾਡਾ ਕਿੰਨੇ ਕਿੰਨੇ ਬੂਟਿਆਂ ਤੋਂ ਜਾ ਕੇ ਅਤੇ ਫਿਰ ਉਹ ਇੱਕ ਟੀ ਸ਼ਰਟ ਬਣਦੀ ਹੋਊਗੀ, ਅਤੇ ਉਹਨਾਂ ਬੂਟਿਆਂ ਨੂੰ ਪਾਲਣ ਦੇ ਲਈ ਕਿੰਨਾ ਪਾਣੀ ਲੱਗਦਾ ਹੋਊਗਾ, ਹੈ ਨਾ। ਸੋ ਉਸ ਸਾਰੇ ਕੁਛ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਬੜੇ ਸਾਰੇ ਲੋਕ ਨੇ ਜਿਹੜੇ ਇਸ ਰੀਜ਼ਨਿੰਗ ਦੇ ਨਾਲ ਆਪਣੇ ਆਪ ਨੂੰ ਘਟਾ ਰਹੇ ਨੇ ਬਾਇੰਗ ਤੋਂ, ਜਿੰਨਾ ਚਿਰ ਸਾਨੂੰ ਇੱਕ ਰੀਜ਼ਨਿੰਗ ਨਹੀਂ ਨਾ ਮਿਲੂਗੀ। ਸੋ ਬੇਸਿਕਲੀ ਅਗਲਾ ਕੀ ਆ ਕਿ ਸਾਨੂੰ ਰੀਜ਼ਨਿੰਗ ਇੱਕ ਦਈਏ ਆਪਾਂ ਆਪਣੇ ਆਪ ਨੂੰ ਕਿ ਮੇਰੇ ਘੱਟ ਹੁਣ ਰੇਡੀਓ 'ਤੇ ਇੱਕ ਪ੍ਰੋਗਰਾਮ ਚੱਲ ਰਿਹਾ, ਉਹ ਕਹਿੰਦੇ ਸੀ ਘੱਟ ਸ਼ੋਪਿੰਗ ਕਰਿਆ ਕਰੋ, ਅਸੀਂ ਘੱਟ ਸ਼ੋਪਿੰਗ ਕਰਤੀ, ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਕੋਈ ਵੀ ਕਰੂਗਾ। ਸਾਨੂੰ ਰੀਜ਼ਨਿੰਗ ਦੇਣੀ ਪਊਗੀ ਕਿ ਉਹਦੇ ਪਿੱਛੇ ਰੀਜ਼ਨ ਕੀ ਹੈ, ਜਾਂ ਉਹ ਰੀਜ਼ਨ ਤੁਹਾਡਾ ਫਾਈਨੈਂਸ਼ੀਅਲ ਹੋ ਸਕਦਾ ਵੀ ਤੁਹਾਡੇ ਤੁਹਾਨੂੰ ਵਾਰਾ ਨਹੀਂ ਖਾ ਰਿਹਾ ਯਾਰ, ਤੁਹਾਨੂੰ ਘਟਾਉਣਾ ਪੈਣਾ, ਉਹ ਨਹੀਂ ਮੈਨੂੰ ਲੱਗਦਾ ਵੀ ਆਪਾਂ ਉਹ ਤੋਂ ਟੱਪ ਚੁੱਕੇ ਹਾਂ, ਹੈ ਨਾ। ਜਾਂ ਫਿਰ ਉਹ ਰੀਜ਼ਨਿੰਗ ਆ ਵੀ ਹੋ ਸਕਦੀ ਆ ਵੀ ਯਾਰ ਅਸੀਂ ਜਿਹੜੀ ਧਰਤੀ 'ਤੇ ਰਹਿ ਰਹੇ ਹਾਂ ਉਸ ਧਰਤੀ ਦਾ ਕੋਈ ਨਾ ਕੋਈ ਫਾਇਦਾ ਕਰਨਾ ਆਪਾਂ, ਉਸ ਧਰਤੀ ਪ੍ਰਤੀ ਸਾਡੀ ਵੀ ਕੋਈ ਜ਼ਿੰਮੇਵਾਰੀ ਆ, ਪਾਣੀਆਂ ਪ੍ਰਤੀ ਸਾਡੀ ਕੋਈ ਜ਼ਿੰਮੇਵਾਰੀ ਆ, ਇਸ ਫੈਲਦੇ ਕਚਰੇ ਪ੍ਰਤੀ ਕੋਈ ਸਾਡੀ ਜ਼ਿੰਮੇਵਾਰੀ ਆ। ਸੋ ਉਹ ਸਾਰਾ ਕੁਛ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਹੋ ਸਕਦਾ ਤੁਸੀਂ ਮਾਣ ਮਹਿਸੂਸ ਕਰੋ ਕੱਲ੍ਹ ਨੂੰ, ਤੁਹਾਨੂੰ ਕੋਈ ਕਹੇ ਵੀ ਉਹ ਯਾਰ ਟੀ ਸ਼ਰਟ ਪੁਰਾਣੀ ਪਾਈ ਫਿਰਦਾ, ਜਾਂ ਤੁਹਾਨੂੰ ਆਪ ਨੂੰ ਲੱਗੇ ਅਤੇ ਤੁਸੀਂ ਆਪਣੇ ਆਪ 'ਚ ਮਾਣ ਮਹਿਸੂਸ ਕਰੋ, ਨਹੀਂ ਮੈਂ ਵਾਤਾਵਰਨ ਦੀ ਮਦਦ ਕਰ ਰਿਹਾ
1: ਜੀ। ਬਿਲਕੁਲ,
0: ਸ਼ਾਇਦ ਇੱਕ ਦਿਨ ਆਵੇ, ਹਾਲੇ ਆਪਾਂ ਨਹੀਂ ਆਪਾਂ ਇਸ ਜੋਨਰ ਦੇ ਵਿੱਚ ਕਿੰਨੇ ਕੁ ਆਪਾਂ, ਪਰ ਕੋਈ ਵੀ ਕਿਸੇ ਵੀ ਕਿਸਮ ਦੀ ਇੱਕ ਰੀਜ਼ਨਿੰਗ,
1: ਪਰ ਉਸਮੇ ਰੀਜ਼ਨਿੰਗ ਇਹ ਮੇਰੇ ਵਰਗਾ ਦੇ ਦੇਗਾ ਨਾ ਭਾਈ ਸਾਹਿਬ, ਵਾਹ ਲੇਕ ਆਇਆ ਤਾਂ ਉਹ ਤਾਂ ਮੀਡੀਅਮ ਸਾਈਜ਼ ਤੀ, ਮੈਂ ਮੋਟਾ ਹੋ ਗਿਆ, ਲਾਰਜ ਲੇਕ ਆਣੀ ਪੜੇਗੀ ਫਿਰ ਸ਼ੋਪਿੰਗ। ਇਹ ਵੀ ਇੱਕ ਰੀਜ਼ਨ ਆ ਗਿਆ ਨਾ। ਔਰ ਮੋਟਾ ਕਿਉਂ ਆਇਆ, ਮੇਰੀ ਬਾਇੰਗ ਜੋ ਮੈਂ ਗਰੋਸਰੀ ਹੈ ਉਹ ਬੇਫਾਲਤੂ ਚੀਜ਼ਾਂ ਲੈ ਕੇ ਆਇਆ, ਪੜੀ ਹੈ, ਰਾਤ ਨੂੰ ਉੱਠਿਆ ਕਰੇਵੀ ਸੀ ਆ ਗਈ ਮਨ, ਮੈਂ ਉਹ ਚੀਜ਼ ਖਾ ਲਈ, ਹੈ ਕਲੈਕਟਿਡ ਇੱਕ ਦੂਸਰੇ ਸੇ ਸਰ ਚੀਜ਼ਾਂ, ਮੇਰਾ ਜੋ ਵੇਟ ਵੱਧ ਰਿਹਾ ਹੈ ਮੈਂ ਕਿਸੇ ਤਰੀਕੇ ਵੱਧ ਰਿਹਾ, ਕੁਛ ਚੀਜ਼ਾਂ ਬਾਹਰ ਬਾਹਰ ਫਾਲਤੂ ਕਾ ਖਾ ਰਿਹਾ ਹਾਂ, ਖਾ ਤੋਂ ਮੈਂ ਗਰਮ ਸਕੂੰ, ਬੇ ਟਾਈਮ ਕਾ ਖਾ ਰਿਹਾ ਹਾਂ, ਗਰਮਾ ਬਣ ਜਾਏਗਾ ਆਰਾਮ ਤੇਲਾ ਚਲੇਗਾ,
0: ਆਹ ਤਾਂ ਮਾਈਨਸ ਕਰਨਾ ਨਾ,
1: ਇਹ ਇਹ ਚੀਜ਼ ਮਾਈਨਸ ਕਰਾਂਗੇ ਤੋ ਸਾਈਜ਼ ਮੈਂ ਵੀ ਬੰਦਾ ਸਹੀ ਰਹਾਗਾ, ਤੋ ਪੁਰਾਣੇ ਕੱਪੜੇ ਵੀ ਆਉਂਦੇ ਰਹਾਂਗੇ, ਉਹ ਸਾਈਜ਼ ਦੇ ਬਾਹਰ ਗਿਆ ਤੋ ਨਵੇਂ ਕੱਪੜੇ ਆਵਾਂਗੇ, ਫਿਰ ਪੁਰਾਣੇ ਨਿਊ ਨਹੀਂ ਗੇਅਰ ਨਹੀਂ ਆ ਰਹੇ, ਉਹ ਬੜੇ ਅੱਛੇ ਕੱਪੜੇ ਤੇ, ਕਿਸੇ ਨਾ ਕਿਸੇ ਦਿਨ ਮੈਂ ਇਸਮੇ ਫਿੱਟ ਆਊਂਗਾ, ਉਹ ਕਿਸੇ ਨਾ ਕਿਸੇ ਕੇ ਚੱਕਰੋਂ ਪਤਾ ਨਹੀਂ ਕਿਤੇ ਨਿਸ਼ਾਨ ਨਿਕਲ ਜਾ।
0: ਨਹੀਂ ਬੇਸਿਕਲੀ ਆਪਾਂ ਇਹ ਚੀਜ਼ ਵੈਸੇ ਪਹਿਲਾਂ ਹੀ ਕਰ ਚੁੱਕੇ ਹਾਂ, ਪਰ ਜਿਹੜਾ ਜਿੱਦਾਂ ਮੰਨ ਲਓ ਤੁਹਾਡੇ ਤੁਸੀਂ ਸਾਈਜ਼ ਤੋਂ ਬਾਹਰ ਜਦੋਂ ਜਾ ਰਹੇ ਹੁੰਦੇ ਨਾ, ਅਤੇ ਉਹਦਾ ਉਹਦਾ ਕਾਰਨ ਤੁਹਾਡਾ ਸਟ੍ਰੈੱਸ ਹੋਊਗਾ, ਕਿਉਂਕਿ ਜ਼ਿਆਦਾਤਰ ਲੋਕ ਸਟ੍ਰੈੱਸ ਦੇ ਵਿੱਚ ਹੀ ਵੱਧ ਖਾਂਦੇ ਆ।
1: ਪਰ ਮੇਰੇ ਹਿਸਾਬ ਸੇ ਇਹ ਥੋੜ੍ਹਾ ਸਾ ਬਾਟਰ ਸਿਸਟਮ ਕਰ ਰਹੇ ਨਾ, ਮੰਨ ਲਓ ਜੇ ਮੇਰਾ ਮੀਡੀਅਮ ਸਾਈਜ਼ ਤਾਂ ਮੈਂ ਲਾਰਜ ਮੈਂ ਜਾ ਰਹਾ ਹਾਂ, ਤੂੰ ਲਾਰਜ ਜਾ ਰਹਾ ਮੀਡੀਅਮ ਜਾ ਰਹਾ, ਬਈ ਲਾਰਜ ਵਾਲੇ ਕਹਿੰਦੇ ਅੱਛੀ ਅੱਛੀ ਚੀਜ਼ਾਂ ਮੰਨਦੇ ਦੇ ਬਾਈ,
0: ਪਰ ਇੱਦਾਂ ਹੁੰਦਾ ਨਹੀਂ ਨਾ,
1: ਤੂੰ ਲਾਰਜ ਵਾਲੇ ਤੇਰੇ ਕੋਲ ਪੜੀ ਹੋ ਗਈ, ਤੇਰੇ ਵਾਪਸ ਵਾਲੀ ਨਹੀਂ ਮੰਨਣ ਦੇ ਦੇ।
0: ਬੇਸਿਕਲੀ ਲਾਰਜ ਵਾਲਾ ਮੀਡੀਅਮ ਵਾਲੇ ਨੂੰ ਆਪਣੀ ਜ਼ਿੰਦਗੀ ਚੋਂ ਮਾਈਨਸ ਕਰਕੇ ਗਾਂਹ ਵੱਧਦਾ,
1: ਵਾਹ ਬੰਦਾ ਹੀ ਮਾਈਨਸ ਕਰ ਦੇਗਾ, ਇਹ ਹੋਣੀ ਚਾਹੀਏ
0: ਰੋਜ਼ਮਰਾ ਦੀ ਸਾਡੀ ਜ਼ਿੰਦਗੀ ਦੇ ਵਿੱਚੋਂ ਨਜਾਇਜ਼ ਕਮਿਟਮੈਂਟਸ ਜਿਹੜੀਆਂ ਉਹਨਾਂ ਨੂੰ ਮਾਈਨਸ ਕਰਨਾ, ਜਾਂ ਆਪਾਂ ਐਵੇਂ ਕੋਈ ਫੋਨ ਆਉਂਦਾ ਅਸੀਂ ਕਹਿ ਦਿੰਦੇ ਹਾਂ ਹਾਂ ਠੀਕ ਹੈ ਕੋਈ ਨਹੀਂ ਮੈਂ ਕਰ ਦੂੰ, ਫਲਾਣੀ ਥਾਂ ਤੁਸੀਂ ਆਹ ਚੀਜ਼ ਚੁੱਕ ਲਓਗਾ, ਹਾਂ ਠੀਕ ਹੈ ਕੋਈ ਨਹੀਂ ਮੈਂ ਕਰ ਦੂੰ, ਨਜਾਇਜ਼ ਜਿਹੜੀਆਂ ਕਮਿਟਮੈਂਟਸ ਨੇ, ਤੁਹਾਨੂੰ ਪਤਾ ਵਾ ਵੀ ਤੁਹਾਡੇ ਕੋਲ ਨਹੀਂ ਟਾਈਮ ਹੈਗਾ, ਤੁਸੀਂ ਫਿਰ ਵੀ ਓਵਰ ਕਮਿਟ ਕਰੀ ਜਾ ਰਹੇ ਹੋ, ਹੈ ਨਾ, ਇੱਕ ਓਵਰ ਕਮਿਟਮੈਂਟ ਦੋ, ਤੁਹਾਨੂੰ ਹੁਣ ਮੈਂ ਨਿਕਲ ਲੱਗਾ ਤੇ ਮੈਨੂੰ ਫੋਨ ਆ ਜਾਵੇ ਵੀ ਹਾਂਜੀ ਭਾਈ ਆਹ ਐਡ ਅੱਜ ਚਲਾ ਸਕਦੇ ਹੋ, ਆਪਾਂ ਪੈਸੇ ਵੱਧ ਦੇ ਦਾਂਗੇ, ਤੇ ਮੈਂ ਕਹਾਂ ਹਾਂ ਹਾਂ ਹਾਂ ਹਾਂ, ਇਹ ਓਵਰ ਕਮਿਟਮੈਂਟ ਹੈ, ਪੈਸੇ ਤੇ ਭਾਵੇਂ ਆ ਜਾਣਗੇ ਪਰ ਉਹ ਤੰਗ ਕਰੂਗੀ, ਹੈ ਨਾ, ਤੁਸੀਂ ਕੰਮ ਬਿਜ਼ਨਸ ਬੰਦ ਕਰਕੇ ਘਰ ਨੂੰ ਚੱਲੇ ਹੋ ਅਤੇ ਤੁਹਾਨੂੰ ਕੋਈ ਗਾਹਕ ਆ ਗਿਆ, ਤੁਸੀਂ ਕਹਿੰਦੇ ਚਲ ਕੋਈ ਗੱਲ ਨਹੀਂ ਯਾਰ ਫਿਰ ਖੋਲ ਛੱਡ, ਤੁਸੀਂ ਇਸ ਪੱਖੋਂ ਵੇਖੋ, ਕਿਸੇ ਤੁਸੀਂ ਗੋਰਿਆਂ ਦੇ ਸ਼ੋਰੂਮ 'ਚ ਚਲ ਜਾਓ
1: ਗੜ ਦੇ ਬਾਹਰ,
0: ਹੈ ਨਾ, ਉਹਨਾਂ ਨੇ
1: ਤੁਹਾਨੂੰ ਨਿਕਲੋ
0: ਨਾ, ਸੋਰੀ ਕੱਲ੍ਹ ਵੀਰ ਕੱਲ੍ਹ ਟਾਈਮ ਹੈ, ਅਤੇ ਆਪਣੇ ਆਪਣੇ ਕਹਿੰਦੇ ਵੀ ਚੱਲਦਾ ਵਾਦਾ ਫੜ ਲਾ ਫਿਰ, ਹੈ ਨਾ, ਅਤੇ ਉੱਥੇ ਭਾਵੇਂ ਤੁਹਾਨੂੰ ਵੀ ਪਤਾ ਵੀ ਅੰਦਰ ਬੜੇ ਬੰਦੇ ਨੇ ਫਿਰ ਕਿੰਨਾ ਕਿੰਨਾ ਟਾਈਮ ਲਾਉਣਾ, ਸੋ ਇਹ ਜਿਹੜੀਆਂ ਨਜਾਇਜ਼ ਹਾਂ ਵਾ ਨਾ, ਸਾਨੂੰ ਇਹ ਵੀ ਪਤਾ ਹੋਣੀ ਚਾਹੀਦੀ, ਹਾਂ ਅਤੇ ਨਾ ਵੀ ਸਾਨੂੰ ਨਾ ਕਰਨੀ ਵੀ ਆਉਣੀ ਚਾਹੀਦੀ ਹੈ ਅਤੇ ਸਾਨੂੰ ਹਾਂ ਕਰਨੀ ਵੀ ਆਉਣੀ ਚਾਹੀਦੀ, ਕਈ ਬੰਦੇ ਜਿਹੜੇ ਆ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਨਾ ਮਾਈਨਸ ਕਰਨ ਦੀ ਲੋੜ ਮਹਿਸੂਸ ਕਰਦੇ ਆ, ਕਈ ਹਾਂ ਦੀ ਲੋੜ ਮਹਿਸੂਸ ਕਰਦੇ, ਕਈਆਂ ਨੇ ਪੱਕਾ ਹੀ ਮੂੰਹ 'ਤੇ ਨਾ ਰੱਖਿਆ,
1: ਕਈਆਂ ਕੁ ਸਵਾਲ ਹੀ ਐਸਾ ਹੋਣਾ ਆਪਾਂ ਹਾਂ ਨਾ ਮੈਂ ਫਸ ਜਾਵੇ, ਬੰਦਾ ਪੁੱਛੇ ਬਾਈ ਸਾਹਿਬ ਆਪਣੇ ਚੋਰੀ ਕਰਨੀ ਛੋੜ ਦੀ, ਉਹ ਕਿਆ ਕਰੇ, ਹਾਂ ਤਾਂ ਵੀ ਫਸਿਆ ਨਾ ਫਸਿਆ,
0: ਹਾਂਜੀ
1: ਕਈ ਬੰਦੇ ਕੇ ਸਵਾਲ ਐਸੇ ਹੋ, ਬੰਦਾ ਹਾਂ ਨਾ ਮੈਂ ਫਸ ਜਾ, ਫਿਰ ਕਮਿਟਮੈਂਟ ਕਰਨੀ ਬੜਾ ਕਹੀਂ ਨਾ ਕਹੀਂ, ਬਸ ਇਹ ਮੈਨੇਜ ਕਰਨੇ ਵਾਲੀ ਸਿੱਖਣ ਵਾਲੀ ਬਾਤ
0: ਬੇਸਿਕਲੀ ਨਾ, ਤੁਸੀਂ ਸਭ ਇਹ ਕਹਿਣ ਨੂੰ ਚੀਜ਼ਾਂ ਨਿੱਕੀਆਂ ਨਿੱਕੀਆਂ, ਜਦੋਂ ਮੈਂ ਵੈਰੀ ਫਸਟ ਟਾਈਮ ਇਹ ਚੀਜ਼ ਪੜ੍ਹੀ ਸੀ ਨਾ, ਤਾਂ ਮੈਨੂੰ ਬਹੁਤੀ ਜਚੀ ਨਹੀਂ, ਪਰ ਹੁਣ ਮੈਂ ਮਹਿਸੂਸ ਕਰਦਾ ਵੀ ਜਿਹੜੀਆਂ ਇਹ ਨਜਾਇਜ਼ ਹਾਂ ਆਪਾਂ ਕਰਦੇ ਹਾਂ ਨਾ ਕਿਸੇ ਦੀ ਹੈਲਪ ਕਰਨ ਦੀ, ਜਦੋਂ ਤੁਹਾਡੇ ਕੋਲ ਮਤਲਬ ਹੈਲਪ ਕਰਨੀ ਚੰਗੀ ਗੱਲ ਹੈ, ਪਰ ਉਹਦੇ ਲਈ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ,
1: ਜੀ ਜੀ ਜੀ ਬਿਲਕੁਲ ਬਿਲਕੁਲ,
0: ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ, ਫਿਰ ਤੁਸੀਂ ਡੈਫੀਨੇਟਲੀ ਕਿਸੇ ਲਈ ਹਾਂ ਕਰੋ, ਤੁਸੀਂ ਆਪਣੇ ਕੰਮ ਕਾਰ ਦੇ ਉੱਤੇ ਕੋਈ ਵੱਧ ਕਸਟਮਰ ਭੁਗਤਾਉਣਾ, ਉਹਦੇ ਲਈ ਤੁਹਾਡੇ ਕੋਲ ਟਾਈਮ ਹੋਣਾ ਚਾਹੀਦਾ, ਨਹੀਂ ਤਾਂ ਇਹ ਚੀਜ਼ਾਂ ਨਾ ਤੁਹਾਨੂੰ ਬਰਨ ਆਊਟ ਕਰਦੀਆਂ, ਮਾਨਸਿਕ ਤੌਰ ਦੇ ਉੱਤੇ ਤੁਹਾਨੂੰ ਇਹ ਮਤਲਬ ਇੰਨਾ ਕੁ ਥਕਾ ਦਿੰਦੀਆਂ, ਅਤੇ ਤੁਹਾਨੂੰ ਨਾ ਇੱਕ ਉਹ ਵੀ ਤੁਹਾਡੇ 'ਚ ਫੀਲਿੰਗ ਵੀ ਇੱਦਾਂ ਦੀ, ਮਤਲਬ ਤੁਸੀਂ ਇਹਨੂੰ ਪਤਾ ਨਹੀਂ ਹੁਣ ਕੀ ਸ਼ਬਦ ਦੇਵਾਂਗੇ ਆਪਾਂ, ਮੰਨ ਲਓ ਤੁਸੀਂ 5 ਵਜੇ ਘਰ ਜਾਣਾ ਸੀ ਅਤੇ ਐਵੇਂ ਨਜਾਇਜ਼ ਹਾਂ ਕਰਨ ਕਰਕੇ ਤੁਹਾਨੂੰ 6 ਵਜ ਗਏ, ਹੁਣ ਜਦੋਂ ਤੁਸੀਂ ਘਰ ਜਾਂਦੇ ਹੋ ਨਾ, ਅਤੇ ਤੁਸੀਂ ਤੁਹਾਨੂੰ ਇਹ ਹੁੰਦਾ ਵੀ ਇਸ 1 ਘੰਟੇ ਦੇ ਵਿੱਚ ਮੈਂ$100 ਕਮਾ ਕੇ ਲਿਆਇਆ ਜਾਂ ਮੈਂ 500 ਕਮਾ ਕੇ ਲਿਆਇਆ, ਅਤੇ ਅੱਗੋਂ ਤੁਹਾਨੂੰ ਜਦੋਂ ਕਿਸੇ ਨੇ ਪੁੱਛਣਾ ਘਰ ਗਏ ਨੂੰ ਵੀ ਅੱਜ ਲੇਟ ਹੋ ਗਏ, ਹੈ ਨਾ, ਤੁਹਾਨੂੰ ਪਤਾ ਸੀ ਵੀ ਆਹ ਕੰਮ ਕਰਨਾ ਸੀ ਅੱਜ ਜਾਂ ਨਿਆਣੇ ਪਿੱਕ ਕਰਨੇ ਸੀ ਜਾਂ ਕਿੱਦਾਂ
1: ਕੋਈ ਵੀ ਕੰਮ,
0: ਤੁਹਾਨੂੰ ਮਾਣ ਮਹਿਸੂਸ ਹੋ ਰਿਹਾ ਉਸ $500 ਦੇ ਉੱਤੇ, ਅਤੇ ਤੁਹਾਨੂੰ ਖਿੱਝ ਮਹਿਸੂਸ ਹੋ ਰਹੀ ਅਗਲੇ ਦੇ ਸਵਾਲ ਦੇ ਉੱਤੇ,
1: ਪਰ ਉਸ 500 ਕਾ ਮੈਂ ਆਪਣੀ ਬੀਵੀ ਕੇ ਲਈ ਕੁਛ ਲੈ ਜਾਊਂ ਬਾਈ, ਸੋਨੇ ਕਾ ਬਣਾ ਦਿਓ ਤੇਰੇ ਕੋ, ਉਹ ਦੁਖਾ ਗਈ ਨਾ, ਤੂੰ ਜਿੱਕ ਘੰਟਾ ਲੈ ਲਿਓ,
0: ਪਰ ਇਸ
1: ਮੈਂ ਮਰੀਜ਼ ਆ, ਤੁਸੀਂ ਡਾਕਟਰ ਹੋ, ਮੈਂ ਮੇਰਾ ਸਵਾਲ ਬਣੇਗਾ,
0: ਨਹੀਂ ਸਵਾਲ ਤੁਹਾਡਾ ਬਣ ਗਿਆ, ਪਰ ਇਸ ਮੌਕੇ ਦੇ ਉੱਤੇ ਤੁਸੀਂ ਇਮੈਜਿਨ ਕਰਕੇ ਵੇਖੋ, ਮੰਨ ਲਓ ਤੁਸੀਂ 500 ਦਾ ਛੱਡੋ, ਤੁਸੀਂ 1000 ਦਾ ਕੁਛ ਲੈ ਗਏ,
1: ਹਾਂ
0: ਫਿਰ ਵੀ ਤੁਸੀਂ ਸੋਚ ਕੇ ਵੇਖੋ ਵੀ ਕੀ ਉਹ ਵਾਲੀ ਜਿਹੜੀ ਫਰਸਟ੍ਰੇਸ਼ਨ ਆ ਉਹਨੂੰ ਇਹ $1,000 ਫਿਲ ਕਰ ਪਾਊਗਾ?
1: ਵਾਹ ਤਾਂ ਮੇਰੇ ਪਾਸ ਰਹੇਗੀ ਨਾ, ਜਿਸ ਨਾਲ ਮੇਰੇ ਤੋਂ ਸਵਾਲ ਕਰਨਾ ਘਰ ਜਾਂਦੇ ਵਾ ਤਾਂ ਖੁਸ਼ ਹੋ ਗਏ ਨਾ?
0: ਨਹੀਂ ਨਹੀਂ ਹੋਊਗਾ, ਤੁਸੀਂ ਮਤਲਬ ਪ੍ਰੈਕਟੀਕਲੀ ਤੁਸੀਂ ਜੇ ਸੋਚੋ ਤਾਂ ਨਹੀਂ ਹੋਊਗਾ, ਕਿਉਂਕਿ ਅਗਲੇ ਦਾ ਜਿਹੜਾ ਉਹ ਫਰਸਟ੍ਰੇਸ਼ਨ ਲੈਵਲ ਹੈ
1: ਸ਼ਾਇਦ। ਮੈਂ ਆਪਕੀ ਬਾਤ ਥੋੜ੍ਹਾ ਵਿੱਚ ਮੈਂ ਟੋਕ ਰਹਾ ਹੂੰ, ਹੋ ਸਕਦਾ ਪਹਿਲੀ ਵਾਰ ਖੁਸ਼ ਹੋ ਜਾਵਾਂਗੇ, ਦੂਸਰੀ ਵਾਰ ਖੁਸ਼ ਹੋ ਜਾਵਾਂਗੇ, ਬਾਅਦ ਮੈਂ ਮੈਨੂੰ ਹੱਥ ਪੜ ਜਾਵੇਗੀ, ਤੀਸਰੀ ਵਾਰ ਨਹੀਂ ਹੋਵਾਂਗੇ ਔਰ ਮੈਂ ਆਪਣੀ ਆਦਤ ਦਾ ਗੁਲਾਮ ਹੋ ਜਾਊਂਗਾ।
0: ਵਰਸ ਕੇਸ ਲਾ ਲਓ ਤੁਸੀਂ,
1: ਮੈਂ ਆਪਣੀ ਆਦਤ ਦਾ ਗੁਲਾਮ ਹੋ ਜਾਊਂਗਾ,
0: ਕਿਉਂਕਿ ਜਿਹੜੀ ਤੁਸੀਂ ਇਹ ਐਗਜ਼ਾਮਪਲ ਦੇ ਰਹੇ ਹੋ ਨਾ,
1: ਲਾਸਟ ਮਿੰਟ ਜੋਬ ਮੇ ਕੰਮ ਕਰਨ ਵਾਲਾ ਕੰਮ, ਲਾਸਟ ਮਿੰਟ ਕੀ ਜੋਬ
0: ਨਹੀਂ, ਜਸਟ ਇੱਕ ਐਗਜ਼ਾਮਪਲ ਆ ਇਹ ਤੇ, ਹਾਂ ਕਰਨ ਦੀ ਇੱਕ ਐਗਜ਼ਾਮਪਲ ਹੈ, ਹੋਰ ਕੁਛ ਵੀ ਰੀਜ਼ਨ ਹੋ ਸਕਦਾ, ਪਰ ਜਿਹੜੀ ਆਹ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਨਾ ਵੀ ਇੱਕ ਵਾਰੀ ਖੁਸ਼ ਹੋ ਜੂਗਾ, ਦੋ ਵਾਰੀ ਖੁਸ਼ ਹੋ ਜੂਗਾ, ਟੈਕਨੀਕਲੀ ਜੇ ਤੁਸੀਂ ਸੋਚੋ ਤਾਂ ਅਸੀਂ ਆਪਣੀ ਲਾਈਫ ਦੇ ਨਾਲ ਇੱਦਾਂ ਹੀ ਕੀਤਾ ਵਾ ਜਾਂ ਕਰ ਰਹੇ ਹਾਂ ਅਤੇ ਇਹੋ ਹੀ ਤਾਂ ਭੁਗਤ ਰਹੇ ਹਾਂ ਆਪਾਂ, ਪਹਿਲਾਂ ਆਪਾਂ ਇਹੋ ਹੀ ਤਾਂ ਕੀਤਾ ਵਾ, ਸਾਨੂੰ ਥੋੜ੍ਹੇ ਥੋੜ੍ਹੇ ਭਾਵੇਂ ਉਹ ਘਰ ਦਾ ਕੋਈ ਜੀ ਆ ਅਤੇ ਭਾਵੇਂ ਅਸੀਂ ਆਪਣੇ ਆਪ ਨੂੰ ਵੀ ਤਾਂ ਇੱਦਾਂ ਦੇ ਇਨਸੈਂਟਿਵ ਦੇ ਰਹੇ ਹਾਂ ਨਾ। ਬੇਸਿਕਲੀ ਜਦੋਂ ਮੈਂ ਮੰਨ ਲਓ ਪੈਸੇ ਦੇ ਲਈ ਕੰਮ ਵੱਧ ਕਰ ਲਿਆ, ਓਵਰ ਟਾਈਮ ਕਰ ਲਿਆ, ਉਹ ਮੈਂ ਕਿਸੇ ਨੂੰ ਛੱਡੋ ਤੁਸੀਂ, ਪਹਿਲਾਂ ਮੈਂ ਆਪਣੇ ਆਪ ਨੂੰ ਆਪਣੇ ਮਨ ਨੂੰ ਇਨਸੈਂਟਿਵ ਦਿੱਤਾ ਨਾ ਵੀ ਆਹ ਵੇਖ ਖੁਸ਼ ਹੋ ਤੂੰ, ਮੈਂ ਤੈਨੂੰ ਮਤਲਬ ਵੱਧ ਤਾਂ ਤੂੰ ਟਾਈਮ ਲਾ ਰਿਹਾ, ਇਸ ਟਾਈਮ ਤੇਰੀ ਵਾਹ ਨਹੀਂ ਆ, ਤੂੰ ਥੱਕਿਆ ਟੁੱਟਿਆ, ਤੇਰੀ ਗਾਂਹ ਅਗਲੀ ਕਮਿਟਮੈਂਟ ਆ ਜਾਣਿਆਂ ਪ੍ਰਤੀ ਜਾਂ ਕਿਸੇ ਹੋਰ ਯਾਰ ਦੋਸਤ ਪ੍ਰਤੀ ਜਾਂ ਤੂੰ ਗਰਾਊਂਡ ਜਾਣਾ ਜਾਂ ਕਿਤੇ ਜਾਣਾ, ਪਰ ਕੋਈ ਆਹ ਵੇਖ ਮਨਾ ਤੈਨੂੰ ਆਹ 500 ਵੱਧ ਆ ਰਿਹਾ, ਇਹ ਅਸੀਂ ਆਪਣੇ ਆਪ ਦੇ ਨਾਲ ਕੀਤਾ, ਪਰ ਇੱਕ ਚੀਜ਼ ਇੱਕ ਜਗ੍ਹਾ ਦੇ ਉੱਤੇ ਜਾ ਕੇ ਉਹਨੇ ਸਾਨੂੰ ਰਸ ਦੇਣਾ ਛੱਡ ਹੀ ਦਿੱਤਾ ਨਾ।
1: ਪਰ ਕਈ ਵਾਰ ਜੋ ਅਗਲਾ ਆਦਮੀ ਹੈ ਉਸਕੀ ਸ਼ਕਲ ਹੀ ਐਸੀ ਹੋ ਵੀ ਬੰਦਾ ਹਾਂ ਕਰੇ ਜਾਂ ਨਾ ਕਰੇ, ਵੀ ਕੰਮ ਇਸ ਕਾ ਕਰਨਾ ਪੜੇਗਾ।
0: ਵੇਖੋ ਕੁਛ ਇੱਕ ਸਿਨੈਰੀਓਸ ਦੇ ਵਿੱਚ ਤੇ ਆਪਾਂ ਕਰਾਂਗੇ,
1: ਦੇਖਣਾ ਪੜੇਗਾ ਵੀ
0: ਐਕਸਪੈਕਟੇਸ਼ਨ
1: ਕਿੰਨਾ ਜ਼ਰੂਰੀ ਹੈ ਕਿੰਨਾ ਨਹੀਂ ਹੈ।
0: ਬਹੁਤ ਸਾਰੀਆਂ ਚੀਜ਼ਾਂ,
1: ਇਹ ਫਾਰਮੂਲਾ ਹਰ ਸਮੇਂ ਲਾਗੂ ਨਹੀਂ ਕਰ ਸਕਦੇ ਬਈ,
0: ਕੋਈ ਫਿਕਸ ਫਾਰਮੂਲਾ ਨਹੀਂ, ਨਾ
1: ਮੇਰਾ ਹਾਂ ਹੀ ਹੋਗਾ, ਹਾਂ
0: ਫਿਕਸ ਨਹੀਂ, ਮਤਲਬ ਤੁਸੀਂ ਲਾਈਫ ਸਟਾਈਲ ਨਾ ਬਣਾ ਲਓ ਉਸ ਚੀਜ਼ ਨੂੰ।
1: ਯੈਸ,
0: ਫਿਕਸ ਨਹੀਂ, ਮਤਲਬ ਇਹ ਨਹੀਂ ਹੈ ਵੀ ਆਲਵੇਜ਼ ਤੁਸੀਂ ਹੁਣ ਪੱਕਾ ਹੀ ਉਹ ਬਣਾ ਲਿਆ ਵੀ ਜਾਓ ਜੀ ਜਾਓ ਜੀ ਜਾਓ ਜੀ,
1: ਮੈਂ ਦੇਖ ਲੂੰਗਾ ਬਾਅਦ,
0: ਮਤਲਬ ਇੱਦਾਂ ਨਹੀਂ, ਪਰ ਹਾਂ ਤੁਹਾਨੂੰ ਜਿਉਂਦੇ ਜਾਗਦੇ ਇਨਸਾਨ ਨੂੰ ਇਹਨਾਂ 'ਤੇ ਸਮਝ ਆਉਂਦਾ ਹੀ ਹੈ ਨਾ ਕਿਹੜਾ ਬੰਦਾ ਕਿੰਨੀ ਕੁ ਲੋੜ ਦੇ ਵਿੱਚ ਹੈ। ਜੇ ਤੁਸੀਂ ਉਹਦੀ ਲੋੜ ਨਾ ਪੂਰੀ ਕੀਤੀ ਫਿਰ ਤਾਂ ਤੁਸੀਂ ਟਾਈਮ ਨਾਲ ਵੀ ਘਰ ਜਾਓਗੇ, ਮੰਨ ਲਓ ਤੁਹਾਡੇ ਮਨ ਦੇ ਵਿੱਚ ਤੁਸੀਂ ਉਹ ਗਿਲਟ ਲੈ ਕੇ ਜਾਓਗੇ ਨਾ ਯਾਰ, ਉਹਦੀ ਮਦਦ ਕਰ ਦੇਣੀ ਚਾਹੀਦੀ।
1: ਕਈ ਵਾਰ ਨਾ ਕਿਸੇ ਕੀ ਮਦਦ ਕਰਨੇ ਜਾਓ ਨਾ, ਮੈਨੂੰ ਇੱਕ ਬੜਾ ਪੁਰਾਣਾ ਕਿੱਸਾ ਯਾਦ ਆ ਗਿਆ, ਦਿੱਲੀ ਏਅਰਪੋਰਟ ਦਾ ਜੋ ਪੁਰਾਣਾ ਏਅਰਪੋਰਟ ਤਾ ਨਾ, ਉਸ ਤੋਂ ਨਹੀਂ ਬਣ ਗਿਆ ਸਾਹਿਬ, ਦੇਖ ਸਕੋ ਵੀ ਸਾਰੇ ਪੁਰਾਣੇ ਏਅਰਪੋਰਟ ਮੇ ਆਪਣੇ ਬਾਹਰ ਜੋ ਪੁਰਾਣੀ ਪਾਰਕਿੰਗ ਥੀ ਨਾ, ਤੋ ਆਪਕੇ ਡਰਾਈਵਰ ਨੇ ਬਾਹਰ ਆਪਕੋ ਉਤਾਰ ਦੀ ਔਰ ਆਪ ਡਰਾਈਵਰ ਕੇ ਪਾਰਕਿੰਗ ਲਗਾ ਦੀ, ਬੈਟਰ ਇਹ ਤਰੀਕਾ ਹੋਤਾ ਆਪ ਡਰਾਈਵਰ ਕੇ ਸਾਥ ਜਾਓ, ਅਬ ਦੇਖੋ ਕੌਣ ਸੀ ਪਾਰਕਿੰਗ ਉਸਨੇ ਲਗਾ ਰੱਖੀ ਹੈ ਔਰ ਵਹਾਂ ਸੇ ਗੱਡੀ ਵੀ ਦੁਬਾਰਾ ਵਾਪਸ ਆਏ। ਤੋ ਹਮਾਰੇ ਇੱਕ ਰਿਸ਼ਤੇਦਾਰ ਤੇ ਦੋਨੋਂ ਗਏ ਬਾਹਰ, ਇੱਕ ਦੂਸਰੀ ਗੱਡੀ ਮੈਂ ਤਾਂ ਇੱਕ ਦੂਸਰੀ ਗੱਡੀ ਮੈਂ ਤਾਂ, ਮੇਰੇ ਮਾਮਾ ਜੀ ਗਏ ਤੇ ਮਾਰੇ ਤੋ ਉਨਕੇ ਸਾਥ ਹੋਰ ਵੀ ਗਿਆ ਤਾ ਕੋਈ, ਤੋ ਮਾਰੇ ਵਾਲੀ ਡਰਾਈਵਰ ਨੇ ਬਤਾ ਰੱਖਿਆ ਤਾ ਬਈ ਮੈਂ ਇਸ ਪਾਰਕਿੰਗ ਲੋਟ ਮੈਂ ਖੜਾ ਹੋਊਂਗਾ, ਮੇਰੀ ਗੱਡੀ ਆ ਹੋਊਗੀ, ਆਪਕਾ ਬੰਦਾ ਭੇਜ ਦੇਣਾ, ਮੈਂ ਗੱਡੀ ਆ ਲਿਆਊਂਗਾ, ਕਿਉਂਕਿ ਵਹਾਂ ਅਗਰ ਆਪ ਬਾਹਰ ਗਾੜੀ ਕਰੋਗੇ ਗੱਡੀ ਵਾ ਆਪਕੀ ਗੱਡੀ ਟੋ ਕਰਕੇ ਲੈ ਜਾਤੇ, ਤੋ ਵਹਾਂ ਜਾਂ ਫਿਰ ਜਾ ਕੇ ਉਸ ਪਰ ਕਾਊਂਟਰ ਥਾ ਉਸਕੇ ਉੱਪਰ ਆਪਣੀ ਰਾਜੋ ਬੋਲੋ ਆਪਣੀ ਜਾਂ ਡਰਾਈਵਰ ਕਾ ਨਾਮ ਬੋਲੋ, ਡਰਾਈਵਰ ਆਪਣੀ ਗੱਡੀ ਲੈ ਕੇ ਆ ਜਾਤਾ, ਤੋ ਵੀ ਵਹਾਂ ਜਾਂ ਇੰਤਜ਼ਾਰ ਕਰ ਰਹੇ ਹਾਂ। ਤੋ ਮਾਰੇ ਡਰਾਈਵਰ ਨੇ ਤਾਂ ਬਤਾ ਦਿਆ, ਜੋ ਦੂਸਰੀ ਪਾਰਟੀ ਦੀ ਉਨਕੇ ਡਰਾਈਵਰ ਨੇ ਬਤਾਇਆ ਨਹੀਂ, ਔਰ ਉਨਕਾ ਜੋ ਮੇਨ ਆਦਮੀ ਤਾ ਵਾਹ ਆਇਆ ਮਾਰੇ ਦੂਸਰੇ ਮਾਮੇ ਭਾਅ ਨੂੰ ਕਹਿ ਯਾਰ ਮਾਰੀ ਹੈਲਪ ਕਰ ਦਿਓ, ਮਾਰਾ ਡਰਾਈਵਰ ਗੁੰਮ ਹੋ ਗਿਆ, ਪਤਾ ਨਹੀਂ ਕਹਾਂ ਸੀ ਪਾਰਕਿੰਗ ਗਾਈ, ਉਸ ਸਮੇਂ ਫੋਨ ਵੀ ਨਹੀਂ ਦਿੱਤੇ ਨੇ, ਤੋ ਕਹਿੰਦੇ ਕੋਈ ਚੱਕਰ ਨਹੀਂ ਆ ਮਾਰੇ ਸਾਥ ਚਲੋ ਹਮ ਆਪਕੀ ਹੈਲਪ ਕਰਾਂਗੇ। ਤੋ ਮਾਮਾ ਜੀ ਨੇ ਆਪਣੀ ਗੱਡੀ ਛੋਟੀ ਉਸਕੇ ਸਾਥ ਪੈਦਲ ਚਲਦੀ ਹੈ, ਪੈਦਲ ਬਾਤਾਂ ਕਰਦੇ ਕਰਦੇ ਜਾ ਰਹੇ, ਬਾਅਦ ਮੈਂ ਦੇਖਿਆ ਬੰਦਾ ਦਿਖਿਆ ਨਹੀਂ, ਵਾਹ ਬੰਦਾ ਪਿੱਛਾ ਦੇਖ ਰਿਹਾ ਜਹਾਜ਼ ਬੜੀ ਪਾਸ ਸੇ ਨਿਕਲਿਆ ਤਾ ਉਸਕੇ ਬਾਉਂਡਰੀ ਲਾਈਨ ਸੇ, ਉਹ ਆਰਾਮ ਸੇ ਜਹਾਜ਼ ਦੇਖ ਰਿਹਾ, ਉਹਨੇ ਕਿਹਾ ਭਾਈ, ਉਹ ਕਹਿੰਦਾ ਵੀਰ ਜੀ ਗੱਡੀ ਲੱਭਣੀ ਨਹੀਂ, ਤੁਸੀਂ ਲੱਭੋ ਮੈਂ ਆਇਆ ਬਸ, ਕਹਿੰਦਾ ਤੇਰੀ ਤਾਂ ਲੱਭਣੀ ਗੱਡੀ ਮੈਂ, ਤੂੰ ਜਹਾਜ਼ ਦੇਖ ਰਿਹਾ
0: ਗੱਡੀ
1: ਤਾਂ ਤੇਰੀ ਲੱਭਣੀ। ਕਈ ਬੰਦੇ ਆਪਾਂ ਨੂੰ ਕਹਿੰਦੇ ਭਾਈ ਸਹੀ ਉਹ ਕੰਮ ਕਰਨਾ ਬੜਾ ਜ਼ਰੂਰੀ ਆ, ਕੋਈ ਬਸ ਮੇਰੀ ਹੈਲਪ ਕਰ ਰਿਹਾ, ਆਪ ਕਰੋ ਬਸ, ਇਹ ਵੀ ਆਇਆ ਮੈਂ, ਤੇਰਾ ਹੀ ਤਾਂ ਕੰਮ ਕਰ ਰਿਹਾ ਯਾਰ।
0: ਕਈ ਵਾਰੀ ਤੁਸੀਂ ਹੁੰਦਾ ਹੈ ਵੀ, ਸੋ ਇਸ ਕਰਕੇ ਤੁਹਾਨੂੰ ਇੱਦਾਂ ਦੇ ਵੀ ਜਿਹੜੇ ਆਪਣੇ ਆਪ ਦੇ ਪ੍ਰਤੀ ਆਪਣੇ ਕੰਮ ਪ੍ਰਤੀ ਸੀਰੀਅਸ ਬੰਦੇ ਨਹੀਂ ਗੇ, ਉਹਨਾਂ ਨੂੰ ਵੀ ਮਾਈਨਸ ਕਰੋ, ਤੁਸੀਂ ਉਦੋਂ ਇੱਕ ਆਈਡੈਂਟੀਫਾਈ ਕਰੋ ਵੀ ਹਾਂ ਇਹ ਬੰਦਾ ਯਾਰ ਆਪਣੇ ਕੰਮ ਪ੍ਰਤੀ ਕਿੰਨਾ ਕੁ ਸੀਰੀਅਸ ਹੈ, ਜੇ ਨਹੀਂ ਆ ਤਾਂ ਇਹੋ ਜਿਹੀਆਂ ਮਲਾਜ਼ੇਦਾਰੀਆਂ ਮਾਈਨਸ ਕਰੋ। ਟਾਈਗਰ ਜੀ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ?
2: ਸਤਿ ਸ਼੍ਰੀ ਅਕਾਲ ਪ੍ਰਨਜੋਤ ਭਾਜੀ, ਸਤਿ ਸ਼੍ਰੀ ਅਕਾਲ ਤੂਰ ਸਾਹਿਬ,
0: ਬਹੁਤ ਵਧੀਆ ਜੀ, ਤੁਸੀਂ ਸੁਣਾਓ।
1: ਤੁਸੀਂ ਸਲਮਾਨ ਖਾਨ ਤੋਂ ਪੈਸੇ ਲੈਂਦੇ ਕਿ ਨਹੀਂ?
2: ਚੜ੍ਹਦੀ ਕਲਾ ਭਾਜੀ, ਮੇਰਾ ਨਾਮ ਸਲਮਾਨ ਖਾਨ ਦੇ ਨਾਂ ਤੋਂ ਪਹਿਲਾਂ ਆਇਆ ਸੀਗਾ।
1: ਉਹੀ ਤਾਂ ਕਹਿ ਰਿਹਾ ਮੈਂ, ਸਲਮਾਨ ਖਾਨ ਤੋਂ ਭਾਈ ਸਾਹਿਬ ਪੈਸੇ ਲਿਆ ਕਰੋ, ਤੁਹਾਡਾ ਨਾਮ ਯੂਜ਼ ਕਰਾਓ ਹਰ ਜਗ੍ਹਾ, ਟਾਈਗਰ ਪਕੜਾ ਗਿਆ, ਟਾਈਗਰ ਜਿੰਦਾ ਹੈ, ਟਾਈਗਰ
2: ਵੈਸੇ ਭਾਜੀ ਖੁਸ਼ ਹੋ ਜਾਣਾ ਕਿ ਮੈਂ ਉਹਦਾ ਫੈਨ ਆ ਗਿਆ, ਤੇ ਮੈਂ ਕਿ ਵੀ ਉਹਦਾ ਨਾਮ ਮੇਰੇ ਨਾਂ ਵਰਗਾ, ਤੇ ਮੈਂ ਵੈਸੇ ਹੀ ਖੁਸ਼ ਰਹਿਣਾ।
1: ਐ ਤੇ ਰੱਖ,
0: ਚਲੋ ਜੀ ਟੈਗ ਵੀ ਚੰਗਾ
2: ਭਾਜੀ, ਪਹਿਲਾਂ ਤਾਂ ਉਹ ਖੱਟਾ ਨੀ ਸੀ ਕੱਚਾ,
0: ਤੂੰ ਇਹ ਦੱਸਣਾ ਹੈ ਕੀ ਫਰਕ ਪੈਂਦਾ ਉਸ ਚੀਜ਼ ਦੇ ਨਾਲ? ਆ ਵੀ ਹੁਣ ਬਿਲੋੜੀ ਚੀਜ਼ ਹੈ ਨਾ, ਤੁਸੀਂ ਕਿੰਨੇ ਚਿਰ ਦਾ ਸਟ੍ਰੈਸ ਲੈ ਕੇ ਬੈਠੇ ਜੇ ਘੰਟੇ ਤੋਂ, ਘੰਟੇ ਤੋਂ ਤੁਸੀਂ ਹੋਲਡ ਤੇ ਬੈਠੇ ਜੇ ਵੀ ਮੈਂ ਜਾ ਕੇ ਦੱਸਾਂ ਵੀ ਉਹ ਖੱਟਾ ਨਹੀਂ ਕੱਚਾ ਸੀ,
1: ਜਵਾਇ ਕਰਨ ਦੇ ਸਾਡਾ
0: ਇਹ ਵੀ ਬਲੋੜੀਆਂ ਹੀ ਨੇ ਚੀਜ਼ਾਂ,
2: ਗੱਲ ਤਾਂ ਸਹੀ ਹੈ ਵੈਸੇ, ਨਾ ਯੂ ਆਰ ਰਾਈਟ
1: ਸਵਾਰੀ
0: ਛੱਡੀ ਵੇਖ ਲੋ ਜੋ ਮੈਂ ਕੱਚਾ ਦੱਸ ਕੇ ਆਵਾਂ। ਹਾਂਜੀ, ਵੈਸੇ ਜਦੋਂ ਲਿਖਣਾ ਹੋਵੇ ਨਾ, ਮੰਨ ਲਓ ਜਦੋਂ ਰੈਸਪੀ ਚ ਲਿਖਣਾ ਹੋਵੇ ਹਨਾ, ਤੇ ਵੈਸੇ ਤੇ ਤੁਸੀਂ ਕੱਚਾ ਵੀ ਮਾਈਨਸ ਕਰ ਸਕਦੇ ਹੋ, ਤੁਸੀਂ ਓਦਾਂ ਜੇ ਸਿੰਪਲ ਲਿਖੋ ਵੀ ਪਿਆਜ਼ ਤੇ ਪਿਆਜ਼ ਕੱਚੇ ਗਾਈਦਾ ਰੋਟੀ, ਅੱਜ
1: ਕੀ ਖਾਣਾ ਜੀ ਦੱਸ
0: ਹਾਂਜੀ ਕੀ? ਅੱਛਾ ਬੱਕਰਾ ਬਣੂਗਾ, ਅੱਛਾ ਗੋਟ ਓਕੇ, ਗੋਟ ਮੈਨੇ ਬੱਕਰਾ, ਮਟਨ
2: ਨਹੀਂ,
0: ਓਕੇ ਠੀਕ ਹੈ ਜੀ,
1: ਦੋਨੋਂ ਫਰਕ ਹੈ ਭਾਈ ਸਾਹਿਬ,
0: ਉਹ ਤੇ ਇਹ ਦੱਸਣਗੇ ਹੁਣ ਕੀ ਬਣਾ ਰਹੇ
1: ਟਾਈਗਰ ਨਾਲ ਬੱਕਰੀ ਮਾਰਨਾ,
2: ਗੋਟ ਮੀਟ ਲੈ ਕੇ ਆਇਆ ਹੁਣ ਉਹਨੂੰ ਤੁਸੀਂ ਮਟਨ ਕਹਿਣਾ ਕੀ ਕਹਿਣਾ?
1: ਨਹੀਂ ਫਰਕ ਟਾਈਗਰ ਭਾਈ ਸਾਹਿਬ, ਫਰਕ ਹੈ ਇਸਮੈਂ, ਗੋਟ ਕਾ ਔਰ ਮਟਨ ਕਾ ਫਰਕ ਹੈ, ਮਟਨ ਆ ਜਾ ਜੋ, ਹਾਂਜੀ ਮਟਨ, ਮਟਨ ਆ ਜਾਂਦਾ ਜਿੱਦਾਂ ਮੈਂ ਪੰਜਾਬੀ ਚ ਦੱਸਾਂਗਾ,
0: ਮਰਨ ਤੋਂ ਬਾਅਦ ਮਟਨ ਹੋ ਜਾਂਦਾ,
1: ਨਹੀਂ ਜਿਹੜਾ ਭੇਡੂ ਹੁੰਦਾ ਨਾ, ਭੇਡੂ ਆਪਣਾ ਜਿਹੜਾ ਭੇਡੂ ਹੁੰਦਾ ਵਾ, ਜਿਹੜਾ ਥੋੜਾ ਜਿਹਾ ਵੱਧ ਉਮਰ ਦਾ ਹੋ ਜਾਂਦਾ ਨਾ, ਉਹ ਮਟਨ ਕਿਹਦੀ ਕੈਟਾਗਰੀ ਚ ਪਾ ਦਿੰਦੇ ਆ?
0: ਨਹੀਂ ਪਰ ਭੇਡੂ ਤੇ ਦੂਸਰਾ ਹੋ ਗਿਆ ਨਾ, ਭੇਡੂ ਤੇ ਭੇਡ,
1: ਬੱਕਰੇ ਨੂੰ ਪਾ ਦਿੰਦੇ ਜਿਹੜਾ ਥੋੜਾ ਜਿਹਾ ਉਹਦੇ ਚ ਆ ਜਾਂਦਾ, ਬੱਕਰੀ ਨੂੰ ਗੋਟ ਚ ਕੈਟਾਗਰੀ ਚ ਰੱਖਿਆ ਜਾਂਦਾ,
0: ਮਤਲਬ ਜਿਹੜਾ ਬੱਕਰਾ ਵੱਡੀ ਉਮਰ ਦਾ ਹੋ ਗਿਆ,
1: ਹਾਂ ਵੱਡੀ ਉਮਰ ਦਾ ਹੋ ਗਿਆ,
0: ਹਾਂ ਥੋੜਾ ਮਤਲਬ ਵਜਨ ਚ ਵੱਧ ਗਿਆ,
1: ਵਜਨ ਚ ਵੱਧ ਗਿਆ,
0: ਉਹ ਮਟਨ ਹੈ,
1: ਉਹ ਮਟਨ ਚ ਲੈ ਜਾਂਦੇ ਆ ਉਹਨੂੰ, ਦੈਟਸ ਵਾਈ ਉਹਦਾ ਥੋੜਾ ਚੀੜਾ ਵੀ ਹੁੰਦਾ ਆ,
0: ਓਕੇ, ਤੇ ਜਿਹੜੇ ਛੋਟੀ ਉਮਰ ਦਾ ਵਾ ਉਹ
1: ਬੱਕਰੀ ਵੱਢ ਦੇਣੀ ਉਹਨਾਂ ਨੇ,
0: ਓਕੇ ਮੈਂ ਕੁੱਲ ਮਿਲਾ ਕੇ ਫਿਰ ਮੈਂ ਤੇ ਬਾਹਰ ਫਰਕ ਹੈ,
1: ਅੱਜ ਟਾਈਗਰ ਜੀ ਨੇ ਸ਼ਿਕਾਰ ਕੀਤਾ, ਅੱਜ ਬਣਦਾ ਟਾਈਗਰ ਜੀ ਸ਼ਿਕਾਰ ਕੀਤਾ ਬੱਕਰੀ ਜੀ। ਭਾਈ ਸਾਹਿਬ ਟਾਈਗਰ ਜੀ ਕੀ ਸੁਣਾਉਣਾ ਚਾਹੋਗੇ?
0: ਆਵਾਜ਼ ਠੀਕ ਕਰਿਓ ਪਹਿਲਾਂ, ਆਵਾਜ਼ ਠੀਕ ਕਰਿਓ ਪਹਿਲਾਂ, ਆਵਾਜ਼ ਠੀਕ ਕਰਿਓ ਤੇ ਫਿਰ ਗੱਲਬਾਤ ਜਿਹੜੀ ਹੈ ਤੁਹਾਡੀ ਸੁਣਨ ਦਾ ਆਨੰਦ ਆਵੇ। ਹਾਂਜੀ ਹਾਂਜੀ ਹਾਂਜੀ
1: ਹਾਂਜੀ ਜੀ ਜੀ ਜੀ ਜੀ
2: ਤੇ ਹੋਇਆ ਕੀ ਸੀਗਾ ਕਿ ਸਪਟੈਂਬਰ ਵਿੱਚ ਆਪਣੀ ਅਣਗਹਿਲੀ ਕਰਕੇ ਲਾਇਸੈਂਸ ਸਸਪੈਂਡ ਕਰਾ ਕੇ ਬਹਿ ਗਿਆ ਸੀ ਮੈਂ ਪਿਛਲੇ ਸਾਲ, ਤੇ ਸਾਰਿਆਂ ਨੂੰ ਆਪਣੇ ਜਾਣ ਆਪਣੇ ਆਸ ਪਾਸ ਜੋ ਸੀਗੇ ਫਿਕਰ ਪੈ ਗਈ ਵੀ ਓਨਲੀ ਅਰਨਿੰਗ ਮੈਂਬਰ ਹੈ, ਕਿੱਦਾਂ ਚੱਲੂਗਾ ਸਿਸਟਮ? ਮੈਂ ਕਿਹਾ ਚੱਲ ਜੂਗਾ, ਸਿਸਟਮ ਚੱਲ ਜੂਗਾ, ਦੇਖਾਂਗੇ ਕੀ ਬਣਦਾ। ਉਹ ਚ ਸਿਸਟਮ ਚੱਲਿਆ ਪੈਸਿਵ ਇਨਕਮ ਤੋਂ ਬਾਅਦ ਵੀ, ਫਿਰ ਇਹ ਸੋਚਿਆ ਵੀ ਜੇ ਬਿਲਕੁਲ ਇਨਕਮ ਤੋਂ ਬਾਅਦ ਸਿਰਫ ਜੋ ਆਪਣਾ ਕੰਮ ਚੱਲ ਰਿਹਾ ਜੋ ਬਿਜ਼ਨਸ ਚੱਲ ਰਿਹਾ ਉਹਦੇ ਕਰਕੇ ਠੀਕ ਹੈ, ਕੋਈ ਲੈਵਿਸ਼ ਲਾਈਫ ਸਟਾਈਲ ਜਾਂ ਬਾਹਰ ਰੋਟੀਆਂ ਬੰਦ ਹੋ ਗਈਆਂ, ਸਿਰਫ ਇੱਕ ਰੋਟੀ ਪਾਣੀ ਵੀ ਚੱਲ ਰਹੀ ਹੈ, ਚੀਜ਼ਾਂ ਵੀ ਚੱਲ ਰਹੀਆਂ ਨੇ, ਤੇ ਮੈਂ ਕਿਹਾ ਇੰਨਾ ਕੰਮ 12-12 ਘੰਟੇ 9-9 ਘੰਟੇ ਕਾਰ ਚਲਾਉਣੀ, ਵਾਏ ਇਨ ਘਟਾਓ ਤੇ ਆਪਣੇ ਆਪ ਨੂੰ ਡੈਡਲਾਈਨ ਦਿੱਤੀ ਵੀ ਆਹ ਫਾਈਨੈਂਸ਼ੀਅਲ ਈਅਰ ਤੋਂ ਬਾਅਦ ਨੈਕਸਟ ਆ ਫਸਟ ਤੋਂ ਉਬਰ ਨਹੀਂ ਚਲਾਉਣੀ, ਆਪਣਾ ਕੰਮ ਹੈ ਜਿੰਨਾ ਆਊਗਾ ਓਨਾ ਕਰਨਾ
0: ਜੀ।
2: ਸੋ ਆਈ ਐਮ ਸੋ ਬੈਂਟ ਅਪੋਨ ਕਿ ਮੈਂ ਪਹਿਲੀ ਤਰੀਕ ਤੋਂ ਉਬਰ ਨਹੀਂ ਔਨ ਕਰਨੀ। ਹਾਂ ਠੀਕ ਹੈ, ਬਹੁਤ ਵੀ ਆਪਣੀ ਕਮਾਈ ਹੋ ਹੀ ਨਹੀਂ ਰਹੀ ਤੇ ਖਰਚਾ ਨਹੀਂ ਚੱਲ ਰਿਹਾ, ਹਫਤੇ 'ਚ ਇੱਕ ਦਿਨ ਔਨ ਕਰ ਲਈ ਟੂ ਸਸਟੇਨ, ਕਿਉਂਕਿ ਆਪਾਂ ਲਾਈਫ ਫੈਮਿਲੀ ਵੀ ਵੇਖਣੀ ਹੈ। ਬਟ ਐਜ਼ ਆਫ ਨਾਓ ਇਹ ਹੈਗਾ ਕਿ ਮੈਂ ਆਪਣੇ ਸਾਰੇ ਫਰੈਂਡ ਨੂੰ ਸਰਕਲ ਨੂੰ ਕਹਿ ਦਿੱਤਾ ਵੀ ਪਹਿਲੀ ਤਰੀਕ ਤੋਂ ਉਬਰ ਨਹੀਂ ਕਰਨਾ। ਉਹਦਾ ਰਿਜ਼ਲਟ ਇਹ ਕਿ ਮੈਂ ਅੱਜ ਵੀ ਹੁਣੇ ਵੀ ਘਟਾ ਦੂੰ, ਮੈਂ ਦੁਪਹਿਰੇ ਕੰਮ ਹੀ ਨਹੀਂ ਕਰਦਾ ਜਾ ਕੇ ਮੋਸਟ ਆਫ ਦਾ ਡੇਜ਼, ਮੈਂ ਸਵੇਰੇ ਕੰਮ ਕਰਦਾ, ਦੈਟਸ ਇਟ, ਘਰੇ ਜਾਂਦਾ, ਬੱਚਿਆਂ ਨੂੰ ਟਾਈਮ ਦਿੰਦਾ, ਬੱਚਿਆਂ ਨਾਲ ਬਹਿਣਾ, ਬਾਡੀ ਨੂੰ ਇੰਨਾ ਕੁ ਸਟ੍ਰੈਸ ਦਿੱਤਾ ਹੋਇਆ, ਬਾਡੀ ਰਿਲੈਕਸ ਕਰਦਾ ਕਿ ਬਾਡੀ ਨੂੰ ਇੰਨਾ ਕੁ ਸਟ੍ਰੈਸ ਦੇ ਦਿੰਦਾ ਕਈ ਕਈ ਵਾਰ ਕਿ ਮੇਰਾ ਜਿਵੇਂ ਸੈਟਰਡੇ ਨੂੰ ਸਿਰ ਪੀੜ ਇੰਨਾ ਹੋਇਆ ਦੈਟ ਆਈ ਹੈਡ ਟੂ ਗੋ ਟੂ ਦਾ ਹਸਪੀਟਲ ਕਿ ਵੀ ਮੇਰਾ ਸਿਰ ਪੀੜ ਹਟੇ ਨਹੀਂ ਰਿਹਾ।
0: ਕਹਿੰਦੇ
2: ਫਟੀਗ ਹੈ ਸਿਰਫ, ਫਟੀਗ ਹੈ ਤੇਰੀ, ਤੂੰ ਥੱਕਿਆ ਹੋਇਆ, ਸਿਰਫ ਰੈਸਟ ਕਰ।
0: ਨਾਲੇ ਤੁਸੀਂ ਕਹਿੰਦੇ ਟਾਈਮ ਨਾਲ ਜਾ ਕੇ ਤੁਸੀਂ ਰੈਸਟ ਕਰ ਲੈਂਦੇ ਹੋ ਫਿਰ
2: ਭਾਜੀ, ਬਟ ਕਿਸੇ ਕਿਸੇ ਦਿਨ ਹੁੰਦਾ ਨਾ ਦੋ ਦਿਨ ਬਿਜ਼ੀ ਹੋ ਗਿਆ ਵੀ ਚੱਲ ਆ ਬਿਜ਼ੀ ਟਾਈਮ ਹੈ ਕੱਢ ਦਵਾਂ, ਬੰਦਾ ਜ਼ਿਆਦਾ ਚਲਾ ਦਿੰਦਾ, ਉਹ ਘਟਾਉਣਾ ਉਹ ਲਾਲਚ ਜਿਹੜਾ ਨਾ ਕਿ ਆ ਬਿਜ਼ੀ ਟਾਈਮ ਹੈ ਯਾਰ ਆਹ ਕੱਢ ਲਾ,
1: ਮਤਲਬ ਜੋ ਆਪਕਾ ਐਕਸਟਰਾ ਟਾਈਮ ਲੱਗ ਰਿਹਾ ਉਹ ਥੋੜਾ ਸਾ ਮੈਨੇਜ ਕਰ ਰਹੇ ਹੋ, ਉਸਕੋ ਮਾਈਨਸ ਕਰ ਰਹੇ ਹੋ।
2: ਹਾਂ ਐਕਸਟਰਾ ਟਾਈਮ ਭਾਜੀ, ਹੁਣ ਉਸ ਜਿਹੜਾ ਬਿਜ਼ਨਸ ਹੈ ਉਹਨੂੰ ਜੇ ਮੈਂ ਆਪਣਾ ਟਾਈਮ ਦੇ ਦਵਾਂ ਕਿ ਮੈਂ ਉਹਨੂੰ ਮਾਰਕੀਟ ਕਰਾਂ ਕਿ ਪੀਪਲ ਗੋ ਐਂਡ ਅਰਨ ਫੋਰ ਮੀ ਰਾਦਰ ਦੈਨ ਮੈਂ ਰੋਡ ਤੇ ਚੜਿਆ ਰਵਾਂ, ਕਾਰ ਚਲਾਈ ਜਾਵਾਂ। ਜਦੋਂ ਚਲਾਨਾ ਪੂਰੀ ਫੁੱਲ ਫੋਰਸ ਚ 500 ਕਿਲੋਮੀਟਰ ਰੋਜ ਦੀ ਗੱਡੀ ਚਲਾ ਛੱਡਦਾ। ਸੋ ਇਹ ਆਪਣੇ ਆਪ ਨੂੰ ਕੰਟਰੋਲ ਕਰਨਾ। ਦੂਸਰਾ ਮੈਂ ਬੱਚਿਆਂ ਨਾਲ ਇੱਕ ਕੀਤਾ ਹੋਇਆ ਕਿ ਜਦੋਂ ਐਟਲੀਸਟ ਅਸੀਂ ਕਾਰ ਚ ਹੈਗੇ, ਜਿਸ ਤਰ੍ਹਾਂ ਮੋਸਟਲੀ ਬੱਚੇ ਕਾਰ ਚ ਬਹਿੰਦੇ ਨੇ ਤੇ ਆਪਣਾ ਫੋਨ ਤੇ ਲੱਗੇ ਰਹਿੰਦੇ ਨੇ, ਵੀ ਕਾ ਹੋਰ ਕੁਛ ਨੀ ਤੇ ਕਾਰ ਚ ਬੈਠ ਕੇ ਫੋਨ ਨੀ ਵਰਤਣਾ, ਤੁਸੀਂ ਆਪਣੀ ਮਰਜ਼ੀ ਦੇ ਗਾਣੇ ਲਾ ਲਓ, ਮੈਨੂੰ ਕੋਈ ਪ੍ਰੋਬਲਮ ਨੀ, ਬਟ ਤੁਸੀਂ ਫੋਨ ਨੀ ਵਰਤਣਾ ਕਾਰ ਚ ਬੈਠ ਕੇ। ਅਸੀਂ ਲੌਂਗ ਡਰਾਈਵ ਤੇ ਜਾਈਏ, ਸ਼ਾਰਟ ਡਰਾਈਵ ਤੇ ਜਾਈਏ, ਉਹ ਬੱਚਿਆਂ ਨਾਲ ਪੈਕਟ ਹੈਗਾ ਕਿ ਓਕੇ ਤੁਸੀਂ ਆਪਣੀ ਮਰਜ਼ੀ ਦਾ ਮਿਊਜ਼ਿਕ ਲਾ ਲਓ, ਮੇਰੀ ਮਰਜ਼ੀ ਦਾ ਨਾ ਲਓ, ਸੋ ਦੈਟ ਯੂ ਇੰਜੋਏ ਯੋਰ ਡਰਾਈਵ, ਵੀ ਆਪਾਂ ਫੋਨ ਨੀ ਟੱਚ ਕਰਨਾ। ਨਹੀਂ ਤਾਂ ਬੱਚੇ, ਮੈਨੂੰ ਯਾਦ ਹੈ ਪਹਿਲਾਂ ਕਿਤੇ ਵੀ ਜਾਣਾ ਤੇ ਆਪਣੇ ਆਪਣੇ ਫੋਨਾਂ 'ਚ ਲੱਗੇ ਰਹਿਣਾ, ਕੋਈ ਗੱਲਬਾਤ ਨਹੀਂ ਹੋ ਰਹੀ, ਕੁਛ ਨਹੀਂ ਹੋ ਰਿਹਾ, ਨਾਓ ਵੀ ਟਾਕ ਬਿਕਾਜ਼ ਫੋਨ ਬੰਦ ਨੇ, ਫੋਨ ਸਾਈਡ ਤੇ ਪਏ ਨੇ,
1: ਤੁਸੀਂ ਫੋਨ ਮਾਈਨਸ ਕਰ ਸਾਈਡ ਤੇ
2: ਫੋਨ ਮਾਈਨਸ ਕਰਤਾ। ਇਹ ਮੈਨੂੰ ਭਾਜੀ ਦੀ ਆਹ ਗੱਲ ਬਹੁਤ ਵਧੀਆ ਲੱਗੀ। ਅਸੀਂ ਤਾਂ ਭਾਜੀ 3 ਮੀਟਰ ਲਈ ਤਾਰ ਲਿਆ ਕੇ ਰੱਖੀ ਦੀ ਹੈ ਕਿ ਫੋਨ ਬੇੜਾ ਜਿਹੜਾ ਹੈਗਾ ਬਿਲਕੁਲ ਬੈੱਡ ਤੇ ਪਿਆ ਹੋਵੇ, ਉੱਠਦੇ ਸਾਰ ਅੱਖਾਂ ਖੁੱਲਣ ਨਾ ਖੁੱਲਣ, ਫੋਨ ਪਹਿਲਾਂ ਖੋਲ ਲਓ, ਵੀ ਆਹ ਤਾਰ ਦੂਰ ਕਰਨੀ ਪੈਣੀ ਹੈ ਕਿ ਫੋਨ ਸਵੇਰੇ ਅੱਧਾ ਘੰਟਾ ਨਾ ਵਰਤਿਆ ਜਾਵੇ।
0: ਜੀ ਜੀ, ਉਹ ਵੀ ਵੇਖੋ ਆਪਣੇ ਆਪ ਦੇ ਉੱਤੇ ਕੰਟਰੋਲ ਹੈ। ਤੁਹਾਡੇ ਮੰਨ ਲਓ ਹਾਂ ਤੁਹਾਡੇ ਸਿਰਾਣੇ ਹੀ ਪਿਆ ਵਾ, ਕੀ ਤੁਸੀਂ ਐਡੇ ਮਜਬੂਰ ਹੋ, ਕੀ ਤੁਹਾਡਾ ਆਪਣੇ ਆਪ ਦੇ ਉੱਤੇ ਇੰਨਾ ਵੀ ਕੰਟਰੋਲ ਨਹੀਂ ਆ ਵੀ ਤੁਹਾਨੂੰ ਬੇਸਿਕਲੀ ਤੇ ਤੁਹਾਡੀ ਇਹ ਅਡਿਕਸ਼ਨ ਹੀ ਆ ਨਾ ਫਿਰ ਇੱਕ ਤਰ੍ਹਾਂ ਦੀ, ਜਈ ਕਿਸੇ ਨੂੰ ਮੰਨ ਲਓ ਦਾਰੂ ਸਿੱਕਾ ਪੀਣ ਦੀ ਜਾਂ ਫਿਰ ਕੋਈ ਡਰੱਗਸ ਲੈਣ ਦੀ ਅਡਿਕਸ਼ਨ ਹੋਈ ਚਾਹੇ ਤਈ ਤੁਹਾਨੂੰ ਫੋਨ ਫੜਨ ਦੀ ਹੋਈ, ਸੋ ਇਹ ਅਡਿਕਸ਼ਨ ਹੀ ਆ। ਪਹਿਲਾਂ ਆਪਣੇ ਆਪ ਨੂੰ ਆਪਾਂ ਖੰਗਾਲੀਏ ਨਾ, ਇਹਦਾ ਮਤਲਬ ਕਿ ਆਪਾਂ ਇੰਨੇ ਕੁ ਜ਼ਿਆਦਾ ਅਡਿਕਟਿਡ ਹਾਂ ਵੀ ਅਸੀਂ ਹੋਰ ਰੀਜ਼ਨ ਭਾਲ ਰਹੇ ਹਾਂ ਪਰ ਅਸੀਂ ਰੋਕ ਨਹੀਂ ਸਕਦੇ ਆਪਣਾ ਹੱਥ।
2: ਬਿਲਕੁਲ
0: ਜਦੋਂ ਸਾਨੂੰ ਪਤਾ ਵਾ ਵੀ ਸਾਡਾ ਗੇਨ ਵੱਧਿਆ ਪੇਨ ਦੇ ਨਾਲੋਂ,
2: ਹਾਂਜੀ
0: ਜੀ, ਵਾਈ ਨੋਟ ਫਿਰ।
2: ਹੁਣ ਭਾਜੀ ਜਿਸ ਤਰ੍ਹਾਂ ਮੈਂ ਕਿੰਨਾ ਓਵਰਵੇਟ ਹੋ ਗਿਆ ਸੀਗਾ, ਤੁਸੀਂ ਭਾਜੀ ਦੇਖਿਆ ਸੀਗਾ ਵੀ ਮੇਰਾ ਵੇਟ ਬਹੁਤ ਵੱਧ ਗਿਆ ਸੀਗਾ, ਸੋ ਕੰਟਰੋਲ ਕਰਨਾ ਪਿਆ। ਜ਼ਬਾਨ ਮਾਰੋ ਚਾਹੇ ਸੈਲਫ ਕੰਟਰੋਲ ਲੈ ਕੇ ਆਓ ਵੀ ਆਹ ਚੀਜ਼ ਨਹੀਂ ਖਾਣੀ, ਆਹ ਚੀਜ਼ ਨਹੀਂ ਪੀਣੀ।
1: ਸਮਾਂ ਨਿਰਧਾਰਿਤ ਕਰਦੀ ਹੈ ਨਾ ਉਸਕਾ, ਆਪਣੇ ਕਿਸੇ ਸਮੇਂ ਕਿਆ ਚੀਜ਼ ਖਾਣੀ ਹੈ ਆਪਣੇ, ਉਹ ਚੀਜ਼ ਕੌਣ ਸੀ ਬੜੀਆ
0: ਹੈ, ਥੈਂਕ ਯੂ ਟਾਈਗਰ ਜੀ, ਥੈਂਕ ਯੂ,
1: ਮਾਈਨਸ ਕਰਦੀ ਬਈ,
0: ਥੈਂਕ ਯੂ। ਤੁਸੀਂ ਆਪਣੇ ਜੀਵਨ ਦੇ ਲਾਈਫ ਦੇ ਐਕਸਪੀਰੀਅੰਸ ਤੁਸੀਂ ਸਾਂਝੇ ਕਰ ਰਹੇ ਹੋ ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ। ਰੇਡੀਓ ਹਾਂਜੀ 1674 AM
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.

0: ਗਾਣਾ ਤੁਸੀਂ ਸੁਣ ਰਹੇ ਸੀ ਇਸ ਟਾਈਮ ਦਸਤਾਰ ਫਿਲਮ ਦੇ ਵਿੱਚੋਂ। ਦਸਤਾਰ ਫਿਲਮ ਜਿਹੜੀ ਕਿ ਤਸੀਮ ਜੱਸੜ ਦੀ ਰਿਲੀਜ਼ ਹੋਣ ਜਾ ਰਹੀ ਆ 17 ਤਰੀਕ ਨੂੰ ਅਗਲੇ ਮਹੀਨੇ, ਅਤੇ ਖੈਰ ਇਹ ਗਾਣਾ ਆਪਾਂ ਫਿਰ ਸੁਣਦੇ ਹਾਂ ਇਸ ਗੱਲਬਾਤ ਤੋਂ ਬਾਅਦ। ਅਤੇ ਫਿਲਹਾਲ ਆਪਾਂ ਵਾਪਸੀ ਕਰ ਚੁੱਕੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਜਿੱਥੇ ਗੱਲਾਂ ਬਾਤਾਂ ਆਪਾਂ ਇਹ ਕਰ ਰਹੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਬੇਲੋੜੀਆਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਕਰਕੇ ਅਤੇ ਆਪਾਂ ਥੋੜ੍ਹਾ ਜਿਹਾ ਹੋਰ ਸੁੱਖ ਦਾ ਸਾਹ ਲੈ ਸਕਦੇ ਹਾਂ, ਥੋੜ੍ਹੇ ਆਪਣੇ ਸਟ੍ਰੈਸ ਘਟਾ ਸਕਦੇ ਹਾਂ, ਥੋੜ੍ਹਾ ਜਿਹਾ ਆਪਾਂ ਬੋਝ ਘਟਾ ਸਕਦੇ ਹਾਂ, ਹਲਕਾ ਮਹਿਸੂਸ ਕਰ ਸਕਦੇ ਹਾਂ ਆਪਣੇ ਆਪ ਨੂੰ, ਕਿਹੜੀਆਂ ਕਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਮੇਰੇ ਨਾਲ ਨੇ ਹਰਮੀਤ।
1: ਹਾਂਜੀ, ਇੱਕ ਵਾਰੀ ਫਿਰ ਸਵਾਗਤ ਹੈ ਸਭ ਕਾ ਜੀ ਰੇਡੀਓ ਹਾਂਜੀ ਪੇ। ਔਰ ਬਾਤਚੀਤ ਜਿਸੇ ਰਣਜੋਤ ਭਾਈ ਸਾਹਿਬ ਨੇ ਕਿਹਾ ਮਾਈਨਸ ਕਰਨ ਕੀ ਬਾਤ ਚੱਲ ਰਹੀ ਹੈ ਜੀ, ਆਪਨੇ ਆਪਣਾ ਸਮਾਂ ਕਹਾਂ ਬਚਾਇਆ, ਪੈਸਾ ਕਹਾਂ ਬਚਾਇਆ, ਰਿਸ਼ਤਾ ਕਹਾਂ ਬਚਾਇਆ, ਬਚਾ ਸਕਦੇ ਹੋ, ਇਹ ਸਾਰੀ ਚੀਜ਼ਾਂ ਬਾਤ ਚੱਲ ਰਹੀ ਹੈ ਜੀ ਮਾਈਨਸ ਕਰਨ ਕੀ। ਮੈਂ ਇਹ ਚੀਜ਼ ਮਾਈਨਸ ਕਰ ਦੂੰ ਤਾਂ ਮੇਰਾ ਇਸ ਚੀਜ਼ ਮੈਂ ਜ਼ਿਆਦਾ ਫਾਇਦਾ ਹੋਇਆ, ਬੱਚੋਂ ਕੇ ਸਾਥ ਰਿਲੇਸ਼ਨ ਹੋ ਸਕਤਾ ਆਪਕਾ, ਆਪਣੀ ਵਾਈਫ ਕੇ ਸਾਥ ਰਿਲੇਸ਼ਨ ਹੋ ਸਕਤਾ ਜੀ, ਐਸਾ ਵੀ ਮੈਨੇ ਇਹ ਚੀਜ਼ ਮਾਈਨਸ ਕਰ ਦੀ, ਦਾਰੂ ਮਾਈਨਸ ਕਰਦੀ ਥੋੜ੍ਹੀ ਸੀ ਜੀ।
0: ਉਹ ਸਹੀ ਗੱਲ, ਲੜਾਈ ਝਗੜਾ ਮਾਈਨਸ ਕਰ ਲੈ ਬੰਦਾ, ਖਿੱਚ ਖਿਚਾਈਆ ਮਾਈਨਸ ਕਰ ਲੈ, ਪਰ ਉਹ ਸਾਰੇ ਦਾ ਜਿਹੜਾ ਬੇਸ ਆ ਉਹ ਮਾਈਨਸ ਪਹਿਲਾਂ ਕਰਨਾ ਪਊਗਾ।
1: ਖਿੱਚ ਖਿਚਾਈ ਮੈਂ ਬਾਤ ਯਾਦ ਆ ਗਈ, ਇੱਕ ਲੁਗਾਈ ਬੋਲੀ ਘਰ ਵਾਲੇ ਤੇ, ਉਹਨੂੰ ਕਹਿੰਦੇ ਜੀ ਵਿਆਹ ਤੋਂ ਪਹਿਲਾਂ ਆਪ ਬਹੁਤ ਆਈ ਲਵ ਯੂ ਕਰਾਂਗੇ, ਤੇ ਇਹ ਵੀ ਨਹੀਂ ਬੋਲਦੇ ਹੋ, ਬਸ ਚੋਣਾਂ ਖਤਮ, ਪ੍ਰਚਾਰ ਖਤਮ, ਕੰਮ ਖਤਮ, ਇਹ ਤੋਂ ਵਿਆਹ ਲਈ ਮਾਈਨਸ ਉਹ ਵੀ ਹੈ, ਫਾਲਤੂ ਕੀ ਬਾਤੇ ਮਾਈਨਸ ਕਰ ਸਕਾਂ।
0: ਓਵਰ ਕਮਿਟਮੈਂਟਸ
1: ਆਫਕੋਰਸ,
0: ਹੈ ਨਾ, ਭਾਵੇਂ ਉਹ ਰਿਲੇਸ਼ਨਸ ਦੇ ਵਿੱਚ ਆ, ਭਾਵੇਂ ਆਪਣੇ ਘਰ ਦੇ ਵਿੱਚ ਆ, ਬੱਚਿਆਂ ਨੂੰ, ਹਸਬੈਂਡ ਨੂੰ, ਵਾਈਫ ਨੂੰ, ਐਵੇਂ ਬੇਲੋੜੇ ਸੁਪਨੇ ਵੀ ਆਪਾਂ ਕੋਈ ਇਹੋ ਜਿਹੀ ਕਮਿਟਮੈਂਟ ਕਰਕੇ ਆਪਣੇ ਆਪ ਨੂੰ ਤੰਗ ਕਰਨਾ ਵੀ ਜਿਹੜੀ ਪਤਾ ਵੀ ਨਹੀਂ ਹੋ ਸਕਦੀ, ਐਵੇਂ
1: ਮੈਂ ਬੈਠਿਆ ਦੇਖ ਲੈ, ਚਿੰਤਾ ਨਾ ਕਰੀਏ ਬਸ,
0: ਹੈ ਨਾ, ਮਤਲਬ ਉਹ 'ਚ ਉਹਦੇ ਵਿੱਚ ਤੁਸੀਂ ਇਹੋ ਜਿਹਾ ਕੋਈ ਪਾਚਾ ਮਾਰਨਾ ਵੀ ਆਪਾਂ ਅਗਲੇ ਸਾਲ ਆਹ ਲੈ ਲੈਣਾ, ਅਗਲੇ ਸਾਲ ਇੱਥੇ ਚਲੇ ਜਾਣਾ, ਹੈ ਨਾ, ਤੁਸੀਂ ਸਮੇਂ ਦਾ ਉਸ ਹਿਸਾਬ ਦੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ, ਅਨੁਮਾਨ ਹੋਣਾ ਚਾਹੀਦਾ, ਅਤੇ ਫਿਰ ਆਪਾਂ ਪਤਾ ਵੀ ਹੋਵੇ ਸਾਨੂੰ ਵੀ ਆਹ ਚੀਜ਼ ਸਾਨੂੰ ਤੰਗ ਕਰਦੀ ਆ, ਜਾਂ ਹੋਰ ਬੜੇ ਇਸ ਟਾਈਮ ਦੇ ਉੱਤੇ ਰੁਝੇਵੇਂ ਨੇ, ਹੋਰ ਬੜੇ ਇਸ ਟਾਈਮ ਦੇ ਉੱਤੇ ਬੋਝ ਨੇ, ਫਿਰ ਟਾਈਮ ਦੇ ਟਾਈਮ ਜੇ ਤੁਸੀਂ ਕਰ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ, ਪਰ ਜੇ ਸੋਚ ਪਿੱਛੇ ਇਹ ਆ ਵੀ ਕੋਈ ਨਹੀਂ ਹੁਣ ਸਾਰਦੇ ਹਾਂ, ਹੁਣ ਟਾਈਮ ਕੱਢਦੇ ਹਾਂ, ਟਾਈਮ ਦੇ ਟਾਈਮ ਜਾ ਕੇ ਹੋਰ ਕੋਈ ਬਹਾਨਾ ਲੱਭ ਲਾਂਗੇ, ਇਹ ਵੀ ਹੁੰਦਾ ਨਾ ਵੀ ਆਪਾਂ ਕਹਿਤਾ ਵੀ ਜਾਵਾਂਗੇ ਅਮਰੀਕਾ ਅਗਲੇ ਸਾਲ, ਪੁੱਤਾਂ ਨੂੰ ਅਮਰੀਕਾ ਘੁੰਮਣ ਲੈ ਕੇ ਜਾਣਾ,
1: ਇੱਕ ਦਿਨ ਲੈ ਕੇ ਜਾਣਾ,
0: ਕਹਿਤਾ ਵੀ ਅਗਲੇ ਬਰਥਡੇ ਤੇ ਤੈਨੂੰ ਲੈ ਕੇ ਜਾਣਾ, ਤੇ ਫਿਰ ਉਹ ਉਦੋਂ ਹੀ ਦਿਮਾਗ ਦੇ ਵਿੱਚ, ਉਹ ਤੇ ਚੰਗੀ ਗੱਲ ਹੈ, ਮਤਲਬ ਠੀਕ ਆ ਤੁਸੀਂ ਲੈ ਕੇ ਜਾਣਾ, ਪਰ ਉਦੋਂ ਹੀ ਦਿਮਾਗ ਦੇ ਵਿੱਚ ਬੈਕਐਂਡ ਤੇ ਚੱਲ ਜਾਵੇ ਵੀ ਹੁਣ ਚੱਲ ਟਾਈਮ ਸਾਰੋ, ਮਹੀਨਾ ਕੁ ਪਹਿਲਾਂ ਰਹਿੰਦਿਆਂ, 2 ਮਹੀਨੇ ਪਹਿਲਾਂ ਰਹਿੰਦਿਆਂ, ਕੋਈ ਨਾ ਕੋਈ ਇਹ ਤੋਂ ਵੱਡਾ ਬਹਾਨਾ ਮਾਰ ਦਾਂਗੇ। ਸੋ ਇਹੋ ਜਿਹੀਆਂ ਜਿਹੜੀਆਂ ਬੇਲੋੜੀਆਂ ਜਿਹੜੀਆਂ ਵਿਉਂਤਾਂ ਨੇ, ਨਜਾਇਜ਼, ਜਿਹੜੀਆਂ ਤੁਹਾਡਾ ਵੀ ਸਕੂਨ ਖਰਾਬ ਕਰਦੀਆਂ, ਅਗਲੇ ਦੇ ਵੀ ਮਨ ਨੂੰ ਬੇਚੈਨ ਕਰਦੀਆਂ।
1: ਮੈਂ ਨਾ ਕੋਈ ਇੱਕ ਦੋ ਫੈਮਿਲੀ ਦੇਖੀ ਜਿਨ ਕਿ ਬੱਚੇ ਕੇ ਬਰਥਡੇ ਬੜੇ ਲੈਵਲ ਪੈ ਇਸ ਚੱਕਰੋਂ ਮਨਾਏ ਵੀ ਕਿਉਂਕਿ ਆਸ ਪਾਸ ਕੇ ਲੋਕਾਂ ਨੇ ਮਨਾਏ,
0: ਦੂਜਿਆਂ ਨੂੰ ਵੇਖ ਕੇ, ਜਿੱਦਾਂ ਆਪਾਂ ਸ਼ੁਰੂ 'ਚ ਗੱਲ
1: ਵੀ ਬੜਾ ਕਰੇ ਕੁਛ ਨਾ। ਤੋ ਮੇਰਾ ਬ੍ਰਦਰ ਛੋਟਾ ਬੋਲਾ ਦਾ ਯਾਰ ਵੀ ਨਿਊਜ਼ੀਲੈਂਡ ਆਈਏ ਬੇਟੇ ਕਾ ਬਰਥਡੇ, ਕਭੀ ਕਰਿਆ ਨਹੀਂ, 11 ਸਾਲ ਕੋ ਗਿਆ ਵੀ ਇਸ ਵਾਰ ਸੋਚ ਰਹੇ ਵੀ ਕਰਾਂਗੇ ਬੜਾ। ਮੈਂ ਕਿਹਾ ਕਿਉਂ ਇਤਨੇ ਪੈਸੇ ਲਗਾ ਰਿਹਾ, ਵਾਹ ਪੈਸੇ ਕਈ ਅਮਰੀਕਾ ਕਿਹੜਾ ਘੁੰਮਿਆ, ਗਿਆ ਗੁੰਮ ਫਿਰ ਕਹਿ ਰਿਹਾ ਬੜਾ ਅੱਛਾ ਰਿਹਾ।
0: ਨਹੀਂ ਗੱਲ ਸਹੀ ਆ, ਹੁਣ ਅੱਜ ਤੁਸੀਂ ਇੱਥੇ
1: 4-5 ਹਜ਼ਾਰ ਕਮ ਸੇ ਕਮ 5-6 ਹਜ਼ਾਰ ਡਾਲਰ ਤਾਂ ਮਿਨੀਮਮ ਲੱਗ ਜਾ,
0: ਆਰਾਮ ਨਾਲ
1: ਲੱਗੇਗਾ,
0: ਆਰਾਮ ਨਾਲ ਜ਼ਿਆਦਾ ਅੱਜ ਕੱਲ੍ਹ,
1: ਚਲੋ 6-7 ਹਜ਼ਾਰ ਲਗਾ ਲਓ, 6-7 ਹਜ਼ਾਰ ਮੈਂ ਉਹ 2 ਘੰਟੇ ਘੁੰਮਾਇਆ, ਨਾਨਕੇ ਦਾਦਕੇ ਘੁੰਮਾਇਆ, ਕਿਆ ਦਿੱਕਤ ਹੈ।
0: ਉੱਥੇ ਆਪਣੇ ਰਿਸ਼ਤੇਦਾਰ ਰਹਿਣ ਸਹਿਣ ਦਾ ਖਰਚਾ ਮਾਈਨਸ ਹੋ ਗਿਆ, ਟਿਕਟਾਂ ਲੈਣੀਆਂ,
1: ਟਿਕਟਾਂ ਲੈਣੀਆਂ ਬਸ, ਘੁੰਮ ਫਿਰ ਆਇਆ ਇਸੀ ਬਹਾਨੇ ਗਿਆ, ਘੁੰਮ ਫਿਰ ਬੱਚੇ ਵੀ ਖੁਸ਼ ਰਹਿ ਵੀ ਬਾਹਰ ਘੁੰਮ ਕੇ।
0: ਅਲਟਰਨੇਟਿਵ ਜਿੱਦਾਂ ਆਪਾਂ ਸਵੇਰੇ ਕਹਾਣੀ ਦੀ ਵੀ ਗੱਲ ਕਰ ਰਹੇ ਨਾ ਵੀ ਆਪਾਂ ਇੱਕ ਫਿਕਸ ਪੈਟਰਨ ਤੇ ਸੋਚਦੇ ਹਾਂ ਵੀ ਸਾਰੀ ਦੁਨੀਆ ਬਰਥਡੇ ਮਨਾਉਣ ਡਈ ਆ, ਪਾਰਟੀ ਬੁੱਕ ਕੀਤੀ ਜਾਂਦੀ ਆ, ਇੱਦਾਂ ਇੱਦਾਂ ਇੱਦਾਂ ਇੱਦਾਂ ਇੱਦਾਂ ਕੀਤਾ ਜਾਂਦਾ, ਆਪਾਂ ਵੱਖਰੇ ਪੈਟਰਨ ਤੇ ਸੋਚਦੇ ਹੀ ਨਹੀਂ, ਹੋ ਸਕਦਾ ਉੱਥੋਂ ਵੀ ਕੁਛ ਬਿਹਤਰ ਹੋ ਜੇ।
1: ਪਰ ਬਹੁਤ ਸੇ ਮੈਂ ਆਪਕੋ ਗਰੰਟੀ ਸੇ ਕਹਿ ਸਕਦਾ, ਬਹੁਤ ਸਾਰੇ ਸਰੋਤੇ ਐਸੇ ਆ ਜੋ ਪਿਛਲੇ 10 ਸਾਲ ਸੇ 15 ਸਾਲ ਸੇ ਸਿਰਫ ਆਸਟ੍ਰੇਲੀਆ ਸੇ ਇੰਡੀਆ, ਇੰਡੀਆ ਸੇ ਆਸਟ੍ਰੇਲੀਆ, ਇੰਡੀਆ ਜਾਣਾ ਮਜਬੂਰੀ ਹੈ, ਮਿਲਣਾ ਹੋ ਰਿਸ਼ਤੇਦਾਰ ਤੇ ਚਾਹੇ ਕੋਈ ਬਿਮਾਰ ਹੋ ਜਾਂ ਛੁੱਟੀਆਂ ਕੱਟ ਰਹੇ, ਕਿਸੇ ਹੋਰ ਕੰਟਰੀ ਨੂੰ ਬਹੁਤ ਕੰਮ ਗਏ ਹੋ।
0: ਪਰ ਇਹ ਵੀ ਚੰਗੀ ਗੱਲ ਹੈ, ਤੂੰ ਸਭ ਇਹਦੇ 'ਚ ਗਲਤ ਨਹੀਂ ਹੈ ਕੁਛ, ਰੀਜ਼ਨ ਪਤਾ ਕੀ ਆ, ਵੇਖੋ ਇੱਕ ਸਮਾਂ ਸੀ ਨਾ ਜਦੋਂ ਆਪਾਂ ਜਾਂਦੇ ਹੀ ਨਹੀਂ ਹਾਂ ਕਿਤੇ, ਤਾਂ ਉਦੋਂ ਸਗੋਂ ਜ਼ਿਆਦਾ ਸੌਖੇ ਹਾਂ, ਹੁਣ ਅੱਜ ਦੇ ਸਮੇਂ 'ਚ ਇਹ ਕੋਈ ਜ਼ਰੂਰੀ ਥੋੜ੍ਹੀ ਆ ਵੀ ਤੁਸੀਂ ਕਿਤੇ ਜਾਣਾ ਹੀ ਹੁੰਦਾ ਵਾ ਅਤੇ ਫਿਰ ਹੀ ਤੁਹਾਡੀ ਜ਼ਿੰਦਗੀ ਸੌਖੀ ਹੁੰਦੀ ਹੈ, ਫਿਰ ਹੀ ਤੁਸੀਂ, ਮਤਲਬ ਇਹ ਵੀ ਤਾਂ ਇੱਕ ਸਾਡੇ ਦਿਮਾਗ 'ਚ ਹੁਣ ਐਕਸਟਰਾ ਇੱਕ ਬੋਝ ਪੈ ਗਿਆ ਨਾ ਵੀ ਕਿਤੇ ਜਾਈਏ ਅਤੇ ਫਿਰ ਹੀ ਦਿਮਾਗ ਹਲਕਾ ਮਹਿਸੂਸ ਕਰਦਾ, ਕਿਤੇ ਨਾ ਕਿਤੇ ਸਾਲ ਦੇ ਵਿੱਚ 2-4 ਵਾਰੀ ਘੁੰਮਣ ਫਿਰਨ ਜਾਈਏ, ਫਿਰ ਹੀ ਅਸੀਂ ਹਲਕੇ ਮਹਿਸੂਸ ਕਰਾਂਗੇ, ਫਿਰ ਹੀ ਸਾਡੇ ਬੋਝ ਦੂਰ ਹੋਣਗੇ, ਸਟ੍ਰੈਸ ਮੈਨੇਜ ਹੋਣਗੇ।
1: ਬਿਲਕੁਲ ਬਿਲਕੁਲ, ਆਪ ਜਬ ਬਚਪਨ ਮੇਂ ਥੇ ਹਮ ਸੋਚਿਆ ਕਰਾਂ ਥੇ ਭਾਈ ਯਾਰ ਅਮਰੀਕਾ ਜਾਣਾ, ਕਨੇਡਾ ਜਾਣਾ, ਤਾਂ ਵੀਜ਼ੇ ਲੱਗਦੇ ਤੇ ਕੁਛ ਵੀ ਐਸਾ ਸੋਰਸਿਸ ਨਹੀਂ ਤਾਂ ਵੀ ਜਾ ਸਕਾਂ, ਇਹ ਵੀ ਆ ਕੇ ਯਹਾਂ ਤਾਂ ਜਾਣਾ ਵਾ ਆਸਾਨ ਹੈ, ਤੂੰ ਕਿਤਨੀ ਵਾਰ ਜਾ ਸਕਦਾ, ਟਾਈਮ ਨਹੀਂ ਹੈ, ਤੂੰ ਆਪਣੇ ਆਪ ਸੇ ਮੈਨੇਜ ਕਰ ਰਹੇ ਵੀ ਅੱਜ ਚਲਾਂਗੇ ਕੱਲ੍ਹ ਚਲਾਂਗੇ ਅੱਜ ਚਲਾਂਗੇ। ਪਹਿਲਾ ਥਾ ਜਾਣੇ ਕਾ ਤਾਂ ਪ੍ਰੋਗਰਾਮ ਨਹੀਂ ਤਾਂ ਪੈਸੇ ਨਹੀਂ ਤੇ ਜਾਂ ਕੁਛ ਵੀ ਲਗਾ ਲਓ, ਅੱਜ ਜਾ ਸਕਾਂ, ਅੱਜ ਬੰਦਾ ਸੋਚ ਰਿਹਾ ਟਾਈਮ ਨਹੀਂ, ਅੱਜ ਕੰਮ ਹੈ, ਅੱਜ ਇਹ ਆ ਵਾ।
0: ਕੋਈ ਜ਼ਿੰਦਗੀ ਤੁਹਾਨੂੰ ਸਾਰਾ ਕੁਛ ਨਹੀਂ ਨਾ ਦਿੰਦੀ, ਜਦੋਂ ਤੁਹਾਨੂੰ ਸੁਪਨੇ ਦਿੰਦੀ ਆ ਉਦੋਂ ਤੁਹਾਨੂੰ ਪੈਸਾ ਨਹੀਂ ਹੁੰਦਾ ਤੁਹਾਡੇ ਕੋਲ, ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਉਦੋਂ ਸੁਪਨੇ ਪੂਰੇ ਨਹੀਂ ਤੁਸੀਂ ਕਰ ਸਕਦੇ, ਉਦੋਂ ਤੁਹਾਡੇ ਕੋਲ ਸਮਾਂ ਨਹੀਂ ਹੁੰਦਾ। ਸੋ ਸਾਰੀਆਂ ਚੀਜ਼ਾਂ ਤੁਹਾਨੂੰ
1: ਪਤਾ, ਸੁਪਨਾ ਮਿਲ ਜਾਂਦਾ ਪੂਰਾ ਕਰਨ ਦਾ ਸਮਾਂ ਆਇਆ ਤਾਂ ਕਰੇ ਨਾ, ਕਿਆ ਦਿੱਕਤ ਹੈ। ਡਜ਼ਨਟ ਮੈਟਰ ਮੇਰੀ ਉਮਰ ਕਿਤਨੀ ਵੀ ਹੋ, ਮੈਂ ਗਿਆ ਹਾਂ ਘੁੰਮ ਕੇ ਆਇਆ, ਫਿਰ ਕਿਹਾ ਵੀ ਬੱਚਿਆਂ ਨੂੰ ਲੈ ਕੇ ਜਾਏਂਗੇ, ਉਹ ਸਾਰੀ ਕੜੀ ਜੁੜ ਰੱਖੀ ਹੈ ਵੀ ਹਮਨੇ ਪਲੈਨ ਕਰ ਲਿਆ ਵੀ ਜਾਏਂਗੇ ਤਾਂ ਉਸ ਕਾ ਬਣਾ ਰੱਖਿਆ ਵੀ ਕਹਾਂ ਕਹਾਂ ਸੇ ਬਚਤ ਕਰ ਸਕਾਂ, ਬਚਤ ਵੀ ਉਹ ਮਾਈਨਸ ਕਰ ਰੱਖੀ ਕਿਸੇ ਜਗ੍ਹਾ ਮੈਂ ਜਾ ਕੇ, ਇਹ ਚੀਜ਼ ਬੇਲੋੜੀ ਹੈ ਬਾਹਰ ਨਿਕਾਲ ਲਓ, ਇਸ ਕਾ ਜੋ ਬਚੇਗਾ ਇਸ ਮੈਂ ਡਾਲਾਂਗੇ
0: ਇੱਥੇ ਖਰਚਣਾ। ਲਾਈਫ 'ਚ ਨਾ ਹਮੇਸ਼ਾ ਤੁਹਾਨੂੰ ਕੁਛ ਪਾਉਣ ਦੇ ਲਈ ਕੁਛ ਛੱਡਣਾ ਪੈਂਦਾ, ਇਹ ਨਹੀਂ ਵੀ ਤੁਸੀਂ ਸਾਰਾ ਕੁਛ ਕੈਰੀ ਕਰਕੇ ਨਹੀਂ ਤੁਸੀਂ ਚੱਲ ਸਕਦੇ, ਤੁਸੀਂ ਇੱਕ ਚੀਜ਼ ਜੇ ਤੁਸੀਂ ਅਚੀਵ ਕਰਨੀ ਆ ਤਾਂ ਦੂਸਰੇ ਪਾਸੋਂ ਤੁਹਾਨੂੰ ਕੋਈ ਨਾ ਕੋਈ ਗਵਾਉਣੀ ਪੈਣੀ। ਫੋਰ ਐਗਜ਼ਾਮਪਲ ਤੁਸੀਂ ਘੁੰਮਣ ਜਾਣਾ, ਤੁਹਾਨੂੰ ਇੱਧਰੋਂ ਪੈਸਾ ਗਵਾਉਣਾ ਪੈਣਾ, ਦੇਣਾ ਪੈਣਾ। ਜੇ ਆਪਾਂ ਇਹ ਚਾਹੀਏ ਵੀ ਸਾਰਾ ਕੁਛ ਹੀ ਆਪਾਂ ਹੱਥਾਂ 'ਚ ਰੱਖ ਲਈਏ, ਉਹਨੇ ਉਹ ਰਹਿ ਨਹੀਂ ਸਕਦਾ।
1: ਹਮਾਰੇ ਸਾਥ ਉਹ ਪੰਜਾਬੀ ਲਈ ਬਾਤ ਹੋ ਜਾਣਾ, ਅਗਲੀ ਲੈਣ ਕੇ ਤਾਂ ਪਿਛਲੀ ਕੁੱਤਾ ਲੈ ਗਿਆ।
0: ਇਹ ਸਮੱਸਿਆ ਬਹੁਤ ਚੱਲਦੀ। ਸੋ ਖੈਰ ਕੁਛ ਹੋਰ ਇੱਕ ਚੀਜ਼ਾਂ ਜਿਹੜੀਆਂ ਆਪਾਂ ਜਾਂਦੇ ਜਾਂਦੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੋਰ ਫਿੱਟ ਆਪਾਂ ਕਰ ਲਈਏ। ਉਹ ਇੱਕ ਕਹਿੰਦੇ ਤੁਹਾਨੂੰ ਨਾ ਮਲਟੀ ਟਾਸਕਿੰਗ ਜਿਹੜੀ ਉਹ ਵੀ ਤੰਗ ਕਰਦੀ ਹੈ। 2% ਲੋਕ ਨੇ ਕਹਿੰਦੇ ਆਪਾਂ ਮਲਟੀ ਟਾਸਕਿੰਗ ਦਾ ਬਹੁਤ ਸੁਣਦੇ ਹਾਂ ਵੀ ਯਾਰ ਆਪਾਂ ਆ ਕੰਮ ਨਾ ਇਕੱਠੇ ਕਰ ਲੈਣੇ, ਆਪਾਂ ਕਰ ਲੈਂਦੇ ਹਾਂ। ਇੱਕ ਪਿੱਛੇ ਜਿਹੇ ਸਰਵੇ ਆਇਆ ਵਾ, ਉਹਦੇ ਵਿੱਚ ਉਹ ਕਹਿੰਦੇ ਨੇ ਵੀ ਸਿਰਫ 2% ਲੋਕ ਨੇ ਦੁਨੀਆਂ ਦੇ ਉੱਤੇ ਜਿਹੜੇ ਮਲਟੀ ਟਾਸਕਿੰਗ ਕਰ ਸਕਦੇ ਨੇ, ਇੱਕੋ ਸਮੇਂ ਦੇ ਉੱਤੇ ਬਹੁਤ ਸਾਰੇ ਕੰਮ ਜਾਂ 2-4 ਕੰਮ ਇਕੱਠਿਆਂ ਕਰ ਸਕਦੇ ਆ। ਬਾਕੀਆਂ ਨੂੰ ਸਿਰਫ ਵਹਿਮ ਹੀ ਆ ਵੀ ਆਪਾਂ ਕਰ ਲੈਂਦੇ ਹਾਂ। ਬਾਕੀ ਮੰਨ ਲਓ ਹੁਣ ਆਪਾਂ ਰੇਡੀਓ ਇੱਥੇ ਗੱਲਾਂ ਕਰ ਰਹੇ ਹਾਂ, ਨਾਲ ਦੀ ਨਾਲ ਤੁਸੀਂ ਕੁਛ ਲਿਖ ਰਹੇ ਹੋ, ਨਾਲ ਦੀ ਨਾਲ ਆਪਾਂ ਈਮੇਲਾਂ ਚੈੱਕ ਕਰ ਰਹੇ ਹਾਂ, ਫੋਨ ਚੈੱਕ ਕਰ ਰਹੇ ਹਾਂ, ਤੁਸੀਂ ਕਰੀ ਜਾਓਗੇ ਪਰ ਤੁਸੀਂ ਉਨੇ ਐਫੀਸ਼ੀਐਂਟ ਨਹੀਂ ਹੋਵੋਗੇ। ਤੁਸੀਂ ਇੱਕ ਉਸ ਚੀਜ਼ ਕਰਕੇ ਮੰਨ ਲਓ ਤੁਸੀਂ ਕਰ ਵੀ ਲਓਗੇ ਅਤੇ ਉਹਦੇ ਨਾਲ ਸਟ੍ਰੈੱਸ ਤੁਸੀਂ ਇੰਨਾ ਕੁ ਵੱਧ ਲੈ ਲਓਗੇ ਵੀ ਉਹ ਕੰਮ ਕੀਤਾ ਸਟ੍ਰੈੱਸ ਦੇ ਸਾਹਮਣੇ ਜਿਹੜਾ ਬੜਾ ਹਲਕਾ ਹੋ ਜੂਗਾ, ਉਹ ਤੁਹਾਡੇ ਉੱਤੇ ਹਾਵੀ ਹੋ ਜੂਗਾ। ਸੋ ਇਸ ਕਰਕੇ ਜ਼ਰੂਰੀ ਨਹੀਂ ਆ, ਬਿਹਤਰ ਇਹ ਮੰਨਿਆ ਜਾਂਦਾ ਵਾ ਕਿ ਜਾਂ ਤਾਂ ਤੁਹਾਨੂੰ ਇਹ ਪਰਖ ਹੋਵੇ ਵੀ ਹਾਂ ਤੁਸੀਂ ਉਹ 2% 'ਚ ਫੋਲ ਕਰ ਗਏ, ਅਤੇ ਜਾਂ ਫਿਰ ਤੁਸੀਂ ਹਰ ਇੱਕ ਚੀਜ਼ ਨੂੰ ਅਲੱਗ ਅਲੱਗ ਸਮੇਂ ਪਲੈਨ ਕਰੋ। ਫੋਰ ਐਗਜ਼ਾਮਪਲ ਜਦੋਂ ਤੁਸੀਂ ਈਮੇਲਾਂ ਕਰਨੀਆਂ ਵਾ, ਰਿਪਲਾਈ ਕਰਨੇ ਆ ਕਿਸੇ ਨੂੰ ਜਾਂ ਪੜ੍ਹਨੀਆਂ, ਉਹਦੇ ਲਈ ਸਮਾਂ ਰੱਖ ਲਓ, ਉਹ ਨਿਬੇੜ ਕੇ ਫਿਰ ਤੁਸੀਂ ਮੀਟਿੰਗਾਂ ਭੁਗਤਾ ਲਓ ਆਪਣੀਆਂ, ਹੈ ਨਾ। ਇਹ ਨਹੀਂ ਵੀ ਇੱਧਰ ਮੀਟਿੰਗ ਚੱਲ ਰਹੀ ਤੁਹਾਨੂੰ ਇਹ ਵੀ ਚੱਲ ਆਹ ਮੀਟਿੰਗ ਨੇ ਬੋਰ ਜਿਹਾ ਹੀ ਕਰਨਾ ਵਾ, ਵਿੱਚ ਨਾਲ ਆਪਾਂ ਮੈਸੇਜ ਸੁਣੀ ਜਾਂਦੇ ਹਾਂ, ਨਾਲ ਆਪਾਂ ਰਿਪਲਾਈ ਕਰੀ ਜਾਂਦੇ ਹਾਂ, ਹੈ ਨਾ। ਆਪਾਂ ਇੱਦਾਂ ਹੀ ਕਰਦੇ ਨਾ, ਅਤੇ ਉਹਦੇ ਵਿੱਚ ਉਹ ਕਹਿੰਦੇ ਵੀ ਨਾ ਤੁਸੀਂ ਉੱਧਰ ਦਾ ਕੁਛ ਸੁਣਿਆ ਨਾ ਇੱਧਰ, ਕੋਈ ਦੋਵੇਂ ਪਾਸੇ ਕੋਈ ਨਾ ਕੋਈ ਗਲਤੀ ਜਿਹੜੀ ਆ ਉਹ ਫਿਰ ਤੁਹਾਡੀ ਰਹਿ ਜਾਂਦੀ ਹੈ। ਸੋ ਸਾਰੇ ਕੰਮ ਇਕੱਠੇ ਕਰਨ ਦੀ ਬਜਾਏ ਬਿਹਤਰ ਆ ਵੀ

0: ਲੌਂਗ ਟਰਮ ਉਦਾਂ ਦੀ ਵੈਰਿੰਗ ਦੇ ਵਿੱਚ ਚਲੇ ਜਾਂਦਾ ਜਿੱਥੇ ਤੁਸੀਂ ਐਂਗਜ਼ਾਇਟੀ ਮਹਿਸੂਸ ਕਰਦੇ ਹੋ, ਜਿੱਥੇ ਤੁਹਾਨੂੰ ਲੱਗਦਾ ਵੀ ਹੁਣ ਇਹ ਸਾਰਾ ਕੁਝ ਛੱਡ ਕੇ ਮੈਂ ਭੱਜ ਕੇ ਨਿਕਲ ਜਾਵਾਂ ਇਸ ਚੀਜ਼ ਦੇ ਵਿੱਚੋਂ। ਸੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਦੀਆਂ ਕਿ ਆਪਾਂ ਕਿਉਂ ਐਵੇਂ ਦੁਖੀ ਜੇ ਫਿਰਦੇ ਹਾਂ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ, ਪਰ ਇਹ ਨਿੱਕੀਆਂ ਨਿੱਕੀਆਂ ਪਲੱਸ ਪਲੱਸ ਪਲੱਸ ਹੋ ਕੇ ਫਿਰ ਉਹ ਸਾਰਾ ਕੁਝ ਬਣਦਾ। ਸੋ ਬਿਹਤਰ ਹੈ ਕਿ ਆਪਾਂ ਇਕੱਲੀ ਚੀਜ਼ ਕਰਕੇ ਕਰ ਲਈਏ,
1: ਹੈ ਨਾ, ਮਾਈਨਸ ਕਰੇ।
0: ਹਾਂ, ਫਿਰ ਉਸ ਤੋਂ ਬਿਲਾਵਾ ਆ ਜਾਂਦਾ ਬੇਲੋੜੀਆਂ ਜਿਹੜੀਆਂ ਆਪਾਂ ਮੀਟਿੰਗਾਂ ਕਰਦੇ ਹਾਂ। ਬੇਲੋੜੀਆਂ ਮੀਟਿੰਗਾਂ ਮਤਲਬ ਕੋਈ ਬਰਥਡੇ ਪਾਰਟੀ ਆ ਗਈ, ਕੋਈ ਕਿਤੇ ਕਿਸੇ ਨੇ ਬੁਲਾ ਲਿਆ ਵੀ ਸਾਡੇ ਘਰ ਆਇਓ, ਅਤੇ ਤੁਸੀਂ ਇਹ ਆਪਣਾ ਮਤਲਬ ਬੁਨਿਆਦੀ ਫਰਜ਼ ਸਮਝਣਾ ਵੀ ਹੁਣ ਅਗਲੇ ਨੇ ਕਹਿ ਤਾ ਅਤੇ ਮੈਂ ਜਾਣਾ ਹੀ ਜਾਣਾ। ਪਰ ਜਾਣ ਤੋਂ ਬਾਅਦ ਜੇ ਤਾਂ ਤੁਹਾਨੂੰ ਖੁਸ਼ੀ ਮਿਲਦੀ ਹੈ, ਤੁਹਾਡਾ ਆਪਣਾ ਮਨ ਆ ਵੀ ਹਾਂ ਫਲਾਣੇ ਨੇ ਸੱਦਿਆ ਅਤੇ ਮੈਂ ਉਹਦੇ ਘਰ ਜਾਣਾ ਹੀ ਜਾਣਾ, ਜੇ ਤੁਹਾਨੂੰ ਖੁਸ਼ੀ ਮਿਲਦੀ ਆ ਤੁਹਾਡਾ ਕੁਛ ਗੇਨ ਆ ਤਾਂ ਬਹੁਤ ਵਧੀਆ ਗੱਲ ਹੈ। ਪਰ ਜੇ ਤੁਸੀਂ ਸਿਰਫ ਇਸੇ ਕਰਕੇ ਜਾਣਾ ਵੀ ਯਾਰ ਅਗਲੇ ਨੇ ਸੱਦਿਆ ਤਾਂ ਹੁਣ ਆਪਾਂ ਨਾ ਨਹੀਂ ਕਰ ਸਕਦੇ, ਅਤੇ ਆ ਕੇ ਤੁਸੀਂ ਫਿਰ ਇਹ ਮਹਿਸੂਸ ਕਰਦੇ ਰਹਿਣਾ ਵੀ ਯਾਰ ਐਵੇਂ ਸਮਾਂ ਖਰਾਬ ਕੀਤਾ, ਕੀ ਫਾਇਦਾ ਹੋਇਆ,
1: ਹੈ ਨਾ, ਇਹ ਬੁਲਾਉਣਾ ਪੜੇਗਾ।
0: ਹਾਂ, ਹੁਣ ਉਹਨੂੰ ਬੁਲਾਉਣਾ, ਅਤੇ ਸਾਡਾ ਬਹੁਤਾ ਇਹੋ ਇੱਦਾਂ ਇਹੋ ਕੁਛ ਹੀ ਚੱਲਦਾ। ਉਹਨੇ ਬੁਲਾਇਆ ਸੀ ਇਸ ਕਰਕੇ ਆਪਾਂ ਹੁਣ ਉਹਨੂੰ ਬੁਲਾਉਣ ਲੱਗੇ ਹਾਂ, ਉਹਦੇ ਗਏ ਹਾਂ ਇਸ ਕਰਕੇ ਆਪਾਂ ਉਹਨੂੰ, ਅਤੇ ਉੱਥੋਂ ਅੱਗੇ ਦੇ ਅੱਗੇ ਫਿਰ ਸਿਲਸਿਲਾ ਚੱਲੀ ਜਾਂਦਾ। ਪਰ ਇਹ ਸਾਰਾ ਕੁਛ ਜੇ ਤੁਸੀਂ ਠੀਕ ਮੇਨਟੇਨ ਕਰ ਰਹੇ ਹੋ ਤਾਂ ਬੜੀ ਵਧੀਆ ਗੱਲ ਹੈ, ਤੁਹਾਨੂੰ ਖੁਸ਼ੀ ਮਿਲਦੀ, ਆਪਣਾ ਆਪਣਾ ਸੁਭਾਅ ਹੁੰਦਾ। ਪਰ ਜੇ ਜਾਣ ਜਾ ਕੇ ਆਉਣ ਤੋਂ ਬਾਅਦ ਤੁਹਾਨੂੰ ਇਹ ਮਹਿਸੂਸ ਹੁੰਦਾ ਵੀ ਆਪਾਂ ਹੋਰ ਐਕਸਟਰਾ ਬੋਝ ਲੈ ਆਏ ਹਾਂ, ਇਹੋ ਕੰਮ ਆਪਾਂ ਹੋਰ ਇਹੋ ਟਾਈਮ ਕਿਸੇ ਹੋਰ ਕੰਮ ਵਾਲੇ ਪਾਸੇ ਆਪਾਂ ਲਾਉਣਾ ਸੀ। ਅਤੇ ਜਿਹੜੀਆਂ ਬੇਲੋੜੀਆਂ ਮੀਟਿੰਗਸ ਨੇ ਇੱਦਾਂ ਦੀਆਂ, ਬੇਲੋੜੀ ਆਵਾਜਾਈ ਆ, ਇਹਦੇ ਵਿੱਚ ਚਾਹੇ ਤੁਸੀਂ ਮੈਚ ਵੀ ਲਾ ਲਓ, ਇਹਦੇ ਵਿੱਚ ਚਾਹੇ ਤੁਸੀਂ ਫਿਲਮਾਂ ਲਾ ਲਓ, ਤੁਸੀਂ ਫਿਲਮ ਵੇਖਣ ਗਏ ਹੋ, ਤੁਹਾਨੂੰ ਪਤਾ ਫਿਲਮ ਕਿਸੇ ਕੰਮ ਦੀ ਹੋਣੀ, ਜਸਟ ਲੈਟਸ ਮਤਲਬ ਆਊਟਿੰਗ ਹੀ ਕਰਦੇ ਹਾਂ ਆਪਾਂ, ਹੈ ਨਾ। ਹੁਣ ਕਈ ਬੰਦੇ ਆ ਉਹਨਾਂ ਨੂੰ ਫਿਲਮ ਨਹੀਂ ਚੰਗੀ ਲੱਗਦੀ, ਵਿੱਚ ਉੱਠ ਕੇ ਆ ਜਾਂਦੇ ਆ। ਕਈ ਬੰਦੇ ਆ ਜਿਹੜੇ ਜਿਹਨਾਂ ਨੂੰ ਲੱਗਦਾ ਵੀ ਹੁਣ ਪੈਸੇ ਖਰਚੇ, ਹੁਣ ਤਾਂ ਆਪਾਂ ਵਸੂਲ ਕੇ ਜਾਵਾਂਗੇ, ਭਾਵੇਂ ਉਹ ਆਪਾਂ ਆਲ ਟਾਈਮ ਬਹਿਣਾ
1: ਸ਼ਗਨ ਦੀ ਆ, ਪੂਰਾ ਖਾਏਗੇ ਉਹ,
0: ਹੈ ਨਾ। ਸੋ ਉਹਦੇ ਵਿੱਚ ਕਈ ਵਾਰੀ ਤੁਹਾਡਾ ਈਵੈਂਟਸ ਹੋ ਸਕਦੇ ਆ, ਮੰਨ ਲਓ ਤੁਸੀਂ ਕਿਤੇ ਮੇਲੇ ਜਾਣਾ, ਮੰਨ ਲਓ ਤੁਸੀਂ ਕਿਸੇ ਸਿੰਗਰ ਦਾ ਪ੍ਰੋਗਰਾਮ ਵੇਖਣ ਜਾਣਾ। ਸੋ ਇਸ ਸਭ ਕੁਛ ਨੂੰ ਜੇ ਤੁਹਾਨੂੰ ਜਾ ਕੇ ਇਸ ਟਾਈਮ ਆਨੰਦ ਨਹੀਂ ਆ ਰਿਹਾ, ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਉਲਝੇ ਪਏ ਹੋ, ਤਾਂ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਫਿਰ ਵੀ ਇਹ ਸਾਰੀਆਂ ਚੀਜ਼ਾਂ ਨਾਲ ਹੀ ਕੈਰੀ ਕਰਕੇ ਚੱਲਣੀਆਂ। ਇਹ ਕੋਈ ਫਿਕਸ ਕੋਈ ਪੈਟ ਰੂਲ ਨਹੀਂ ਆ ਕਿ ਜੋ ਤੁਹਾਡੀ ਲਾਈਫ 'ਚ ਪਹਿਲਾਂ ਤੁਸੀਂ ਕਰ ਰਹੇ ਸੀ ਉਹ ਤੁਸੀਂ ਅੱਜ ਵੀ ਕਰੀ ਜਾਣਾ ਅਤੇ ਹਮੇਸ਼ਾ ਦੇ ਲਈ ਕਰੀ ਜਾਣਾ। ਤੁਸੀਂ ਇਹ ਵੇਖਣਾ ਵੀ ਹੁਣ ਤੁਹਾਡੇ ਲਈ ਕੀ ਇੰਪੋਰਟੈਂਟ ਹੈ, ਅਤੇ ਜੇ ਵੀ ਚੀਜ਼ਾਂ ਆਪਾਂ ਫੋਰ ਟਾਈਮ ਬੀਂਗ ਜੇ ਆਪਣੀ ਜ਼ਿੰਦਗੀ 'ਚੋਂ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਇਹ 'ਚ ਕੋਈ ਗਲਤ ਗੱਲ ਨਹੀਂ ਆ।
1: ਬਿਲਕੁਲ ਬਿਲਕੁਲ, ਆਪਣੇ ਕੋਈ ਵੀ ਆਪਣੇ ਬਾਤ ਕਰੀ ਨਾ, ਕੋਈ ਵੀ ਕੌਨਸਰਟ ਜਾਂ ਪ੍ਰੋਗਰਾਮ ਦੇਖਿਆ ਨਾ, ਫੋਰ ਐਗਜ਼ਾਮਪਲ ਆ, ਮੇਰੇ ਕੋਲ ਮੈਨੇ ਦੇਖਿਆ ਪ੍ਰੋਗਰਾਮ ਬੜੀਆ ਨਹੀਂ ਲੱਗਿਆ, ਮੇਰੇ ਤੋਂ ਪੁੱਛਿਆ ਵੀ ਕਿਸਾ ਪ੍ਰੋਗਰਾਮ ਦਾ, ਬੜੀਆ ਨਹੀਂ ਤਾਂ ਕਿਆ ਨਹੀਂ ਤਾਂ ਬੜੀਆ, ਕਿਆ ਨਹੀਂ ਅੱਛਾ ਲੱਗਿਆ, ਤੋ ਮੈਂ ਕੋਸ਼ਿਸ਼ ਕਰੂੰਗਾ ਦਿਮਾਗ ਪਰ ਜ਼ੋਰ ਦਾ ਕਿ ਯਾਰ ਵਹਾਂ ਯਾ ਨਹੀਂ ਥਾ, ਯਾ ਵੀ ਨਹੀਂ ਥਾ, ਵਾਹ ਨਹੀਂ ਥਾ, ਖਾਮ ਖਾਈ ਜ਼ੋਰ ਦੇਗਾ ਦਿਮਾਗ ਪਰ, ਚਾਰ ਸਟ੍ਰੈਸ ਯਾਦ ਕਰੂੰਗਾ ਉਸੇ ਬਤਾਊਂਗਾ, ਅਗਰ ਬੜੀਆ ਲਗਾ ਤਾਂ ਇੱਕ ਲਫ਼ਜ਼ ਮੈਂ ਕਿਸੇ ਦਾ ਬਹੁਤ ਬੜੀਆ ਤਾ, ਅਬ ਬਹੁਤ ਬੜੀਆ ਕੋਈ ਡਿਸਕ੍ਰਾਈਬ ਨਹੀਂ ਕਰ ਸਕਦਾ ਕਿਤਨੀ ਬਹੁਤ ਕਿਆ ਬੜੀਆ ਥਾ, ਉਸਮੈਂ ਬੜੀਆ ਥਾ, ਬੜੀਆ ਥਾ ਬਾਤ ਦਿੱਤਾ, ਹੈ ਨਾ, ਯਾ ਕਿਆ ਮੇਰਾ ਇੱਕ ਲਿਹਾਜ਼ ਆਇਆ ਨਾ, ਬੜੀਆ ਥਾ ਬੜੀਆ ਥਾ, ਇੱਕ ਬਾਅਦ ਯਾਦ ਆ ਗਏ ਜਿਹਨੇ ਉੱਪਰ ਜਾਈਏ ਨਾ ਹਿਮਾਚਲ ਮੈਂ, ਤਾਂ ਸ਼ਿਮਲੇ ਕੇ ਲੋਕ ਹੈ ਨਾ ਜੋ ਥੋੜ੍ਹਾ ਸਾ ਉਨਕਾ ਜੋ ਲਿਹਾਜ਼ਾ ਬੋਲਣੇ ਕਾ ਨਾ, ਤੋ ਹਿੰਦੀ 'ਚ ਬੋਲਣਾ ਬੜੀ ਬੜੀ ਮਿੱਠੀ ਸੀ, ਔਰ ਬੜੇ ਕਿਆ ਬੋਲਾ ਉਸਨੇ ਇੱਕ ਹੋਰ ਲਫ਼ਜ਼ ਕਿਹਾ ਵੀ ਬੜੀ ਅਦਬੀ ਸੀ ਭਾਸ਼ਾ ਬੋਲਿਆ ਨਾ, ਤੋ ਇੱਕ ਲੜਕਾ ਲੜਕੀ ਬੈਠੇ ਤੇ ਨਾ ਕਾਲਜ ਮੈਂ, ਤੋ ਬਾਤ ਕਰ ਰਹੇ, ਅਬ ਨੋਰਮਲੀ ਤਰੀਕੇ ਮੈਂ ਪ੍ਰਪੋਜ਼ ਕਰਨਾ ਲੜਕੇ ਨਾ ਲੜਕੀ ਕਹੋ ਜਾਂ ਕੁਛ ਵੀ ਕਹਿ ਸਕਿਆ ਵੀ ਆਈ ਲਵ ਯੂ ਔਰ ਵੀ ਮੈਂ ਤੇਰਾ ਪਸੰਦ ਕੁਛ ਵੀ ਨਾ, ਤੋ ਲੜਕਾ ਬੋਲ ਰਿਹਾ ਉਸੀ ਲਿਹਾਜ਼ ਮੈਂ ਬਾਤ ਕਰੂੰਗਾ ਮੈਂ, ਜੈਸੇ ਲੜਕਾ ਬੋਲ ਰਿਹਾ ਲੜਕੀ ਨੇ ਕਿਆ ਜਵਾਬ ਦਿਆ, ਲੜਕਾ ਬੋਲ ਰਿਹਾ ਲੜਕੀ ਸੇ ਜੀ ਮਨੇ ਨੇ ਆਪਸੇ ਪਿਆਰ ਲਗਾ ਹੈ, ਐਸੇ ਕੈਸੇ ਲਗਾ, ਉਹ ਲਗਾ ਤੂੰ ਲਗਾ ਨਾ
0: ਕੀ ਕਰ ਸਕਦੇ ਹੋ,
1: ਹੈ ਨਾ, ਮੇਰੇ ਆਪਸੇ ਪਿਆਰ ਲਗਾ ਜੀ, ਐਸੇ ਕੈਸੇ ਲਗਾ, ਉਹ ਲਗਾ ਤੂੰ ਲਗਾ, ਮੈਂ ਕੀ ਕਰੂੰ, ਬੜੀਆ ਹੈ ਪ੍ਰੋਬਲਮ ਤਾਂ ਬੜੀਆ ਹੈ, ਤਾਂ ਕਿਆ ਕਰੂੰ ਕਿਤਨਾ ਬੜੀਆ, ਨੈਗੇਟਿਵ ਚੀਜ਼ ਨੇ ਬਤਾਣੇ ਮੈਂ, ਸਟ੍ਰੈਸ ਦਿਮਾਗ ਮੇਂ ਮਾਰ ਕੋ ਡਾਲਨਾ ਪੜੇਗਾ, ਚਾਰ ਚੀਜ਼ ਮੈਂ ਕਮੀਆਂ ਨਿਕਾਲ ਕੇ ਤਭੀ ਬਤਾਏਗਾ ਨਾ ਉਸ ਚੀਜ਼ ਕਰਨੇ ਪਏ, ਨਹੀਂ ਲੱਗਿਆ ਠੀਕ ਹੈ ਬਈ, ਆਪਕੀ ਬਾਤ ਬੜੀ ਦਰੁਸਤ ਹੈ, ਅਗਰ ਆਪਕੋ ਲੱਗਤਾ ਵੀ ਆਪ ਕੈਰੀ ਅੱਛੀ ਕਰ ਸਕਤੇ ਹੋ ਤਾਂ ਬਈ ਠੀਕ ਹੈ, ਨਹੀਂ ਤਾਂ ਉਸਕੋ ਮਾਈਨਸ ਕਰੋ ਬਈ, ਆਜ ਕੇ ਬਾਅਦ ਇਨ ਚੀਜ਼ਾਂ ਮੈਂ ਨਹੀਂ ਜਾਊਂਗਾ। ਬਹੁਤ ਵਾਰ ਦੇਖਿਆ ਗਿਆ ਆਪਣੇ ਜਿਹੜੇ ਕਮਿਊਨਿਟੀ ਕੇ ਮਿਲਨੇ ਹੋ ਯਹਾਂ ਪੇ, ਹਰ ਆਦਮੀ ਜਾਏਗਾ ਜ਼ਰੂਰ, ਜਾਣਾ ਵੀ ਚਾਹੀਏ, ਲੇਕਿਨ ਵਹਾਂ ਸੇ ਕਮੀ ਲਈ ਯਾਰ ਨਹੀਂ, ਵਹਾਂ ਜਾ ਕੇ ਬਹੁਤ ਸਾ ਹੁੜਦੰਗ ਮਚਾਵਾਂ, ਬੱਚੇ ਮੇਲੇ ਮਗ ਝਗੜਾ ਹੀ ਹੋਵੇਗਾ ਜਾਂ ਹੋਵਾ ਵਾਹ ਹੋਵੇਗਾ, ਉਹ ਆਪਣੀ ਇਮੇਜ ਇੱਕ ਆਪਣਾ ਸਟ੍ਰੈਸ ਲੈ ਕੇ ਅਲੱਗ ਸੇ ਆ ਜਾ, ਅਗਰ ਆਪਕੋ ਨਹੀਂ ਠੀਕ ਲੱਗਦਾ ਮਾਈਨਸ ਕਰੋ ਉਸਕੋ, ਠੀਕ ਹੈ, ਆਪ ਉਸ ਸਮੇਂ ਕੋ ਕਹੀਂ ਔਰ ਨਿਕਾਲ ਲਓ,
0: ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਤੁਹਾਡੇ ਰੁਝਾਨ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਖੁਸ਼ੀ ਦਿੰਦੀਆਂ, ਅਤੇ ਉਸ ਹਿਸਾਬ ਦੇ ਨਾਲ ਤੁਸੀਂ ਇਹ ਮਤਲਬ ਇਹ ਕੋਈ ਪੱਕਾ ਨਹੀਂ ਆ ਵੀ ਹਾਂ ਮਤਲਬ ਫੋਰ ਟਾਈਮ ਬੀਂਗ ਤੁਸੀਂ ਜੇ ਮੰਨ ਲਓ ਤੁਹਾਡੀ ਜ਼ਿੰਦਗੀ 'ਚ ਇਸ

0: ਟਾਈਮ ਮਲੋਲ ਜਿਹਨਾਂ ਚੱਲ ਰਹੀਆਂ ਨੇ ਅਤੇ ਉਹਦੇ ਦਰਮਿਆਨ ਤੁਸੀਂ ਆਪਣੀਆਂ ਸਾਂਝਾਂ ਵੀ ਹੋਰ ਅੱਗੇ ਦੀ ਅੱਗੇ ਅੱਗੇ ਅੱਗੇ ਵਧਾਈ ਜਾਂਦੇ ਹੋ ਤੁਸੀਂ, ਨਾ ਨਾ ਕਰਦਿਆਂ ਕੁਛ ਤਾਂ ਟਾਈਮ ਦੇਣਾ ਪਊਗਾ ਨਾ ਤੁਹਾਨੂੰ ਉਹਨਾਂ ਨੂੰ, ਤੁਹਾਨੂੰ ਫੋਨ 'ਤੇ ਟਾਈਮ ਦੇਣਾ ਪਊਗਾ, ਉਹਨਾਂ ਦੇ ਘਰ ਗਏ ਉਹ ਤੁਹਾਨੂੰ ਕੋਈ ਲੀੜਾ ਕੱਪੜਾ ਦਾ ਕੋਈ ਤੁਹਾਨੂੰ ਸੋਚ ਵਿਚਾਰ ਕਰਨਾ ਪਊਗਾ, ਨਵਾਂ ਲੈਣਾ ਪਊਗਾ, ਉਹਨਾਂ ਦੇ ਬੱਚਿਆਂ ਨੂੰ ਕੁਛ 50 ਕੋਈ ਸ਼ਗਨ ਪਾ ਕੇ ਆਉਣਾ ਪਊਗਾ, ਕੁਛ ਲੈ ਕੇ ਜਾਓਗੇ, ਕੋਈ ਫਰੂਟ ਲੈ ਕੇ ਜਾਓਗੇ, ਜੇ ਨਹੀਂ ਆ ਤਾਂ ਹੋਰ ਨਹੀਂ ਕੁਛ ਤਾਂ ਮਤਲਬ ਆਪਣਾ ਸਮਾਂ ਹੀ ਦਿਓਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫੋਰ ਟਾਈਮ ਬੀਂਗ ਉਹਨਾਂ ਨੂੰ ਜੇ ਤੁਸੀਂ ਹੋਲਡ 'ਤੇ ਵੀ ਰੱਖ ਲੈਂਦੇ ਹੋ ਅਤੇ ਇਹ ਮਾਈਨਸ ਵੀ ਕਰ ਲੈਂਦੇ ਹੋ ਤਾਂ ਤੁਹਾਨੂੰ ਖੁਸ਼ੀ ਕਰਨਗੀਆਂ, ਤੁਹਾਨੂੰ ਕੁਛ ਦੇ ਕੇ ਜਾਣਗੀਆਂ।
1: ਤਰਫ ਦੇਣਾ ਲੈਣਾ ਆਉਣਾ ਜਾਣਾ ਇਹ ਵੀ ਮਾਰਕੋ ਸਟ੍ਰੈਸ ਦੇ ਰਿਹਾ,
0: ਇਹ ਵੀ ਦਿੰਦਾ ਤੁਹਾਨੂੰ ਬਿਲੂੜਾ ਐਵੇਂ ਨਜਾਇਜ਼, ਜਿਹੜਾ ਲੈਣ ਵਾਲਾ ਨਾ ਉਹ ਖੁਸ਼ ਹੁੰਦਾ ਅਤੇ ਜਿਹੜਾ ਦੇਣ ਵਾਲਾ ਉਹਨੇ ਤਾਂ ਕੀ ਖੁਸ਼ ਹੋਣਾ। ਸੋ ਆਪਾਂ ਫੋਰਮੈਲਿਟੀ ਨੂੰ ਇੱਕ ਦੂਸਰੇ ਦੇ ਉੱਤੇ ਚੜ੍ਹੀ ਜਾਂਦੇ,
1: ਜਾਮਕਾ ਬੜੇ ਵੀ ਹੋ ਗਏ, 5-6 ਸਾਲ ਕੇ ਵੀ ਹੋ ਗਏ,
0: ਕਿਸੇ ਦੇ ਕੋਈ ਜਾਣਕਾਰ ਸੀ ਤੇ ਉਹਨਾਂ ਦੇ ਬੱਚਾ ਹੋਇਆ ਤੇ ਮੈਂ ਚੱਲ ਰਾਹ ਚ ਮਤਲਬ ਖਿਡੌਣੇ ਖਡੂਨੇ ਲੈ ਲੈਂਦੇ ਹਨਾ, ਤੇ ਮੈਂ ਖਿਡੌਣੇ ਖਡੂਨੇ ਲੈ ਕੇ ਉਹਨਾਂ ਦੇ ਘਰ ਪਹੁੰਚਿਆ ਤੇ ਮੈਂ ਹਾਂਜੀ ਆ ਮੈਂ ਮਤਲਬ ਇਹ ਬੱਚੇ ਦੇ ਲਈ ਲੈ ਕੇ ਆਇਆ ਨਾ, ਅਤੇ ਉਹ ਵੇਖ ਕੇ ਅਤੇ ਵੱਡੇ ਹੀ ਮੇਰੇ ਨਾਲ ਉਹ ਵੇਖ ਕੇ ਅਤੇ ਹੱਸਣ ਲੱਗ ਪਏ ਅਤੇ ਮੈਂ ਕਿਹਾ ਕੀ ਗੱਲ ਵੀ ਹੱਸਣ ਕੋਲ ਲੱਗ ਪਏ, ਮੈਂ ਵੀ ਪਹਿਲਾਂ ਵੀ ਹੈਗਾ ਵਾ ਹੈ ਨਾ ਇੱਕ ਦੂਸਰੇ ਵੱਲ ਵੇਖ ਕੇ ਘਸੀ ਜਾਣ, ਕਹਿੰਦੇ ਨਹੀਂ ਬੱਚਾ ਵੱਡਾ ਹੋ ਗਿਆ ਵਾ ਮੇਰੇ, ਮਤਲਬ ਮੈਨੂੰ ਪਤਾ ਨਹੀਂ ਕਿਉਂ, ਮੈਂ ਕਹਿ ਲਓ ਤੁਸੀਂ ਵੀ ਇੰਨੇ ਦਿਮਾਗ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕੈਲਕੂਲੇਟ ਹੀ ਨਹੀਂ ਕੀਤੀਆਂ, ਵੀ ਮੈਂ ਉਹ ਹੀ ਦਿਮਾਗ 'ਚ ਸ਼ੁਰੂ ਵਾਲੀ ਚੀਜ਼ ਜਿਹੜੀ ਉਹ ਪਈ ਰਹਿ ਗਈ। ਮੈਂ ਅਸਲ ਦੇ ਵਿੱਚ 5 ਮਹੀਨੇ ਬਾਅਦ ਗਿਆ ਹਾਂ ਅਤੇ ਮੈਂ ਜਿਹੜੇ ਨਵੇਂ ਬੱਚੇ ਵਾਲੇ ਉਹ ਉਹੀ ਚੀਜ਼ ਰਹਿ ਗਈ ਵੀ ਹਾਂ ਉਹਨਾਂ ਦੇ ਘਰ ਬੱਚਾ ਹੋਇਆ ਵਾ, ਇੰਨਾ ਦਿਮਾਗ ਨੂੰ ਸੋਚਣ ਦਾ ਸਮਾਂ ਹੀ ਨਹੀਂ ਮਿਲਿਆ। ਮੈਂ ਨਿਊ ਬੋਰਨ ਵਾਲੇ ਸਾਰੇ ਉਹ ਜਿਹੜੇ ਉਹ ਲੈ ਕੇ ਤੇ ਚੱਲ ਗਿਆ ਨਾ, ਤਾਂ ਉਹ ਵੇਖ ਕੇ ਤੋਂ ਹੱਸਣ, ਮਤਲਬ ਮੈਂ ਖੁਦ ਬਾਅਦ ਵਿੱਚ ਆਉਂਦੀਆਂ ਵੀ ਮੈਂ ਸੋਚੀ ਗਿਆ ਵੀ ਮਤਲਬ ਇਹ ਚੀਜ਼ ਮੈਂ ਰਿਲਾਈਜ਼ ਕਿਉਂ ਨਹੀਂ ਕੀਤੀ ਵੀ ਉਹ ਸੁਨਾਹ ਇਹਨੂੰ ਬੜਾ ਚਿਰ ਹੋਇਆ ਸੀ, ਬੱਚੇ ਵੀ ਇਹਨੂੰ ਬੜਾ ਚਿਰ ਹੋਇਆ ਸੀ, ਅਤੇ ਇਹ ਚੀਜ਼ ਮੈਂ ਸੋਚੀ ਕਿਉਂ ਨਹੀਂ ਲੈਣ ਲੱਗਿਆ। ਮਤਲਬ ਇੱਥੋਂ ਤੱਕ ਵੀ ਬੋਂਦਲ ਜਾਂਦੇ ਆਪਾਂ ਕਈ ਵਾਰੀ,
1: ਜਿਸ ਤਰ੍ਹਾਂ ਮੇਰੀ ਲਗਾਈ ਕਹਾ ਦੀ ਉਹਨਾਂ ਘਰ ਜਾਇਆ ਵਾ, ਜ਼ਰੂਰੀ ਬੱਚਾ ਬੜਾ ਕਾ ਖੁਦ ਇਨਵਾਈਟ ਕਰੇਗਾ ਤਾਂ ਵੀ ਜਾਵਾਂਗੇ।
0: ਮੈਂ ਹਮਾਲੇ ਗੱਲ ਮੁਲੇ ਦੇਖ ਨੇ ਜਲੂ ਲਾਇਓ ਜਲੂ ਲਾਣਾ, ਅਤੇ ਲਾਸਟ ਜਿਹੜੀ ਆ ਉਹ ਆ ਸਾਡਾ ਵੇਖੋ ਨਸ਼ਾ ਪੱਤਾ, ਉਹ ਚਾਹੇ ਚਾਹ ਕੌਫੀ ਆ, ਕੌਫੀਨ ਦੀ ਮਾਤਰਾ ਵਾ, ਚਾਹੇ ਨਜਾਇਜ਼ ਸਾਡੇ ਕੋਈ ਹੋਰ ਖੇ ਪਾਸੇ ਆ ਕਿਸੇ ਕਿਸਮ ਦੇ ਕੋਈ ਹੋਰ ਇਹਦੇ ਤੋਂ ਵੀ ਵੱਡੇ ਕੋਈ ਨਸ਼ੇ ਪੱਤੇ ਕਰਦਾ ਵਾ, ਜਿੱਦਾਂ ਐਨਰਜੀ ਡਰਿੰਕਸ ਹੋ ਗਈਆਂ ਜਾਂ ਹੋਰ, ਸੋ ਇਹ ਸਾਰਾ ਕੁਛ ਜਿਹੜਾ ਵਾ ਇਹ ਆਪਾਂ ਜੇ ਅੱਜ ਹੀ ਮਾਈਨਸ ਕਰ ਦਈਏ ਤਾਂ ਚੰਗੀ ਗੱਲ, ਕਿਉਂਕਿ ਹੌਲੀ ਹੌਲੀ ਇਹਨੇ ਆਪਾਂ ਚਲੋ ਵੱਡਿਆਂ ਵੱਲ ਨੂੰ ਨਹੀਂ ਜਾਂਦੇ, ਵੱਡੇ ਆਪਾਂ ਜਿਹੜੇ ਵੱਡੇ ਨਸ਼ਿਆਂ ਵੱਲ ਨੂੰ ਨਹੀਂ ਜਾਂਦੇ, ਆਪਾਂ ਚਾਹ ਕੌਫੀ ਤੱਕ ਸੀਮਤ ਰਹਿ ਲਈਏ, ਅਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਇੱਕ ਸਟੇਜ 'ਤੇ ਜਾ ਕੇ ਇਹਨਾਂ ਨੇ ਸਾੜੀ ਪਾਉਣਾ, ਇੱਕ ਸਟੇਜ 'ਤੇ ਜਾ ਕੇ ਇਹਨਾਂ ਨੇ ਮਤਲਬ ਗਲੇ 'ਚ ਜਲਨ ਜੀ ਕਰਨੀ ਸ਼ੁਰੂ ਕਰ ਦੇਣੀ ਆ ਨਾ, ਕੌਫੀਨ ਦੀ ਮਾਤਰਾ ਜਿੰਨੀ ਜਿੰਨੀ ਤੁਸੀਂ ਵਧਾਈ ਜਾਓਗੇ, ਇੱਕ ਸਟੇਜ 'ਤੇ ਜਾ ਕੇ ਸਾਨੂੰ ਇਹ ਪਤਾ ਵੀ ਹੁੰਦਾ ਵਾ ਵੀ ਇਹਦੇ ਨਾਲ ਸਾਡੀ ਕੋਈ ਸੁਸਤੀ ਦੂਰ ਨਹੀਂ ਹੋਈ, ਫਿਰ ਵੀ ਆਪਾਂ ਪੀ
1: ਜਾਂਦੇ,
0: ਫਿਰ ਵੀ ਸਾਡੀ ਸਾਈਕੀ ਦੇ ਵਿੱਚ ਉਹ ਚੀਜ਼ਾਂ ਬੈਠੀਆਂ। ਸੋ ਇਹਨੂੰ ਆਪਾਂ ਜੇ ਹਲੇ ਸਾਰਾ ਕੁਛ ਠੀਕ ਠਾਕ ਆ ਅਤੇ ਸਾਰਾ ਕੁਛ ਠੀਕ ਠਾਕ ਰਹਿੰਦੇ ਹੀ ਆਪਾਂ ਇਹਨੂੰ ਘਟਾ ਦਈਏ, ਭਾਵੇਂ ਉਹ ਚਾਹ ਆ ਭਾਵੇਂ ਉਹ ਕੌਫੀ ਆ, ਆਪਣੇ ਆਪ ਦੇ ਉੱਤੇ ਬੇਸਿਕਲੀ ਸਾਰਾ ਕੁਛ ਜਿੰਨਾ ਵੀ ਆਪਾਂ ਡਿਸਕਸ ਕੀਤਾ ਇਹ ਹੈਗਾ ਆਪਣੇ ਆਪ ਦੇ ਉੱਤੇ ਕੰਟਰੋਲ, ਸੈਲਫ ਕੰਟਰੋਲ। ਸੋ ਜੇ ਸਾਨੂੰ ਲੱਗਦਾ ਵੀ ਆਪਾਂ ਇੱਕ ਚੀਜ਼ ਦੇ ਵਿੱਚ ਕਰਨ 'ਚ ਕਾਮਯਾਬ ਹੋ ਗਏ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ, ਜੇ ਤੁਸੀਂ ਮਤਲਬ ਅੱਧਾ ਘੰਟਾ ਘੰਟਾ ਫੋਨ ਮੈਨੇਜ ਕਰਨ 'ਚ ਕਾਮਯਾਬ ਹੋ ਗਏ ਤਾਂ ਬਾਕੀ ਵੀ ਤੁਸੀਂ ਸਾਰਾ ਹੋ ਜਾਣਾ, ਕਿਉਂਕਿ ਤੁਹਾਨੂੰ ਕੰਟਰੋਲ ਕਰਨਾ ਆ ਗਿਆ ਆਪਣੇ ਆਪ ਦੇ ਉੱਤੇ। ਅਤੇ ਜਿਹਨੂੰ ਨਹੀਂ ਆਉਂਦਾ ਉਹਦਾ
1: ਉਸਕੀ ਲਗਾਈ ਕਰ ਲਿਆ,
0: ਉਹ ਨਹੀਂ ਉਹ ਵੀ ਨਹੀਂ, ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ,
0: ਸਤਿ ਸ਼੍ਰੀ ਅਕਾਲ।
2: ਹਾਂਜੀ ਕੀ ਹਾਲ ਚਾਲ, ਵਧੀਆ?
0: ਹਾਂਜੀ ਠੀਕ ਨੇ ਜੀ, ਵਧੀਆ।
2: ਹਾਂਜੀ ਹਾਂਜੀ, ਪਹਿਲਾਂ ਤਾਂ ਮੈਂ ਨਾ ਟਾਈਗਰ ਜੀ ਵਾਲੀ ਗੱਲ ਦਾ ਜਵਾਬ ਦਾ ਜਦੋਂ ਕਹਿ ਰਹੀ ਸੀ ਨਾ ਕਿ ਮੈਂ 51 ਏਜ ਹੋ ਗਈ ਹੈ ਮੇਰੀ, ਉਹ ਜਿੱਦਾਂ ਬਹੁਤ ਸਟ੍ਰੈਸ ਲੈ ਰਹੀ ਸੀ ਵੀ ਮੈਂ ਬੜਾ ਕੰਮ ਕਰਦਾ, ਕੀ ਹੋਇਆ ਨਾ ਹੋ ਜਾਂਦਾ, ਮੈਂ ਕਿਹਾ ਉਹਨਾਂ ਨੂੰ ਵੀ ਥੋੜਾ ਜਿਹਾ ਆਪਾਂ ਬੂਸਟ ਅਪ ਕਰ ਦਈਏ, ਮੈਂ ਕਿਹਾ ਹੈ ਤਾਂ ਤੁਸੀਂ 51 ਦੇ ਹੋ ਪਰ ਆਵਾਜ਼ ਤੁਹਾਡੀ 15 ਈਅਰ ਦੇ ਵਾਲੀ ਲੱਗਦੀ ਹੈ, ਬੱਚਿਆਂ ਵਾਲੀ ਹੈ, 15 ਸਾਲ ਦੇ ਮੁੰਡੇ ਦੀ ਨਾ, ਫਿਰ ਮੈਂ ਸੋਚਿਆ ਮੈਂ 15 ਸਾਲ ਦੀ ਮੁੰਡੇ ਦੀ ਆਵਾਜ਼ ਦਾ ਕਹਿਤਾ, ਮੇਰੇ ਉਮਰ ਦੇ ਹਿਸਾਬ ਨਾਲ ਤਾਂ ਮੇਰੇ ਮੁੰਡੇ ਲੱਗੇ ਹੋ ਨਾ, ਤੇ ਮੈਂ ਟਾਈਗਰ ਮਤਲਬ। ਫਿਰ ਮੈਂ ਆਪਣੇ ਮੁੰਡੇ ਨੂੰ ਕਹਿ ਰਹੀ ਹਾਂ, ਪੁੱਤ ਇੰਨਾ ਕੰਮ ਨਾ ਕਰਿਆ ਕਰ, ਟਾਈਗਰ ਪੁੱਤ ਨਾ ਕਰਿਆ ਕਰ, ਆਪਣੇ ਸਰੀਰ ਨੂੰ ਰੈਸਟ ਦਿਆ ਕਰ, ਆਪਣੀ ਮਾਂ ਨੂੰ ਸਵਾਦ ਸਵਾਦ ਖਾਣਾ ਬਣਾ ਕੇ ਖਵਾਇਆ ਕਰ, ਦੇ ਕਿੰਨਾ ਸਵਾਦ ਸਵਾਦ ਖਾਣਾ ਬਣਾਉਂਦਾ ਪੁੱਤ, ਨਾ ਲਿਆ ਕਰ ਇੰਨੀ ਟੈਨਸ਼ਨ, ਨਾ ਲਿਆ ਕਰ ਪੁੱਤ ਰੈਸਟ ਕਰਿਆ ਕਰ ਪੁੱਤ ਮੇਰਾ।
0: ਵਿਹਲੇ ਬੈਠੇ ਨਾਲ ਬਾਕੀਆਂ ਨੂੰ ਵੀ ਬਣਾ ਤੂੰ
2: ਗੱਲ ਕਰਨੀ ਸੀ। ਤੇ ਜਿੱਦਾਂ ਹੁਣ ਕਹਿੰਦੇ ਆ ਨਾ, ਮੈਨੂੰ ਕਈ ਹੋਰ ਵੀ ਕਹਿ ਦਿੰਦੇ ਆ, ਕੋਈ ਵੀ ਨੋਰਮਲੀ ਅਬ ਤੋ ਤੂੰ ਜੋਬ ਕਰ ਸਕਦੀ ਹੈ, ਸਾਡੇ ਨਾਲ ਵਾਲੇ ਐਂਟੀਨ ਜੀ ਬੋਲਦੇ ਨਾ ਸਾਰੇ ਬੋਲਦੇ, ਕੋਈ ਹੋਰ ਵੀ ਨਾ ਫਰੈਂਡ, ਸਾਰਿਆਂ ਦਾ ਪੁਆਇੰਟ ਵੈਲਿਡ ਆ, ਮੈਂ ਕਿਸੇ ਨੂੰ ਗਲਤ ਨੀ ਕਹਿੰਦੀ ਹੈ ਨਾ। ਤਾਂ ਕਿਸੇ ਨੂੰ ਕਿਸੇ ਦੀ ਨਾ ਲਾਈਫ ਦਾ ਪਤਾ ਨੀ ਹੁੰਦਾ ਕੀ ਚੱਲ ਰਿਹਾ ਹੁੰਦਾ। ਦਿਲ ਮੇਰਾ ਵੀ ਬਹੁਤ ਜ਼ਿਆਦਾ ਕਰਦਾ, ਏਦਾਂ ਨੀ ਹੈ, ਮੈਨੂੰ ਲੱਗਦਾ ਮੇਰੇ ਸਰਕਮਸਟਾਂਸਿਸ ਨੇਗੇ ਇਹ ਜੇ ਕਿ ਜੇ ਮੈਂ ਘਰੇ ਇੰਨਾ ਇੰਨਾ ਕੰਮ ਕਰਦੀ ਹਾਂ, ਬਾਹਰ ਆ ਕੇ ਕੰਮ ਕਰਨਾ ਵੀ ਕੋਈ ਉਹ ਨੀ ਹੈਗਾ, ਅਸੀਂ ਰਾਤ ਨੂੰ 11-12 ਵਜੇ ਤਾਂ ਕਿੰਨੇ ਘੰਟੇ ਕੰਮ ਕਰ ਸਕਦੇ ਹਾਂ ਨਾ। ਤਾਂ ਮੈਨੂੰ ਲੱਗਦਾ ਕਿ ਮੇਰਾ ਲੋਡ ਆਇਆ ਹਜੇ, ਬੇਲੋਡ ਆ, ਮੈਂ ਲੈਣਾ ਨੀ ਚਾਹੁੰਦੀ ਹਜੇ। ਜਦੋਂ ਮੈਨੂੰ ਲੱਗੂਗਾ ਮੇਰਾ ਥੋੜਾ ਰਿਲੀਫ ਹੋ ਗਿਆ, ਮੇਰੀ ਹੈਲਥ ਇਹ ਸਾਰਾ ਕੁਛ ਹੈਗਾ, ਤਾਂ ਡੈਫੀਨੇਟ ਮੈਂ ਕਰ ਲੂੰਗੀ। ਤੇ ਮੈਂ ਇਸ ਚੀਜ਼ ਨੂੰ ਹਜੇ ਸੋਚਦੀ ਹਾਂ, ਕਰਨਾ ਚਾਹੀਦਾ, 100% ਕਰਨਾ ਚਾਹੀਦਾ, ਔਰ ਮੈਂ ਕਰਨਾ ਵੀ ਹੈ, ਬਟ ਮੈਨੂੰ ਸਟਿਲ ਹਜੇ ਲੱਗਦਾ ਕਿ ਮੈਨੂੰ ਜ਼ਰੂਰਤ ਨਹੀਂ ਹੈ, ਟਾਈਮ ਹੀ ਦੇਈਂਗ ਨਾ। ਜਿੱਦਾਂ ਹੁਣ ਕੱਲ ਤੁਸੀਂ ਕਹਿ ਰਹੇ ਸੀਗੇ ਨਾ, ਇੱਕ ਆਪਾਂ ਪੇ ਕਰਿਆ ਸੋਕਰ ਪਲੇਅਰ ਦੀ ਨਾ, ਤਾਂ ਮੈਂ ਉਸੇ ਤੋਂ ਵੀ, ਵੈਸੇ ਵੀ ਮੋਟੀਵੇਸ਼ਨ ਆਪਾਂ ਕਿਸੇ ਨਾ ਕਿਸੇ ਤੋਂ ਲੈਂਦੇ ਹਾਂ, ਤਾਂ ਮੈਂ ਉਹੀ ਸੋਚਿਆ ਨਾ ਵੀ ਤੁਸੀਂ ਦੇਖੋ ਉਹ ਕੋਈ ਹਾਈਲਾਈਟ ਸੀ, ਕਰਦਾ ਸੀ ਪਲੇਅਰ, ਪਰ ਤੁਸੀਂ ਦੇਖੋ ਉਹਨੇ ਆਪਣੀ ਏਜ ਦੇ ਵਿੱਚ ਆ ਕੇ ਕੀ ਕਰਤਾ। ਇਹ ਗੱਲ ਮੈਂ ਆਪਣੇ ਹਸਬੈਂਡ ਨੂੰ ਵੀ ਕਹਿੰਦੀ ਹਾਂ ਹਮੇਸ਼ਾ ਨਾ, ਵੀ ਤੁਸੀਂ ਇੱਦਾਂ ਨਾ ਸੋਚਿਆ ਕਰੋ ਕਿ ਮੈਂ ਨਹੀਂ ਕੀਤਾ, ਤੇ ਪਤਾ ਨੀ ਮੈਨੇ ਕਦੋਂ ਕੀ ਕਰਨਾ ਹੈ, ਕੀ ਕਰਨਾ ਹੈ, ਹਨਾ। ਤੇ ਮਤਲਬ ਪੋਜ਼ਿਟਿਵ ਸੋਚਣ ਤਾਂ ਕੁਛ ਨੀ ਜਾਂਦਾ ਨਾ, ਕਹਿੰਦੇ ਰਹੋ ਨਾ, ਤੇ ਆਪਣੀ ਹਾਂ ਉਹ ਵਿਲ ਪਾਵਰ ਵੀ ਸਟਰੋਂਗ ਰੱਖੀ ਹੋਈ, ਏਦਾਂ ਨੀ ਕਿ ਮੈਂ ਉੱਪਰੋਂ ਕਹਿ ਦਿੰਦੀ ਹਾਂ, ਮੈਂ ਕਹਿੰਦੀ ਹਾਂ ਬਾਬਾ ਜੀ ਮੈਨੂੰ ਇੰਨਾ ਫਿਜ਼ੀਕਲੀ ਫਿਟ ਰੱਖਣਾ, ਸਾਰੀਆਂ ਚੀਜ਼ਾਂ ਮੇਰੀਆਂ ਠੀਕ ਹੋ ਜਾਣ, ਸਭ ਕੁਛ ਹੈਗਾ, ਤੇ ਮੈਂ ਵੀ ਕਰਾਂ, ਇਸ ਨੋਟ ਔਖਾ ਨਹੀਂ ਹੈ। ਤੇ ਜਿੱਦਾਂ ਦੂਜੇ ਤੁਸੀਂ ਕਿਹਾ ਨਾ, 5th birthday ਦੀ ਗੱਲ ਹੈ, ਤੇ ਰੂਹਾਨੀ ਦਾ ਵੀ ਨਾ ਨੈਕਸਟ ਮੰਥ 5th birthday ਹੈ ਨਾ, ਤੇ ਸਾਡੇ ਦੇ ਨਾਲ ਸਾਡੇ ਹੋਰ ਜਿਹੜੇ ਬੱਚੇ ਹੋਏ ਸੀ ਨਾ, ਤੇ ਰੂਹਾਨੀ ਦੇ, ਉਹਨਾਂ ਨੇ ਆਲਰੇਡੀ 5th birthday ਮਨਾ ਲਿਆ 1-2 ਮਹੀਨਾ ਪਹਿਲਾਂ ਨਾ, ਤੇ ਉਹ ਸਾਨੂੰ ਵੀ ਪੁੱਛ ਰਹੀ ਸੀ ਕਿ ਤੁਹਾਡੀ ਕੀ ਪਲੈਨਿੰਗ ਹੈ, ਤੇ ਕਿਉਂਕਿ ਇਹ ਤਾਂ ਕੰਮ ਹੀ ਇਹੀ ਕਰਦੇ, ਤਾਂ ਲੋਕਾਂ ਦੀ ਪਾਰਟੀ ਕਰਦੇ ਆ। ਤੇ ਇਹਨਾਂ ਨੇ ਮੈਨੂੰ ਪੁੱਛਿਆ ਕਿ ਆਪਾਂ ਸਾਰੇ ਕਹਿ ਰਹੇ ਆ ਮਾਈਲ ਸਟੋਨ ਬਰਥਡੇ ਹੁੰਦਾ 5th, ਹਨਾ। ਤੇ ਮੈਂ ਕਿਹਾ ਵੀ ਦੇਖੋ ਆਪਾਂ ਕਿਸੇ ਨੂੰ ਨੀ ਖੁਸ਼ ਕਰਨਾ, ਜਦ ਮੈਂ ਤੁਹਾਨੂੰ ਖੁਦ ਕਹਿ ਰਹੀ ਹਾਂ ਵੀ ਆਪਾਂ ਨੂੰ ਅਨਨੈਸੈਸਰੀ ਹੈ ਨਾ, ਕਿਹਨੂੰ ਬੁਲਾਵਾਂਗੇ, ਕਿਵੇਂ ਛੱਡਾਂਗੇ, ਬਹੁਤ ਸਾਰੀ ਟੈਨਸ਼ਨ ਹੁੰਦੀ ਹੈ। ਮੈਂ ਕਿਹਾ ਉਹੀ ਜਿਹੜਾ $6,000-7,000 ਲੱਗੂਗਾ, ਆਪਾਂ ਸੈਕਿੰਡ ਗੱਡੀ ਨੀ ਲੈ ਰਹੇ ਹਜੇ ਨਾ, ਤੇ ਮੈਂ ਉਹ ਗੱਡੀ ਲਵਾਂਗੀ ਨਾ, ਮੈਂ ਉਹੀ ਕਿ ਰਾਜਰ ਦਿਨ ਕਿ ਮੈਂ ਕਿਸੇ ਨੂੰ ਮੈਂ ਰੱਖਾਂ ਕਿ ਕੋਈ ਕੋਈ ਹੋਊਗਾ। ਤੇ ਇਸ ਕਰਕੇ ਮੈਂ ਨੀ ਲੈਂਦੀ ਹੈਗੀ, ਮੈਂ ਖੁਦ ਇਹ ਚੀਜ਼ਾਂ ਨੂੰ ਸੋਚਦੀ ਹੈਗੀ ਆ ਨਾ। ਤੇ ਬਾਕੀ ਵੀਰ ਜੀ ਜਿਹੜੀ ਤੁਸੀਂ ਫੋਨ ਦੀ ਗੱਲ ਕਰ ਰਹੇ ਸੀ ਨਾ, ਕਰਨਾ ਤਾਂ 100% ਸਭ ਨੂੰ ਇਹੀ ਚਾਹੀਦਾ, ਲੇਕਿਨ ਮੈਂ ਉਹਨਾਂ ਦੇ ਵਿੱਚ ਹਾਂ ਜੋ ਐਕਚੁਅਲ ਦੇ ਵਿੱਚ ਕਰਦੀ ਹਾਂ। ਮੈਂ ਆਪਣੇ ਫੋਨ ਨੂੰ ਅਸੀਂ ਸਵੇਰੇ ਤੋਂ ਲੈ ਕੇ ਨਾ, ਤੁਸੀਂ ਬਿਲੀਵ ਨੀ ਕਰਨਾ ਹੈਗਾ, ਜਦੋਂ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਾ ਕੇ ਕਿਤੇ ਮੈਂ ਆਪਣਾ ਵਟਸਐਪ, ਆਪਣਾ ਨੈਟ, ਆਪਣਾ ਸੋਸ਼ਲ ਮੀਡੀਆ ਦੇਖਦੀ ਹੈਗੀ ਹਾਂ ਦੁਪਹਿਰੇ ਨੂੰ, ਜੇ ਖਾਣਾ ਖਾਣਾ ਹੋਵੇ ਤਾਂ ਮੈਂ ਥੋੜੇ ਟਾਈਮ ਦੇ ਲਈ, ਅਦਰਵਾਈਜ਼ ਮੈਂ ਉਹ ਨਹੀਂ ਕਰਦੀ ਹੈਗੀ। ਉਹਦਾ ਤੁਸੀਂ ਹੁਣ ਮੈਨੂੰ ਕੋਈ ਪੁੱਛੇਗਾ, ਕਿਉਂਕਿ ਮੈਨੂੰ ਲੱਗਦਾ ਮੇਰਾ ਸਰ ਜਾਂਦਾ, ਗਈਆਂ ਦਾ ਉਹ ਨਹੀਂ ਕਰਦਾ ਹੋਊਗਾ, ਮੇਰਾ ਸਰ ਇਸ ਕਰਕੇ ਜਾਂਦਾ, ਮੈਨੇ ਮੇਲ ਚੈੱਕ ਕਰਨੀ ਆ, ਤਾਂ ਮੇਰਾ ਦੂਸਰਾ ਫੋਨ ਹੈਗਾ ਬੱਚਿਆਂ ਦੇ ਸਕੂਲ ਤੋਂ ਮੇਲ ਦੇਖਣੀ ਹੁੰਦੀ, ਮੈਨੂੰ ਉਹ ਜ਼ਰੂਰੀ ਲੱਗਦਾ। ਜਿਨ੍ਹਾਂ ਨੇ ਮੈਨੂੰ ਕਾਲ ਕਰਨੀ ਹੁੰਦੀ ਹੈ, ਮੇਰੇ ਜਿਹੜੇ ਕਲੋਜ਼ ਨੇ, ਉਹਨਾਂ ਨੂੰ ਮੈਂ ਪਤਾ ਹੈ ਕਿ ਹਾਂ ਕਿ ਨੀਤੂ ਨੂੰ ਮੈਸੇਜ ਕਈ ਵਾਰੀ ਨਹੀਂ ਦੇਖਦੀ, ਔਰ ਮੈਨੇ ਉਹ ਲੋਕ ਵੀ ਦੇਖੇ ਆ ਕਈ ਵਾਰੀ ਨਾ ਮੈਸੇਜ ਕੀਤਾ ਉਹਨਾਂ, ਜਾਣ ਕੇ ਦੇਖਦੇ ਨਹੀਂ ਹੈ, ਪਤਾ ਤਾਂ ਲੱਗ ਹੀ ਜਾਂਦਾ ਉਹਨਾਂ ਨੂੰ ਮੈਸੇਜ ਆਇਆ ਹੋਇਆ ਆ, ਠੀਕ ਹੈ, ਉਹਦਾ ਕੀ ਫਾਇਦਾ। ਤਾਂ ਮੈਨੂੰ ਇੱਦਾਂ ਲੱਗਦਾ ਹੈਗਾ ਕਿ ਜੇ ਤੁਸੀਂ ਕਰਨਾ ਤਾਂ ਮੈਨੂੰ ਕਾਲ ਕਰ ਲਓ, ਉਹ ਮੈਨੂੰ ਜ਼ਿਆਦਾ ਬੈਟਰ ਲੱਗਦਾ ਕਿ ਆਪਾਂ ਮੈਸੇਜ ਤੇ ਦੇਖੀਏ ਨਾ। ਔਰ ਮੈਂ ਇਹਨਾਂ ਨੂੰ ਵੀ ਬਹੁਤ ਵਾਰੀ ਕਹਿੰਦੀ ਹਾਂ, ਹੁਣ ਜਿਵੇਂ ਇਹਨਾਂ ਨਾਲ ਆਪਣੀ ਬਿਜ਼ਨਸ ਦਾ ਹੀ ਕੰਮ ਕਰਦੇ ਆ ਨਾ ਫੋਨ ਤੇ, ਨੋ ਡਾਊਟ ਹੈ ਨਾ, ਪਰ ਫਿਰ ਵੀ ਕੁਛ ਨਾ ਕੁਛ ਦੇਖੋ ਸਾਹਮਣੇ ਆ ਹੀ ਜਾਂਦਾ, ਇਨਸਾਨ ਜਿੰਨਾ ਮਰਜ਼ੀ ਜਾਵੇ ਬਚ ਹੀ ਜਾਂਦਾ ਨਾ। ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਸੌਣ ਤੋਂ ਪਹਿਲਾਂ ਹੀ ਨਸੀਂ ਥੋੜੀ ਦੇਰ ਪਹਿਲਾਂ ਛੱਡ ਦਿਆ ਕਰੋ, ਬੁੱਕ ਪੜ੍ਹਨ ਦੀ ਆਦਤ ਬਣਾਓ, ਮੈਂ ਵੀ ਬਣਾ ਪਾਣੀ ਹੈ, ਖੁਦ ਪਾਣੀ ਹੈ ਪਹਿਲਾਂ ਆਦਤ, ਮੈਨੂੰ ਹਜੇ ਬਣ ਨਹੀਂ ਰਿਹਾ ਮੇਰਾ ਹਜੇ ਉਹ ਨਾ। ਔਰ ਮੈਂ ਇਹਨਾਂ ਨੂੰ ਪਤਾ ਕੀ ਕਹੂੰਗੀ, ਹਾਂ ਫਿਰ ਮੈਂ ਕਹੂੰਗੀ ਸੌਣ ਤੋਂ ਪਹਿਲਾਂ ਬੁੱਕ ਛੱਡ ਕੇ ਨਾ ਕੋਈ ਏਦਾਂ ਦੀ ਵੀਡੀਓਜ਼ ਦੇਖਿਆ ਕਰੋ, ਦੇਖਣ ਜਾਂਦੀ ਵੀ ਜਿੱਦਾਂ ਵਾਈਫ ਨਾਲ ਕਿੱਦਾਂ ਡੀਲ ਕਰਨਾ ਹੈ, ਉਹਨੂੰ ਕਿੱਦਾਂ ਖੁਸ਼
0: ਰੱਖਣਾ,
2: ਏਦਾਂ ਦੀ ਦੇਖਿਆ ਕਰੋ ਜਿਹਦੇ ਨਾਲ ਆਪਣਾ ਰਿਸ਼ਤਾ ਸਟਰੋਂਗ ਹੋਵੇ। ਮੈਂ ਕਿਹਾ ਮੇਰੇ ਲਈ ਵੀ ਦੇਖਿਆ ਕਰੋ ਕਿ ਹਾਂ ਕਿ ਆਪਾਂ ਆਪਣੇ ਰਿਸ਼ਤੇ ਨੂੰ ਕਰ, ਮੈਂ ਤੁਹਾਨੂੰ ਨੀ ਕਹਿ ਰਹੀ ਇਕੱਲੇ ਨੂੰ, ਹਨਾ, ਮਤਲਬ ਮੈਂ ਖੁਦ ਵੀ ਇਹ ਚੀਜ਼ ਕਰਾਂ ਨਾ। ਬਾਕੀ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਕਿ ਜਿਹੜੀਆਂ ਚੀਜ਼ਾਂ ਚ ਸੁਧਾਰ ਆਉਣ ਵਾਲਾ ਹੈ, ਬਟ ਜਿਹੜੀ ਚੀਜ਼ ਕਰਦੇ ਹਾਂ ਤਾਂ ਮੈਨੂੰ ਲੱਗਦਾ ਕਿ ਹਾਂ ਵੀ ਕੀ ਪਤਾ ਕਿਸੇ ਹੋਰ ਨੂੰ ਵੀ ਵਧੀਆ ਲੱਗੇ, ਜੋ ਮੈਂ ਸੁਧਾਰ ਕਰਨਾ ਚਾਹੁੰਦੀ ਹਾਂ ਕਿਸੇ ਹੋਰ ਤੋਂ ਸੁਣਾ ਉਹ ਮੈਨੂੰ ਵੀ ਮਤਲਬ ਚੰਗਾ ਲੱਗੇ ਨਾ। ਤਾਂ ਇੱਕ ਜਿਹੜਾ ਮੇਨ ਪੁਆਇੰਟ ਹੋ ਰਿਹਾ ਵੀਰ ਜੀ, ਜੋ ਜਿਹਨੇ ਬਾਕੀ ਮੈਨੂੰ ਸਕੂਨ ਦਿੱਤਾ, ਜੋ ਮੈਂ ਆਪਣੀ ਲਾਈਫ ਦੇ ਵਿੱਚ ਬੇਲੋੜਾ ਘਟਾਇਆ, ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਹੈ, ਮਤਲਬ ਮੇਰੇ ਕੋਲ ਤੇ ਮੈਨੂੰ ਨਾ ਕਹਿਣ ਦੀ ਆਦਤ ਨਹੀਂ ਸੀਗੀ ਕਿ ਜਿੱਦਾਂ ਮੰਨ ਲਓ ਫੋਨ ਤੇ ਗੱਲ ਕਰ ਰਹੀ ਆ ਕਿ ਨਹੀਂ ਹੁਣ ਘੰਟਾ ਹੋ ਗਿਆ ਗੱਲ ਕਰਦੇ ਕਰਦੇ ਨਹੀਂ ਮੈਂ ਮਤਲਬ ਫੇਰ ਗੱਲ ਕਰਦੇ ਆ ਜਾਂ ਕੁਛ ਹੈ ਉਹ ਮੈਨੂੰ ਮੈਂ ਉਹਨੂੰ ਕਹਿ ਦਿੰਦੀ ਨਾ ਸ਼ਾਇਦ ਉਹਨੇ ਵੀ ਨਹੀਂ ਕਰਨਾ ਸੀ ਐਕਚੁਅਲੀ ਮੈਂ ਹੀ ਕਰਦੀ ਰਹਿੰਦੀ ਸੀ ਮੈਂ ਹੀ ਕਰਦੀ ਰਹਿੰਦੀ ਸੀ ਗੱਲ ਨਾ ਤਾਂ ਮੈਂ ਗੱਲ ਕਰਨ ਤੋਂ ਬਾਅਦ ਨਾ ਮੈਂ ਬੜਾ ਫੀਲ ਕਰਦੀ ਯਾਰ ਕਿੰਨਾ ਮੇਰਾ ਟਾਈਮ ਹੋ ਗਿਆ ਮੈਂ ਕਿਉਂ ਨੀ ਕਹਿ ਪਾਉਂਦੀ ਮੈਂ ਕਿਉਂ ਨੀ ਕਹਿ ਪਾਉਂਦੀ ਤਾਂ ਹੁਣ ਆ ਦੋ ਚਾਰ ਮਹੀਨੇ ਪਹਿਲਾਂ ਨਾ ਕਿਉਂਕਿ ਮੇਰੀ ਜ਼ਿੰਮੇਵਾਰੀ ਵੀ ਵੱਧ ਗਈਆਂ ਬੱਚੇ ਦੇ ਨਾਲ ਮੈਨੂੰ ਲੱਗਦਾ ਮੈਨੂੰ ਕਹਿਣਾ ਵੀ ਪਊਗਾ ਤਾਂ ਮੈਂ ਨੋਰਮਲੀ ਆਪਣੇ ਵੀਰ ਦੇ ਵਿੱਚ ਕਹਿਤਾ ਨਾ ਇਹ ਚੀਜ਼ ਵੀਰ ਜੀ ਮੈਨੂੰ ਸੀਰੀਅਸਲੀ ਨਾ ਮੈਨੂੰ ਇੰਨਾ ਸਕੂਨ ਮਿਲ ਰਹੀ ਹੈ ਨਾ ਇਹ ਚੀਜ਼ ਮੈਂ ਸੋਚਦੀ ਹਾਂ ਕਿ ਬੇਲੋੜਾ ਮੇਰਾ ਵਾਕਈ ਜ਼ਿੰਦਗੀ ਚੋਂ ਕੱਟ ਗਿਆ ਨਾ ਕਿ ਦੇਖੋ ਗੱਲ ਕਰਨੀ ਤੁਸੀਂ ਕਰੋ ਦੋ ਜਿੰਨੀ ਦੇਰ ਵੀ ਕਰਨੀ ਪੰਜ ਦਸ ਮਿੰਟ ਹਾਂ ਕਿਸੇ ਦਿਨ ਕਰਨੀ ਹੈ ਤੁਸੀਂ ਹਫਤੇ ਬਾਅਦ ਕਰਨੀ ਹੈ ਤੁਸੀਂ ਇੱਕ ਘੰਟਾ ਦੀ ਗੱਲ ਕਰ ਲਓ ਜਿਹਦੇ ਨਾਲ ਥੋੜਾ ਕਲੋਜ਼ ਮਾਇੰਡ ਰਿਸ਼ਤਾ ਹੈ ਕਈ ਵਾਰੀ ਆਪਾਂ ਕਹਿ ਨਹੀਂ ਪਾਉਂਦੇ ਤਾਂ ਮੈਨੂੰ ਇਹ ਚੀਜ਼ ਨੇ ਬਹੁਤ ਰਿਲੀਜ਼ ਕੀਤਾ ਕਿ ਮੈਂ ਖੁਦ ਕਹਿ ਪਾਈ ਨਾ ਇਹ ਕਿਸੇ ਨੂੰ ਛੋਟੀ ਗੱਲ ਲੱਗਦੀ ਹੋਗੀ ਪਰ ਮੇਰੇ ਲਈ ਸੱਚੀ ਬਹੁਤ ਵੱਡੀ ਗੱਲ ਹੈ ਮੇਰੀ ਅਚੀਵਮੈਂਟ ਲੱਗਦੀ
0: ਹੈ ਮੈਨੂੰ ਨਹੀਂ ਗੁੱਡ ਕੀਤਾ ਜਿੱਦਾਂ ਤੁਹਾਨੂੰ ਸਕੂਨ ਮਿਲਦਾ ਉਦਾਂ ਕਰੋ ਥੈਂਕ ਯੂ ਤੁਹਾਡਾ ਮਿਹਰਬਾਨੀ ਤੁਹਾਡੀ ਕਾਲ ਕਰਨ ਦੀ ਤੇ ਕੁਛ ਇੱਕ ਮੈਸੇਜ ਫਿਰ ਆਪਾਂ ਸ਼ਬਦ ਵੀ ਲੈਣੇ ਆ ਸਹੇਲੀ ਆਪਾਂ ਇਜਾਜ਼ਤ
1: ਸਹੇਲੀ ਨਾਲ ਫੋਨ ਕਰਿਆ ਦੂਸਰੀ ਸਹੇਲੀ ਨਾਲ ਨਾ ਦੋ ਘੰਟੇ ਬਾਤਾਂ ਕਰਕੇ ਵਕਾਰੀ ਚੱਲ ਬਸ ਮੈਂ ਰੱਖੂ ਫੋਨ ਤੂੰ ਤਾਂ ਵਿਹਲੀ ਆ
0: ਸਹੇਲੀ ਛੱਡੋ ਇਹ ਤੇ ਉਹ ਜੇਲ੍ਹ ਵਾਲਾ ਵੀ ਹੁੰਦਾ ਨਾ ਚੁਟਕਲਾ ਵੀ ਉਹ ਜੇਲ੍ਹ ਚੋਂ 14 ਸਾਲ ਦੀ ਕੈਦ ਕੱਟ ਕੇ ਬਾਹਰ ਨਿਕਲੀਆਂ ਉਹ ਕਹਿੰਦੇ ਚਲੋ ਬਾਕੀ ਗੱਲਾਂ ਬਾਕੀ ਗੱਲਾਂ ਬਾਅਦ ਚ ਮਿਲ ਕੇ ਕਰਾਂਗੇ
1: ਮਿਲ ਕੇ ਕਰਾਂਗੇ
0: ਮਾਫੀ ਚਾਹੁੰਦੇ ਜੀ ਹੋਰ ਨਹੀਂ ਕਾਲ ਆਪਾਂ ਲੈ ਪਾਵਾਂਗੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਾਲ ਜਿਹੜੀ ਹੁਣ ਦੂਸਰੇ ਤੀਸਰੇ ਪਾਰਟ ਦੇ ਵਿੱਚ ਜਿਹੜੀ ਆ ਉਹ ਤੁਸੀਂ ਐਡਵਾਂਸ ਚ ਪਹਿਲਾਂ ਕਰ ਲਿਆ ਕਰੋ
1: ਸਮੇਂ ਕਰਕੇ
0: ਸਾਨੂੰ ਜਾਣ ਦੀ ਕਾਹਲੀ ਹੁੰਦੀ ਹੈ ਹਾਂਜੀ
1: ਸਮੇਂ ਕਰਕੇ ਤੁਹਾਡੀ ਕਾਲ ਮਾਈਨਸ ਕਰਨੀ ਪੈ
0: ਹਾਂ ਸਾਨੂੰ ਵੀ ਕੁਛ ਚੀਜ਼ਾਂ ਮਾਈਨਸ ਕਰਨੀਆਂ ਪੈਣੀਆਂ ਸਟ੍ਰਿਕਟਲੀ ਮਾਈਨਸ ਕਰਨੀਆਂ ਪੈਣੀਆਂ ਸੋ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਆਪਾਂ ਇੰਨੇ ਕੁ ਸਮੇਂ ਦੇ ਵਿੱਚ ਜਾਂ ਨਹੀਂ ਸਮ ਅਪ ਕਰ ਸਕਦੇ ਜੋ ਜੋ ਤੁਸੀਂ ਸੋਚਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਖਲਾਰਾ ਉਹ ਤੁਸੀਂ ਜ਼ਰੂਰ ਮਾਈਨਸ ਕਰੋ ਇੱਕ ਹੋਰ ਚੀਜ਼ ਸੱਚ ਧਿਆਨ ਦੇ ਵਿੱਚ ਆਉਂਦੀ ਵੀ ਜਿਹੜੀ ਐਵੇਂ ਨਜਾਇਜ਼ ਸਬਸਕ੍ਰਿਪਸ਼ਨਾਂ ਕਈ ਬੜਾ ਚੜ੍ਹ ਚੜ੍ਹ ਕੇ ਦੱਸਦੇ ਮਹਿਫਲਾਂ ਦੇ ਵਿੱਚ ਸਾਡੇ ਕੋਲ ਤਾਂ ਮਤਲਬ ਇਕੱਲਿਆਂ ਫਿਲਮਾਂ ਹੀ ਵੇਖਣ ਵਾਲੀਆਂ 4-5 ਸਬਸਕ੍ਰਿਪਸ਼ਨਾਂ ਅਤੇ ਮੈਂ ਸੋਚਦਾ ਹੁੰਦਾ ਵੀ ਇੰਨਾ ਤਾਂ ਟਾਈਮ ਹੀ ਨਹੀਂ ਹੋ ਸਕਦਾ ਬੰਦੇ ਕੋਲ ਕਿੱਦਾਂ ਵੀ ਹਲੂਗਾ ਇੰਨੀਆਂ ਸਾਰੀਆਂ ਸੋ ਬਿਹਤਰ ਹੈ ਵੀ ਆਪਾਂ ਉਹਨਾਂ ਕੁ ਤੁਸੀਂ ਮੰਨ ਲਓ ਇੱਕ ਟਾਈਮ ਦੇ ਉੱਤੇ ਇੱਕ ਰੱਖ ਲਈ ਉਹਨੂੰ ਬੰਦ ਕਰਾ ਲਓ ਦੂਸਰੀ ਲੈ ਲਓ ਹੁੰਦਾ ਤਾਂ ਇਹੋ ਹੀ ਨਾ ਉਹਦੇ 'ਚ ਲਿਮਿਟਿਡ ਹੀ ਚੀਜ਼ਾਂ ਹੁੰਦੀਆਂ ਨੇ ਉਹ ਕਿਹੜਾ ਵੀ ਮਤਲਬ ਹਰ ਰੋਜ਼ ਹੀ ਨਵਾਂ ਪਾਈ ਜਾਂਦੇ ਆ ਜਾਂ ਹਰ ਰੋਜ਼ ਤੁਹਾਡੇ ਮਤਲਬ ਦਾ ਪਾਈ ਜਾਂਦੇ ਆ ਉਹਨੂੰ ਤੁਸੀਂ ਹੋਲਡ 'ਤੇ ਰਖਾ ਲਓ ਕੈਂਸਲ ਕਰਾ ਲਓ ਦੂਸਰੀ ਲੈ ਲਓ ਉਹਦੇ 'ਚ ਵੇਖ ਲਓ ਉਹਨੂੰ ਵੀ ਚੈੱਕ ਕਰ ਲਓ ਕੀ ਉਹਦੇ 'ਚ ਤੀਸਰੀ ਮਤਲਬ ਐਟ ਏ ਟਾਈਮ 4-5 ਤਾਂ ਮਤਲਬ ਵੀ 100-150 ਤਾਂ ਤੁਸੀਂ ਉੱਧਰ ਕਮਾਉਣ ਡੇ ਜੇ ਨਜਾਇਜ਼ ਜੀ ਸੋ ਇਹ ਵੀ ਚੀਜ਼ਾਂ ਤੁਹਾਡਾ ਸਮਾਂ ਅਤੇ ਪੈਸਾ ਦੋਵੇਂ ਚੀਜ਼ਾਂ ਤੁਹਾਨੂੰ ਦੇਣਗੀਆਂ ਅਤੇ ਜਿਹੜੀ ਆਪਾਂ ਫੋਨ ਦੀ ਤਾਂ ਗੱਲ ਆਪਾਂ ਕਰ ਹੀ ਚੁੱਕੇ ਹਾਂ ਅਤੇ ਐਵੇਂ ਨਜਾਇਜ਼ ਜਿਹੜਾ ਆਪਾਂ ਬੈਠੇ ਰਹਿੰਦੇ ਹਾਂ ਨਾ ਜਿਹੜੇ ਨੈਗੇਟਿਵ ਲੋਕਾਂ ਦੇ ਕੋਲ ਜਿੱਥੋਂ ਸਾਨੂੰ ਗਲਤ ਚੀਜ਼ਾਂ ਸਾਨੂੰ ਸੁਣ ਕੇ ਅਤੇ ਫਿਰ ਸਾਨੂੰ ਹੋਰ ਜ਼ਿਆਦਾ ਨੈਗੇਟਿਵਿਟੀ ਆਉਂਦੀ ਆ ਉਹ ਲੋਕ ਫੁਕਰੇ ਵੀ ਹੋ ਸਕਦੇ ਆ ਜਿਹੜੇ ਵਧਾ ਚੜ੍ਹਾ ਕੇ ਦੱਸਦੇ ਆ ਵੀ ਲੈ ਮੈਂ ਤਾਂ 5 ਕਿੱਲੇ ਉੱਥੇ ਲੈ ਲਏ ਮੈਂ ਤਾਂ 4 ਮਿਲੀਅਨ ਉੱਥੇ ਇਨਵੈਸਟ ਕਰਤਾ ਉਹ ਵੀ ਤੁਹਾਨੂੰ ਸਟ੍ਰੈਸ ਦਿੰਦਾ ਜਿਹੜੀ ਚੀਜ਼ ਵੀ ਤੁਹਾਨੂੰ ਸਟ੍ਰੈਸ ਦਿੰਦੀ ਆ ਉਹਦੇ ਤੋਂ ਦੂਰ ਹੋ ਜਾਓ ਅਤੇ ਕਈ ਬੰਦੇ ਜਿਨ੍ਹਾਂ ਨੇ ਉੱਦਾਂ ਹੀ ਮਰ ਗਏ ਰੁੜ ਗਏ ਕਰੀ ਜਾਣਾ ਹੁੰਦਾ ਵੀ ਜਿਨ੍ਹਾਂ ਤੋਂ ਤੁਹਾਨੂੰ ਨੈਗੇਟਿਵਿਟੀ ਮਿਲਦੀ ਆ ਜਿਨ੍ਹਾਂ ਤੁਹਾਨੂੰ ਮਿਲ ਕੇ ਤੁਹਾਨੂੰ ਬਾਅਦ ਵਿੱਚ ਭਾਰਾ ਜਿਹਾ ਫੀਲ ਹੁੰਦਾ ਵਾ ਸੋ ਲੋਕ ਸਲਾਈਸ ਕਰਨੇ ਵੀ ਸ਼ੁਰੂ ਕਰੋ ਉਹ ਲੋਕਾਂ ਦੇ ਨਾਲ ਬਹੁਤ ਜਿਹੜੇ ਤੁਹਾਨੂੰ ਖੁਸ਼ੀ ਦੇ ਸਕਦੇ ਆ ਜਿਨ੍ਹਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਚੰਗਾ ਲੱਗਦਾ ਅਤੇ ਹੋਰ ਬਹੁਤ ਸਾਰਾ ਕੁਛ ਜੋ ਵੀ ਤੁਹਾਨੂੰ ਲੱਗੇ ਬਸ ਟੋਕਾ ਫੇਰ ਦਿਓ ਇੱਕ ਥੈਂਕ ਯੂ ਜੀ ਧੰਨਵਾਦ ਅੰਮ੍ਰਿਤ ਭੈਣ ਜੀ ਕਹਿੰਦੇ ਵੀ ਅੱਜ ਮੇਰੀ ਭੈਣ ਘਰੇ ਹੀ ਇਸ ਕਰਕੇ ਨਾ ਮੇਰੇ ਤੋਂ ਆਸ ਨਾ ਰੱਖੇ ਮੈਂ ਸ਼ਬਦਾਂ ਦੇ ਦੱਸੂੰਗੀ ਅੱਜ ਆ ਕੇ ਚੰਗਾ ਕੀਤਾ ਜੀ ਧੰਨਵਾਦ ਜਸਕੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਦੋਵਾਂ ਵੀਰਾਂ ਨੂੰ ਤਾਂ ਬਿਊਟੀਫੁਲ ਟੋਪਿਕ ਫੋਰ ਅ ਪੀਸਫੁਲ ਲਾਈਫ ਵੀ ਕੈਨ ਮਾਈਨਸ ਦ ਕੰਪੈਰੀਜ਼ਨ ਬਿਲਕੁਲ ਕੰਪਲੇਂਟਸ ਗ੍ਰਜਿਸ ਓਵਰ ਥਿੰਕਿੰਗ ਅਤੇ ਗ੍ਰੈਟੀਟਿਊਡ ਕਾਇੰਡਨੈਸ ਐਂਡ ਕੰਟੈਂਟਮੈਂਟ ਐਡ ਕਰੋ ਗ੍ਰੈਟੀਟਿਊਡ ਕਾਇੰਡਨੈਸ ਅਤੇ ਕੰਟੈਂਟਮੈਂਟ ਅਤੇ ਬਾਕੀ ਜਿਹੜੀਆਂ ਪਹਿਲਾਂ ਮੈਂ ਕਹੀਆਂ ਉਹ ਮਾਈਨਸ ਥੈਂਕ ਯੂ ਤੁਹਾਡਾ ਜਸਕੀਰ ਜੀ ਅਤੇ ਪਰਮਿੰਦਰ ਸਿੰਘ ਜੀ ਕਹਿੰਦੇ ਕਿ ਵਾਈਟ ਥਰੈਡ ਹਾਈਲਾਈਟਸ ਓਕੇ ਟੀ ਆਰ ਦੀ ਪੈਂਟ ਇਜ਼ ਕਹਿੰਦੇ ਕਿ ਟਰੂ ਰਿਲੀਜਨ ਬ੍ਰਾਂਡ ਅੱਛਾ ਬ੍ਰਾਂਡ ਆ ਕੋਈ ਥੈਂਕ ਯੂ ਤੁਹਾਡਾ ਸਿੱਖ ਸਾਹਿਬ
1: ਤੋਂ ਇਮੀਗ੍ਰੇਸ਼ਨ ਕੀ ਬਾਸ ਹੋ ਟੀ ਆਰ ਪੀ ਆਰ ਦੀ
0: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੈਂ ਆਪਣੇ 4-5 ਮੰਥ ਤੋਂ ਇਹ ਰੂਟੀਨ ਬਣਾਈ ਹੋਈ ਹੈ ਕਿ ਮੋਰਨਿੰਗ ਦੇ ਵਿੱਚ ਉੱਠ ਕੇ ਮੈਂ ਬਿਲਕੁਲ ਵੀ ਫੋਨ ਨੂੰ ਯੂਜ਼ ਨਹੀਂ ਕਰਦੀ ਅਤੇ ਚਾਰਜਿੰਗ ਦੇ ਉੱਤੇ ਲਾਉਂਦੀ ਹਾਂ ਅਤੇ ਲੋਡ ਹੋਵੇ ਅਤੇ ਵਰਕਿੰਗ ਦੇ ਉੱਤੇ ਜਾ ਕੇ ਅਰਾਊਂਡ 9 ਵਜੇ ਮੈਂ ਦੇਖਦੀ ਹਾਂ ਫੋਨ ਇਸ ਰੂਟੀਨ ਦੇ ਨਾਲ ਮੇਰੀ ਮੋਰਨਿੰਗ ਬਹੁਤ ਕਾਮ ਰਹਿੰਦੀ ਆ ਅਤੇ ਮੈਂ ਆਪਣੇ ਆਪ ਨਾਲ ਬੈਠ ਕੇ ਆਰਾਮ ਆਰਾਮ ਦੇ ਨਾਲ ਕੋਸਾ ਕੋਸਾ ਪਾਣੀ ਪੀਂਦੀ ਹਾਂ ਸਵੇਰੇ, ਅਤੇ ਐਂਡ ਅਸੀਂ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਕਿ ਬੈੱਡਰੂਮ ਦੇ ਵਿੱਚ ਫੋਨ ਨਹੀਂ ਯੂਜ਼ ਕਰਦੀ, ਅਲਾਰਮ ਵੀ ਨਹੀਂ, ਲਿਵਿੰਗ ਏਰੀਆ ਦੇ ਵਿੱਚ ਕਹਿੰਦੇ ਕਿ ਫੋਨ ਦੇ ਉੱਤੇ ਲਾ ਕੇ ਮੈਂ ਜਾਂਦੀ ਹਾਂ, ਅਤੇ ਬਹੁਤ ਬਟ ਕਹਿੰਦੇ ਕਿ ਨੋ ਫੋਨ ਬਿਫੋਰ ਸਲੀਪ, ਅਤੇ ਮੈਂ ਕਹਿੰਦੇ ਕਿ ਕੌਫੀ ਵੀ ਬਹੁਤ ਘੱਟ ਕੀਤੀ ਹੋਈ ਅੱਜ ਕੱਲ੍ਹ, ਅਤੇ ਪਹਿਲਾਂ ਮੈਂ ਸਵਾਦ ਸਵਾਦ ਦੇ ਵਿੱਚ ਹੀ ਐਵਰੀ ਡੇ ਕੌਫੀ ਪੀਂਦੀ ਹੁੰਦੀ ਸੀ, ਬਟ ਹੁਣ ਕਹਿੰਦੇ ਕਿ ਉਹਨੂੰ ਮੈਂ ਗ੍ਰੀਨ ਟੀ ਦੇ ਨਾਲ ਰਿਪਲੇਸ ਕੀਤਾ ਵਾ, ਅਤੇ ਇਹ ਆਪਣਾ ਮਾਇੰਡ ਸੈੱਟ ਹੀ ਹੁੰਦਾ ਆ, ਅਤੇ ਐਵਰੀਥਿੰਗ ਪੋਸੀਬਲ ਜੇ ਆਪਾਂ ਚੇਂਜਿਸ ਕਰਨੇ ਚਾਹੀਏ ਤਾਂ। ਰਵਨੀਤ ਜੀ ਐਡੀਲੇਟ ਤੋਂ ਬੜਾ ਪਿਆਰਾ ਮੈਸੇਜ ਕਰਦੇ ਨੇ, ਧੰਨਵਾਦ। ਕੁਲਵੀਰ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਰੀਸੈਂਟਲੀ ਮੈਂ ਕੁਝ ਛੋਟੇ ਛੋਟੇ ਬਦਲਾਅ ਕੀਤੇ ਨੇ, ਮੈਨੂੰ ਬਹੁਤ ਸਕੂਨ ਦਿੰਦਾ। ਸਭ ਤੋਂ ਪਹਿਲਾਂ ਮੈਂ ਸੌਣ ਤੋਂ ਪਹਿਲਾਂ ਫੋਨ ਨਹੀਂ ਵਰਤਦੀ, ਰੂਮ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਅਲਾਰਮ ਲਾ ਕੇ ਫੋਨ ਸਾਈਡ ਦੇ ਉੱਤੇ ਰੱਖ ਦਿੰਦੀ ਹਾਂ। ਪਹਿਲਾਂ ਅਲਾਰਮ ਦੇ ਬਹਾਨੇ ਫੋਨ ਚੈੱਕ ਕਰਨਾ ਸ਼ੁਰੂ ਕਰ ਦਿੰਦੀ ਸੀ, ਅਤੇ ਫਿਰ ਕਾਫੀ ਸਮਾਂ ਉਹਦੇ ਵਿੱਚ ਹੀ ਲੰਘ ਜਾਂਦਾ ਸੀ, ਇੱਦਾਂ ਹੀ ਹੁੰਦਾ। ਦੂਜਾ, ਮੈਂ ਜਦੋਂ ਆਪਣੀ ਜੌਬ ਦੇ ਉੱਤੇ ਜਾਂਦੀ ਹਾਂ ਅਤੇ ਬਾਹਰ ਕਿਸੇ ਨੂੰ ਮਿਲਦੀ ਹਾਂ ਤਾਂ ਹਰ ਰੋਜ਼ ਘੱਟੋ ਘੱਟ 3 to 5 ਲੋਕਾਂ ਦਾ ਹਾਲ ਚਾਲ ਜ਼ਰੂਰ ਪੁੱਛਦੀ ਹਾਂ। ਮੈਂ ਉਹਨਾਂ ਨੂੰ ਪੁੱਛਦੀ ਹਾਂ ਤੁਹਾਡਾ ਦਿਨ ਕਿਵੇਂ ਚੱਲ ਰਿਹਾ, ਤੁਸੀਂ ਕੀ ਠੀਕ ਠਾਕ ਹੋ। ਇਹ ਛੋਟੀ ਜਿਹੀ ਗੱਲ ਮੈਨੂੰ ਅੰਦਰੋਂ ਖੁਸ਼ੀ ਅਤੇ ਸਕੂਨ ਦਿੰਦੀ ਹੈ, ਕਿਉਂਕਿ ਲੱਗਦਾ ਆ ਕਿ ਕਿਸੇ ਮੈਂ ਕਿਸੇ ਦੀ ਪਰਵਾਹ ਕੀਤੀ ਹੈ ਅਤੇ ਉਹਦਾ ਹਾਲ ਜਾਣਨ ਦੀ ਮੈਂ ਕੋਸ਼ਿਸ਼ ਕੀਤੀ ਹੈ। ਇੱਕ ਹੋਰ ਬਦਲਾਅ ਜੋ ਸਾਡੇ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਸਕੂਨ ਲੈ ਕੇ ਆਇਆ, ਉਹ ਹੈ ਰਾਤ ਨੂੰ ਸਿਮਰਨ ਦੀ ਰੂਟੀਨ। ਸੌਣ ਤੋਂ ਪਹਿਲਾਂ ਅਸੀਂ ਸਾਰੇ ਪਰਿਵਾਰਕ ਮੈਂਬਰ, ਖਾਸ ਕਰਕੇ ਬੱਚਿਆਂ ਸਮੇਤ, ਮੂਲ ਮੰਤਰ ਦਾ ਪਾਠ ਕਰਦੇ ਹਾਂ। ਇਹ ਸਾਡੀ ਰੋਜ਼ਾਨਾ ਦੀ ਰੀਤ ਬਣ ਗਈ ਹੈ ਅਤੇ ਹੁਣ ਬੱਚਿਆਂ ਦੀ ਵੀ ਇੱਕ ਸੋਹਣੀ ਆਦਤ ਬਣ ਚੁੱਕੀ ਹੈ। ਇਹ ਰਿਚੁਅਲ ਨੂੰ ਨਿਭਾਉਣ ਦੇ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਦਿਨ ਭਰ ਜੋ ਵੀ ਕੀਤਾ ਹੋਵੇ, ਸੌਣ ਤੋਂ ਪਹਿਲਾਂ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ, ਅਰਦਾਸ ਕਰਦੇ ਹਾਂ, ਅਤੇ ਜਾਣੇ ਜਾਣੇ ਕਿਸੇ ਦਾ ਦਿਲ ਦੁਖਾਇਆ ਹੋਵੇ ਅਤੇ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਸਾਨੂੰ ਮਾਫ਼ ਕਰਨਾ। ਬਹੁਤ ਸੋਹਣਾ ਜੀ, ਬਹੁਤ ਵਧੀਆ। ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਹੁਤ ਵਧੀਆ ਗੱਲਾਂ ਬਾਤਾਂ ਅਤੇ ਇੰਜੋਏ ਕੀਤੀਆਂ ਆਪਾਂ ਅੱਜ ਦੀਆਂ, ਧੰਨਵਾਦ ਤੁਹਾਡਾ। ਸੇਖੋ ਸਿੰਘ ਜੀ ਧੰਨਵਾਦ ਤੁਹਾਡਾ। ਕਹਿੰਦੇ ਕਿ ਸ਼ੈਪਟਨ ਦੇ ਵਿੱਚ ਧੁੰਦ ਸਵੇਰੇ ਸਵੇਰੇ ਦੀ, ਆਈਜ਼ੂਮ, ਅੱਛਾ ਨਹੀਂ 10 ਵਜੇ ਦੀ ਫੋਟੋ, ਧੁੰਦ ਕਹਿੰਦੇ ਕਾਫੀ ਜ਼ਿਆਦਾ ਸੀ। ਨਵਰਾਜ ਬਲ ਜੀ ਕਹਿੰਦੇ ਨੇ ਕਿ ਮੈਂ ਫਾਲਤੂ ਦੇ ਲੋਕ ਜ਼ਿੰਦਗੀ ਦੇ ਵਿੱਚੋਂ ਕੱਢ ਦਿੱਤੇ ਨੇ। ਹਾਂ, ਜਿੱਦਾਂ ਆਪਾਂ ਨਕਾਰਾਤਮਕ ਲੋਕਾਂ ਦੀ ਗੱਲ ਕਰ ਰਹੇ ਸਾਂ, ਅਤੇ ਜੋ ਕਹਿੰਦੇ ਸਿਰਫ ਖਾਣ ਪੀਣ ਦੇ ਜਾਂ ਫਿਰ ਪਰਤੀਆਂ 'ਤੇ ਜਾਂ ਆ ਜਾਂਦੇ ਨੇ, ਪੀਣ ਜਾਂ ਪਰਤੀਆਂ 'ਤੇ ਤਾਂ ਆ ਜਾਂਦੇ ਸੀ, ਪਰ ਜਦੋਂ ਲੋੜ ਪਈ ਉਦੋਂ ਲੱਭਦੇ ਤੱਕ ਨਹੀਂ, ਅਤੇ ਹੁਣ ਕਹਿੰਦੇ ਨੇ ਕਿ ਕਾਫੀ ਸਕੂਨ ਆ। ਚੰਗੀ ਗੱਲ ਹੈ ਜੀ, ਪਰਖ ਕੇ ਪਾਸੇ ਕਰੀ ਜਾਓ। ਅਤੇ ਮਾਝੇ ਵਾਲੇ ਕਹਿੰਦੇ ਨੇ ਕਿ ਰੋਕਸ, ਥੈਂਕ ਯੂ ਗੁਰਜੀਤ ਜੀ। ਅਤੇ ਗੁਰਸੁਖਵਿੰਦਰ ਭੈਣ ਜੀ ਕਹਿੰਦੇ ਕਿ ਵੀਰ ਜੀ ਵਰਡ ਰਿਪੀਟ ਕਰਿਓ ਪਲੀਜ਼। ਹਾਂਜੀ ਕਰਦੇ ਹਾਂ ਜੀ, ਜਾਣ ਲੱਗੇ ਭੈਣ ਜੀ, ਥੈਂਕ ਯੂ। ਅਤੇ ਨਰਿੰਦਰ ਸਿੰਘ ਸਹਿਮੀ ਜੀ ਕਹਿੰਦੇ ਨੇ ਕਿ 2700 ਲੀਟਰ ਪਾਣੀ ਲੱਗਦਾ ਇੱਕ ਟੀ ਸ਼ਰਟ ਬਣਾਉਣ ਦੇ ਲਈ। ਧੰਨਵਾਦ ਤੁਹਾਡਾ ਸਹਿਮੀ ਸਾਹਿਬ। ਅੱਜ ਕੱਲ੍ਹ ਵੈਸੇ ਨਾ ਜਿਹੜੀ ਆਈ ਥਿੰਕ ਪਿੱਛੇ ਜਿਹੀ ਇੱਕ ਰਿਪੋਰਟ ਆਈ ਕਿ ਹੁਣ ਜਿਹੜੀ ਨਵੀਂ ਜਿਹੜੀਆਂ ਮਸ਼ੀਨਰੀ ਲੱਗੀਆਂ ਨੇ ਤਕਰੀਬਨ ਮਤਲਬ ਹੁਣ ਕਈ ਤਰ੍ਹਾਂ ਦੇ ਢੰਗ ਤਰੀਕੇ ਲਾ ਕੇ ਅਤੇ ਇਹਨੂੰ 600 ਦੇ ਉੱਤੇ ਵੀ ਲੈ ਆਉਂਦਾ ਗਿਆ, 600 ਤੋਂ ਲੈ ਕੇ 2700 ਦੇ ਦਰਮਿਆਨ। ਹਾਂ, ਮਤਲਬ ਉਹਨੂੰ ਘਟਾਇਆ ਜਾ ਰਿਹਾ ਵਾ, ਜਿੱਦਾਂ ਜਿੱਦਾਂ ਰੌਲਾ ਪੈ ਰਿਹਾ ਨਾ ਵੀ ਆਹ ਗਲਤ ਹੋ ਰਿਹਾ, ਗਲਤ ਹੋ ਰਿਹਾ, ਗਲਤ ਹੋ ਰਿਹਾ, ਅਤੇ ਉਸ ਤਰੀਕੇ ਦੇ ਨਾਲ ਹੁਣ ਇਹਨੂੰ ਬਦਲਿਆ ਵੀ ਜਾ ਰਿਹਾ, ਪਰ ਇਹ ਵੀ ਕਿਹੜਾ ਥੋੜ੍ਹਾ। ਇਹ 2700 ਲੀਟਰ ਔਨ ਐਵਰੇਜ ਕਹਿੰਦੇ ਨੇ ਵੀ ਇੱਕ ਬੰਦੇ ਦਾ ਮੇਰਾ ਖਿਆਲ 2 to 2.5 years ਦਾ ਗੁਜ਼ਾਰਾ ਵਾ ਪਾਣੀ ਦਾ, ਬੰਦੇ ਦੇ ਪੀਣ ਦੀ ਖਪਤ।
1: ਜਿੱਦਾਂ ਇੱਥੇ ਇੰਪੋਰਟ ਐਕਸਪੋਰਟ ਕਰਦੇ ਨਾ ਕਾਫੀ ਬੀਫ, ਇੱਕ ਗਾਂ ਦਾ ਜਿਹੜਾ ਸਰਕਲ ਆ ਤਿਆਰ ਹੁੰਦੀ ਜਿਹੜਾ ਬੀਫ ਵਾਸਤੇ ਕੱਟਣ ਵਾਸਤੇ, ਉਹ ਜ਼ਿੰਦਗੀ ਦਾ 66,000 ਲੀਟਰ ਪਾਣੀ ਪੀਂਦੀ ਹੈ, ਅਤੇ ਕਿੰਨਾ ਐਕਸਪੋਰਟ ਕਰਦੇ ਆ, ਪਾਣੀ ਕਿੰਨਾ ਬਚਤ ਹੋ ਸਕਦਾ ਵੀ ਸਿਰਫ ਇਹਦਾ ਵੀ ਜੇ ਮੀਟ ਦੀ ਤਜਵੀਜ਼ ਜ਼ਿਆਦਾ ਨਾ ਦੇਣ ਤਾਂ।
0: ਸੋ ਇਹ ਤਾਂ ਹੁਣ ਜ਼ੋਰ ਪਾਇਆ ਜਾ ਰਿਹਾ ਵਾ ਇਸ ਚੀਜ਼ ਦੇ ਉੱਤੇ, ਇਸੇ ਕਰਕੇ ਕਹਿਣਾ ਵੀ ਉਹ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਾਫੀ ਇਨਫੋਰਮੇਸ਼ਨ ਮਿਲ ਜੂਗੀ। ਜਿੱਦਾਂ ਅਮ੍ਰਿਤ ਕੌਰ ਜੀ ਕਹਿੰਦੇ ਨੇ ਕਿ 1400 ਲੀਟਰ ਯੂਜ਼ ਹੁੰਦਾ ਵਾ ਇੱਕ ਟੀ ਸ਼ਰਟ ਦੇ ਉੱਤੇ, ਅਤੇ ਉਹ ਜਿੱਦਾਂ ਮੈਂ ਪਹਿਲਾਂ ਵੀ ਕਿਹਾ 600 to 2700 ਦੇ ਦਰਮਿਆਨ, ਡਿਪੈਂਡ ਕਰਦਾ ਥਰੈਡ ਕਿਹੜਾ ਵਾ, ਉਹ ਅਲੱਗ ਅਲੱਗ ਤੁਹਾਨੂੰ ਅਲੱਗ ਅਲੱਗ ਅੰਕੜੇ ਤੁਹਾਨੂੰ ਅਲੱਗ ਅਲੱਗ ਜਗ੍ਹਾ ਦੇ ਉੱਤੇ ਮਿਲ ਸਕਦੇ ਨੇ, ਅਤੇ ਉਸ ਲਿਹਾਜ਼ ਦੇ ਨਾਲ ਇਹ ਸਾਡੇ ਤੱਕ ਪਹੁੰਚਾਏ ਜਾਂਦੇ ਆ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਹੁਣ ਆਪਾਂ ਸ਼ਬਦਾਂ ਵੱਲ ਨੂੰ ਵੱਧਦੇ ਹਾਂ।
1: ਹਾਂਜੀ ਜੀ
0: ਜੀ, ਸ਼ਬਦਾਂ ਵੱਲ ਨੂੰ ਵੱਧਦੇ ਹਾਂ। ਹਾਂਜੀ ਸੁਖਿੰਦਰ ਭੈਣ ਜੀ, ਆਓ ਤੁਸੀਂ ਹੁਣ ਅਤੇ
1: ਆਪਾਂ ਅਥਰਾ
0: ਜੀ,
1: ਪਹਿਲਾਂ ਆਪਣਾ ਸ਼ਬਦ ਸੀ ਜੀ ਅਥਰਾ, ਜਿੱਦੀ, ਬੜੇ ਅਥਰੇ ਸੁਭਾਅ ਦਾ ਬੰਦਾ
0: ਜੀ।
1: ਵਿੰਗ ਖੜੱਬਾ
0: ਜੀ,
1: ਇਹ ਟੇਢਾ ਮੇਢਾ ਇਹਨੂੰ ਕਿਹਾ ਜਾਂਦਾ ਆ, ਵੀ ਪਿੰਡ ਨੂੰ ਸੜਕ ਤੋਂ ਲੈਦਾ ਜਦੋਂ ਕੱਚੇ ਰੋਡ ਹੁੰਦੇ ਨਾ, ਇੱਕ ਛੋਟਾ ਜਿਹਾ ਬਗਨੰਡੀ ਜਿਹਨੂੰ ਕਹਿ ਦਿੰਦੇ ਆਪਾਂ, ਸੜਕ ਜਾਂਦੀ ਹੈ ਵਿੰਖੜੱਬੀ ਸੜਕ ਜਾਂਦੀ ਹੈ,
0: ਵਿੰਗਾ ਟੇਡਾ ਜਿਹਾ,
1: ਵਿੰਗਾ ਟੇਡਾ ਜਿਹਾ ਰਸਤਾ ਨੂੰ ਵਿੰਖੜੱਬਾ ਕਹਿੰਦੇ ਆ। ਉਠਾਈ ਗੀਰ ਉਹ ਸ਼ਖਸ ਜਿਹੜਾ ਛੋਟੀ ਮੋਟੀ ਚੋਰੀਆਂ ਕਰਦਾ,
0: ਓਕੇ,
1: ਵੀ ਉਹਦੇ ਕੋਲੋਂ ਫੋਨ ਬਚਾ ਕੇ ਰੱਖੀ ਉਹ ਉਠਾਈ ਗੀਰ ਆ,
0: ਓਕੇ ਓਕੇ ਓਕੇ,
1: ਉਹ ਬੰਦਾ ਬੜਾ ਉਠਾਈ ਗੀਰ ਆ, ਉਹਦੇ ਕੋਲ ਬਚਾ ਕੇ ਰੱਖੀ ਉਹ ਛੋਟੀ ਮੋਟੀ ਚੋਰੀਆਂ ਕਰਨ ਵਾਲਾ। ਡੌਂਡੀ, ਡੌਂਡੀ ਪਿੱਟਣਾ ਵੀ ਕਹਿ ਦਿੰਦੇ ਆ, ਵੀ ਡੌਂਡੀ ਕਰਵਾਉਣਾ ਵੀ ਕਹਿੰਦੇ, ਵੀ ਜਨਤਕ ਸੂਚਨਾ ਦੇਣੀ ਪਿੰਡ 'ਚ, ਜਿਹਨੂੰ ਮੁਨਿਆਦੀ ਵੀ ਕਹਿ ਦਿੰਦੇ ਆਪਾਂ।
0: ਅੱਛਾ, ਢੰਡੋਰਾ ਪਿੱਟਣਾ,
1: ਢੰਡੋਰਾ ਪਿੱਟਣਾ,
0: ਓਕੇ,
1: ਬੁਨਿਆਦੀ ਕਹਿੰਦੇ ਨਾਲ ਕਈ ਪਿੰਡਾਂ 'ਚ ਵਰਤਿਆ ਜਾਂਦਾ ਵੀ ਪਿੰਡ 'ਚ ਡੌਂਡੀ ਪਟਵਾ ਦਿਓ ਵੀ ਅੱਜ ਪੈਂਚਰ ਮਿਲਣੀ ਹੈ,
0: ਮਿੱਟੀ ਦਾ ਤੇਲ ਆਉਣਾ ਜੀ। ਓਕੇ,
1: ਬਾਰੀ ਬਰਸੀ ਖੱਟਣ ਗਿਆ ਸੀ ਹੈ ਨਾ, ਬਾਰੀ ਬਰਸੀ ਮਤਲਬ ਬਾਰੀ ਸਾਲੀ, ਉਹ ਉਹਦੇ ਲਈ ਵਰਤਿਆ ਜਾਂਦਾ ਵੀ ਬਾਰਾਂ ਸਾਲਾਂ ਬਾਅਦ ਖੱਟਣ ਗਿਆ, ਅੱਗੇ ਫਿਰ ਅਸੀਂ ਆਪਣੀਆਂ ਅਲੱਗ ਅਲੱਗ ਵਿਅੰਗ ਅਸੀਂ ਬਣਾਏ ਆ।
0: ਮੈਂ ਗੱਲ ਇਹ ਵੀ ਬਾਰੀ ਸਾਲੀ ਜਾਂਦਾ ਪਰ ਕਿੰਨੀ ਵਾਰੀ ਜਾ ਆਇਆ ਹੈ ਨਾ,
1: ਕਿੰਨੀ ਹਰ ਵਾਰ ਇੱਕ ਇੱਕ ਚੀਜ਼ ਨੂੰ ਬਾਰਾਂ ਬਾਰਾਂ ਸਾਲ ਲਾਏ,
0: ਕਿਆ ਰਿਲੈਕਸਿੰਗ ਲਾਈਫ ਹੈ ਇਸ ਬੰਦੇ ਦੀ,
1: ਇੱਕ ਇੱਕ ਚੀਜ਼ ਹੁਣ ਤਾਂ ਇਹ ਵੀ ਕਹਿਣ ਲੱਗੇ ਬਾਰੀ ਵਰਸੀ ਖੱਟਣ ਗਿਆ ਹੀ ਮੁੜ ਕੇ ਆਇਆ। ਉਹ ਤੋਂ ਬਾਅਦ ਰੱਕੜ, ਇਹਦੀ ਸਖ਼ਤ ਜ਼ਮੀਨ, ਰੱਕੜ ਅਤੇ ਬੰਜਰ ਜ਼ਮੀਨ, ਬੰਜਰ ਇੱਕ ਲਫ਼ਜ਼ ਜਿਹਾ, ਰੱਕੜ ਵੈਸੇ ਜ਼ਮੀਨ ਨੂੰ ਵਰਤਿਆ ਜਾਂਦਾ, ਸਖ਼ਤ ਕਈ ਬੰਦੇ ਕਹਿੰਦੇ ਬੜਾ ਰੱਕੜ ਸੁਭਾਅ ਦਾ, ਸਖ਼ਤ ਜਿਹੜੀ ਚੀਜ਼ ਹੁੰਦੀ ਨਾ ਉਹਨੂੰ ਵੀ ਕਹਿ ਦਿੰਦੇ ਆ। ਬੰਜਰ ਦੀ ਵੀ ਜ਼ਮੀਨ ਜਿਹੜੀ ਬਿਲਕੁਲ ਡੈਡ ਹੋ ਗਈ ਆ, ਜਿਹਦੇ 'ਚ ਤੁਸੀਂ ਕੁਛ ਵੀ ਪਾਓ ਤਾਂ ਕੁਛ ਨਹੀਂ ਉੱਗਣਾ,
0: ਬਣਨਾ ਹੀ ਕੁਛ ਨਹੀਂ।
1: ਰੱਕੜ ਹੁੰਦੀ ਹੈ ਜ਼ਮੀਨ ਜਿਹੜੀ ਬੰਦੇ ਨੂੰ ਸਖ਼ਤ ਹੁੰਦੀ ਹੈ, ਹੋ ਜਾਊਗਾ ਲੇਕਿਨ ਉਹਦੇ 'ਚ ਰੋੜੇ ਵੱਟੇ ਪੱਥਰ ਚੀਜ਼ ਹੋਣਗੀ, ਉਹਨੇ ਥੋੜ੍ਹਾ ਟਾਈਮ ਲੈਣਾ ਉਹਨੂੰ ਸਹੀ ਕਰਨ ਵਾਸਤੇ,
0: ਪਾਣੀ ਪੂਣੀ ਦੀ ਘਾਟ।
1: ਉਸ ਤੋਂ ਬਾਅਦ ਆਉਂਦਾ ਉਚੇਚਾ, ਇਹ ਵਰਤਿਆ ਜਾਂਦਾ ਖਾਸ ਤੌਰ 'ਤੇ ਕੋਈ ਚੀਜ਼ ਜਿਹਦੇ ਕਿਸੇ ਸਪੈਸ਼ਲ, ਇਹ ਕਹਿੰਦਾ ਵੀ ਤੇਰੇ ਲਈ ਚੀਜ਼ ਲੈ ਕੇ ਆਇਆ, ਤੇਰੇ ਲਈ ਉਚੇਚਾ ਲੈ ਕੇ ਆਇਆ,
0: ਸਿਰਫ ਤੇਰੇ ਲਈ
1: ਸਪੈਸ਼ਲੀ, ਕਿਸੇ ਨੂੰ ਸਪੈਸ਼ਲ ਦਿਖਾਉਣ ਵਾਸਤੇ ਜਾਂ ਸਪੈਸ਼ਲ ਮਹਿਸੂਸ ਕਰਾਉਣ ਵਾਸਤੇ ਆਪਾਂ ਕਹਿ ਦੇਣਾ ਉਚੇਚਾ ਲੈ ਕੇ ਆਇਆ ਤੇਰੇ ਵਾਸਤੇ, ਉਚੇਚਾ ਮੈਨੂੰ ਆਉਣਾ ਪਿਆ ਤੇਰੇ ਵਾਸਤੇ,
0: ਆ ਨਹੀਂ ਮੈਂ ਤੈਨੂੰ ਦੇਣਾ, ਇਹ ਤੇ ਮੈਂ ਉਚੇਚੇ ਤੌਰ 'ਤੇ ਉਹਦੇ ਲਈ ਲੈ ਕੇ,
1: ਉਹਦੇ ਲੈ ਕੇ ਕਿਸੇ ਲਈ ਖਾਸ ਕੋਈ ਚੀਜ਼ ਵਾਸਤੇ ਕਰਨਾ ਸੀ, ਉਹ ਖਾਸ ਮਹੱਤਵ ਦੇਣ ਵਾਸਤੇ ਉਹਨੂੰ, ਤਾਂ ਕਰਕੇ ਅਸੀਂ ਉਚੇਚਾ ਵਰਤੇ ਆ, ਨਹੀਂ ਤਾਂ ਫਿਰ ਅਸੀਂ ਆਮ ਹੀ ਕਹਿ ਦੇਣਾ ਤੇਰੇ ਲਈ ਲਿਆਂਦੀ ਕਿ ਨਹੀਂ ਲਿਆਂਦੀ,
0: ਖਾਸ ਚੇਚ ਕੀਤਾ ਜਿਹਦੇ ਲਈ
1: ਖਾਸ, ਉਹ ਤਾਂ ਉਚੇਚਾ ਵਰਤਦੇ ਆ
0: ਜੀ। ਅਤੇ ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ, ਭੁੱਲ ਚੁੱਕ ਮਾਫ਼, ਅਤੇ ਕੋਸ਼ਿਸ਼ ਕਰੀਏ ਆਪਾਂ ਨਿੱਕੀਆਂ ਨਿੱਕੀਆਂ ਸਿਰ ਦਰਦੀਆਂ ਆਪਣੀ ਜ਼ਿੰਦਗੀ ਦੇ ਵਿੱਚੋਂ ਮਾਈਨਸ ਕਰੀਏ, ਚਾਹੇ ਉਹ ਖਾਣ ਪੀਣ ਨੂੰ ਲੈ ਕੇ ਆ, ਚਾਹੇ ਉਹ ਸਾਡੀਆਂ ਯਾਰੀਆਂ ਦੋਸਤੀਆਂ ਨੂੰ ਲੈ ਕੇ ਆ, ਚਾਹੇ ਸਾਡਾ ਕਿਤੇ ਆਉਣ ਜਾਣ ਨੂੰ ਲੈ ਕੇ ਆ, ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਨੂੰ ਐਡ ਕਰੀਏ
1: ਜੀ।
0: ਹੁੰਦਾ ਇਹ ਆ ਵੀ ਆਪਾਂ ਨਜਾਇਜ਼ ਜਿਹੜੀਆਂ ਨੇ ਐਡ ਕਰ ਲੈਂਦੇ ਹਾਂ, ਅਤੇ ਜਿਹੜੀਆਂ ਜ਼ਰੂਰੀ ਨੇ ਉਹਨਾਂ ਨੂੰ ਆਪਾਂ ਰਿਮੂਵ ਕਰ ਦਿੰਦੇ। ਸੋ ਆਪਾਂ ਪਹਿਲਾਂ ਤਾਂ ਸੋਚੀਏ ਪਹਿਲਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਤੰਗ ਪਰੇਸ਼ਾਨ ਕਰਦੀਆਂ। ਪਹਿਲਾਂ ਸ਼ਾਇਦ ਸਾਨੂੰ ਇਹ ਚੀਜ਼ਾਂ ਕੋਈ ਬਹੁਤੀਆਂ ਉਹ ਨਹੀਂ ਲੱਗਦੀਆਂ, ਪਰ ਹੁਣ ਵਾਕਈ ਜਿੱਦਾਂ ਜਿੱਦਾਂ ਲਾਈਫ ਅੱਗੇ ਵੱਧਦੀ ਜਾਂਦੀ ਹੈ, ਝਮੇਲੇ ਵੱਧਦੇ ਜਾਂਦੇ ਆ, ਅਤੇ ਹੁਣ ਸਾਨੂੰ ਉਸੇ ਤਰੀਕੇ ਦੇ ਨਾਲ ਹੀ ਓਫੀਸ਼ੀਅਲ ਤਰੀਕੇ ਦੇ ਨਾਲ ਹੀ ਇਹ ਚੀਜ਼ਾਂ ਸ਼ਾਇਦ ਕਰਨੀਆਂ ਪੈਣਗੀਆਂ। ਜੇ ਤੁਸੀਂ ਕਰ ਸਕਦੇ ਹੋ ਤਾਂ ਲਿਸਟ ਬਣਾ ਲਓ ਪਹਿਲਾਂ,
1: ਬਿਲਕੁਲ, ਜਿਹੜੀਆਂ ਚੀਜ਼ਾਂ ਤੁਸੀਂ
0: ਉਹਦੇ ਵਿੱਚੋਂ ਟਿਕ ਕਰੀ ਜਾਓ ਵੀ ਹਾਂ ਵਾਕਈ ਆਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਨੂੰ ਤੰਗ ਕਰਦੀਆਂ ਨੇ, ਇਹਨਾਂ ਚੀਜ਼ਾਂ ਨੇ ਤੁਹਾਨੂੰ ਫਾਇਦਾ ਦਿੱਤਾ, ਨੁਕਸਾਨ ਦਿੱਤਾ, ਇਹਨਾਂ ਨੇ ਖੁਸ਼ੀ ਦਿੱਤੀ, ਇਹਨਾਂ ਨੇ ਦੁੱਖ ਦਿੱਤਾ, ਅਤੇ ਉੱਧਰੋਂ 10 ਕੁ ਕੱਢੋ ਅਤੇ 5 ਕੁ ਪਾਓ, 5 ਦਾ ਵੇਅਰ ਰੱਖ ਲਓ ਹਲੇ ਵੀ, ਕਿਸੇ ਵੇਲੇ ਵੀ ਕੋਈ ਪਾਉਣੀ ਕੱਢ ਨਹੀਂ ਪੈ ਸਕਦੀ,
1: ਸਾਈਕਲ ਬਿਨ 'ਚ ਪਾਓ, ਪਰ ਸਾਈਕਲ ਬਿਨ ਵੀ ਖਾਲੀ ਕਰ ਲਓ ਨਾ,
0: ਹਾਂ ਉਹ ਵੀ
1: ਵਾਪਸ ਨਾ ਕੱਢ ਕੇ ਲੈ,
0: ਉਹ ਵੀ ਖਾਲੀ ਕਰ ਦਿਓ, ਅਤੇ ਤੁਸੀਂ ਵੇਖੋਗੇ ਵੀ ਕੋਈ ਫਰਕ ਨਹੀਂ ਪੈਣ ਵਾਲਾ ਉਸ ਚੀਜ਼ ਦੇ ਨਾਲ। ਧੰਨਵਾਦ ਤੁਹਾਡਾ ਕੁਲਦੀਪ ਸਹਿਬਲ ਜੀ, ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਅਤੇ ਫਿਲਮ ਇੱਕ ਸਰਪੰਚ ਵੀ ਆ ਰਹੀ ਆ, ਜੇ ਆਪਾਂ ਪਹਿਲਾਂ ਨਹੀਂ ਦੱਸਿਆ, ਪਹਿਲਾਂ ਜੇ
1: ਨਹੀਂ
0: ਦੱਸਿਆ, ਹਾਂ ਫਿਲਮ ਸਰਪੰਚ ਵੀ ਆ ਰਹੀ ਹੈ ਜੀ, ਫਿਲਮਾਂ ਅਤੇ ਫਿਲਮਾਂ ਚੜੀਆਂ ਆਉਂਦੀਆਂ ਨੇ 10 ਜੁਲਾਈ ਨੂੰ, ਹਾਂ ਦੇਵ ਕਰੋੜ ਦੀ ਫਿਲਮ ਆ ਰਹੀ ਹੈ ਸਰਪੰਚ, ਅਤੇ ਦਸਤਾਰ ਫਿਲਮ ਦੀ ਜਿੱਦਾਂ ਆਪਾਂ ਗੱਲ ਕਰਦੇ ਆ ਰਹੀ 17 ਤਰੀਕ ਨੂੰ। ਸੋ ਧੜਾ ਫਿਲਮਾਂ ਅਤੇ ਫਿਲਮਾਂ, ਪੰਜਾਬੀ ਫਿਲਮਾਂ, ਅਤੇ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਕੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2

रेडियो, हाँ जी, 1674 AM, 23 जून 2026 और मंगलवार दे शाम लेके आए हैं खबर भारत आस्ट्रेलिया दियां, दुनिया जहान दियां भी ने NSW दे विच बजट पेश किया गया कि कुछ पाया है तुसी जेकर NSW च रहने हो और किथे किथे खर्चे होणगे उन्हां दी सांझ तुहाडे नाल पावांगे और आखिरकार ग्रीनस पार्टी दी हमायत दे नाल CGT ते नैगेटिव गेयरिंग नूं लैके जिहड़ा बिल सी उह पार्लीमेंट दे विच लिआंदा गया। पॉलिन हैंसन ने कुछ ऐसियां टिप्पणियां कीतियां जिहड़ियां कि आने वाले समय दे विच भारी वी पै सकदियां ने, पर की कुछ होया है आस्ट्रेलिया दी पार्लीमेंट दे विच, अज स्टेट पार्लीमेंट है ते चाहे फैडरल पार्लीमेंट है, सारे लेखे जोखे तुहाडे तक लैके आवांगे। और भारत दे विच लखनऊ दे अंदर जिहड़ी अग लगी सी जिस च 15 बच्चों की मौत हुई है, उसके हुण कारण सामने आ रहे हैं। पर पहला इंटरनेशनल न्यूज़ दे नाल शुरुआत करते हैं, भारत ते आस्ट्रेलिया दीयां खबरां मगरों सांझियां करांगे ते जांदे जांदे तुहानू फीफा विश्व कप दीयां अपडेट्स भी दिंदे होए चलांगे। इंटरनेशनल न्यूज़ दे नाल शुरुआत प्रोग्राम न्यूज़ रूम। गजा पट्टी तो सब तो पहला खबर, जिथे जंगबंदी दे दावियां दे विचकार इजराइल अपनियां हरकतां तो बाज नहीं आ रहा और एक ऐसी दिल दहला देन वाली घटना सामने आई है। सोमवार दे दिन गजा शहर दे रिमल जिले दे विच एक 16 साला स्कूली विद्यार्थन दी मौत हो गई जदों अपनी 11वीं दी प्रीख्या देन जा रही सी। हमले दी पुष्टि करदे हां इजराइली फौज ने मन्निया है कि उन्हां दा निशाना हमास दा एक लड़ाकू सी, एक अतवादी सी। हालांकि फौज ने एक नागरिक दी जानी नुकसान दी रिपोर्टां दी पुष्टि भी कर दिती है, तीन होर लोग जख्मी भी होए ने। घटना स्थान तो प्राप्त वीडियो दे विच साफ दिख रहा है कि किस तरीके दे नाल वाहन सड़क दे उत्ते निशाना बनाए गए ने, सड़क दे उत्ते खून दे निशान भी दिख रहे ने। इस विद्यार्थन दी लाश नूं गजा दे अल शिफा हस्पताल लिआंदा गया जिथे उसकी मां ते सैकड़ियां फलिस्तीनियां ने हंजुआं भरी अंतम विदायगी दी। इस वक्त कुछ होर किता भी नहीं जा सकता। हालांकि जंगबंदी का समझौता लागू है, अक्तूबर 2025 दे विच समझौता हो गया सी कि इजराइल ते गजा पट्टी दे विच यानी हमास दे दरमियाने समझौता होया सी, पर गजा दे सेहत मंत्रालय दे मुताबक इजराइल रुकिया नहीं है। उदों बाद हमास ने कोई हमला इजराइल च किता होवे ना होवे, पर इजराइल लगातार जंगबंदी दे समझौते की उलंघना कर रहा है और 1000 तो वधेरे फलिस्तीनी मारे जा चुके हैं। पर जेकर 7 अक्तूबर 2023 तो शुरू होया संघर्ष इस दी सांझ पाईए तां इजराइल ने हुण तक 73,000 तो वधेरे फलिस्तीनियां दी जान लै लई है जिस दे विच लगभग अद्धियां औरतां ते बच्चे ने। उधर इजराइल दी फौज ने इस दे उत्ते स्पष्टीकरण दिंदिआं कहा है कि उन्हां नूं सिर्फ उन्हां लोकां नूं ही निशाना बनाया जांदा है जो सुरक्षा दे लिहाज दे नाल इजराइल दे वास्ते खतरा पैदा कर सकदे ने। हालांकि ताज़ा घटना दे विच मासूम लोकां नूं मारे जाण दे उत्ते एक बार फिर तो सवाल उठे ने, पर दुनिया भर दे विच इन्ना कुछ हो रहा है कि कौमांतरी मीडिया दा इन्हां खबरां दे वल फिलहाल ध्यान नहीं जा रहा। उत्थे स्विट्जरलैंड दे विच ईरान ते अमरीका दी गलबात खत्म हो गई जिस दे विच ईरानी वफद दे जिहड़े विच शामिल सी मुहम्मद बगर गलीबाफ, उन्होंने मीडिया दे नाल गलबात करदिआं कहा है कि वह अमरीकी राष्ट्रपति डोनल्ड ट्रंप की धमकी तो नाराज़ हो के बैठक छड़ के भी चले गए सी, जिस तों बाद अमरीकी धिर ने बैठक की मंग भी की। ईरान दे हैदराबाद कौंसुलेट ने गलीबाफ की एक वीडियो भी साझी की है जिस दे विच मीडिया दे नाल गलबात कर रहे हैं। गलीबाफ कह रहे हैं कि 80 मिनट की गलबात तो बाद मैं पता चलिया कि ट्रंप साढ़े राष्ट्रपति ते साढ़े वफद दे बारे गल्लां कर रहे हैं ते हमले करन दी धमकी दे रहे हैं। मैं अमरीकी उपराष्ट्रपति जेडी वेंस नूं कहा कि तुसी इत्थे गलबात करन आए हो, कोई समझौते दे विच शर्त पहली सी कि कोई धमकी या दबाव दे विच समझौता नहीं होना चाहिए, जबकि अज ही तुहाडे राष्ट्रपति ने धमकी दे छड्डी ते हुण इह समझ लो कि असी इस गलबात नूं अगे नहीं तोर सकदे। गलीबाफ ने अगे भी कहा कि असी गलबात लगभग खत्म ही कर दित्ती सी, मीटिंग तो बाहर आ गए सी, वापस नहीं सी गए। बाद दे विच अमरीकी धिर ने विचोलगी धिर दे जरिए एक होर बैठक की मंग की, हालांकि असी मना कर दिता। कतर ते पाकिस्तान की विचोलगी धिर साढ़े कोल आई, उन्होंने कहा कि असी उन्होंने गल करांगे, पर असी सीधे अमरीकी धिर दे नाल मुड़ के गलबात नहीं की। वैसे यह जैसे नूं तैसे वाली गल है, हुण तक अमरीकी राष्ट्रपति अपने हिसाब दे नाल मीडिया नूं जानकारी दिंदे रहे ने, पर जेकर अजिहा होया
ਤਾਂ ਇੱਕ ਤਰੀਕੇ ਦੇ ਨਾਲ ਅਮਰੀਕੀ ਵਫਦ ਦੀ ਇਹ ਬੇਇੱਜ਼ਤੀ ਹੀ ਮੰਨੀ ਜਾ ਸਕਦੀ ਹੈ, ਜਦਕਿ ਅਮਰੀਕਾ ਦੀ ਹਾਲੇ ਤੱਕ ਜਾਂ ਟਰੰਪ ਦੀ ਇਸ ਦੇ ਉੱਤੇ ਟਿੱਪਣੀ ਨਹੀਂ ਆਈ। ਉੱਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਅਮਰੀਕਾ ਦੀ ਗੱਲਬਾਤ ਨੂੰ ਮੇਜ਼ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ ਲਗਭਗ ਨਾਕਾਮ ਹੋ ਗਈਆਂ ਸੀ, ਕਿਉਂਕਿ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਇੱਕ ਵੱਖਰਾ ਕਾਰਨ ਇਸਹਾਕ ਡਾਰ ਨੇ ਸਾਂਝਾ ਕੀਤਾ। ਸਵਿਟਜ਼ਰਲੈਂਡ ਦੇ ਰਿਜ਼ੋਰਟ ਦੇ ਵਿੱਚ ਹੋਈ ਇਸ ਗੱਲਬਾਤ ਦਾ ਜ਼ਿਕਰ ਕਰਦੇ ਹੋਏ ਇਸਹਾਕ ਡਾਰ ਨੇ ਕਿਹਾ ਕਿ ਗੱਲਬਾਤ ਕੁਝ ਦਿਨ ਪਹਿਲਾਂ ਵੀ ਸ਼ੁਰੂ ਹੋ ਸਕਦੀ ਸੀ, ਪਰ ਲੈਬਨਾਨ ਦੇ ਉੱਤੇ ਇਜ਼ਰਾਈਲੀ ਹਮਲੇ ਕਦੋਂ ਰੁਕਦੇ ਇਸ ਦੀ ਕੋਈ ਗਰੰਟੀ ਨਹੀਂ ਸੀ। ਇਸ ਦਰਮਿਆਨ ਅਲ ਅਰੇਬੀਆ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਏ ਇਸਹਾਕ ਡਾਰ ਨੇ ਦੱਸਿਆ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਗੇ ਚਰਚਾ ਹੋਏਗੀ ਉਸ ਦੇ ਵਿੱਚ ਤਿੰਨ ਵਰਕਿੰਗ ਗਰੁੱਪ ਹੋਣਗੇ, ਇਰਾਨ ਦਾ ਪਰਮਾਣੂ ਮੁੱਦਾ, ਪਾਬੰਦੀਆਂ ਅਤੇ ਫਰੀਜ਼ ਹੋਏ ਫੰਡ ਅਤੇ ਲੈਬਨਾਨ। ਇਸਹਾਕ ਡਾਰ ਨੇ ਇਹ ਵੀ ਕਿਹਾ ਕਿ ਗੱਲਬਾਤ ਕਰਨ ਵਾਲਿਆਂ ਨੂੰ ਕੁਝ ਮੁੱਦਿਆਂ ਦੇ ਉੱਤੇ ਕੰਮ ਪੂਰਾ ਕਰਨ ਦੇ ਲਈ 30 ਦਿਨ ਦਿੱਤੇ ਗਏ ਨੇ, ਜਦਕਿ ਵੱਡਾ ਸਮਝੌਤਾ 60 ਦਿਨਾਂ ਦੇ ਵਿੱਚ ਪੂਰਾ ਹੋਣ ਦੀ ਪੂਰੀ ਪੂਰੀ ਉਮੀਦ ਹੈ। ਦੱਸ ਦਈਏ ਕਿ 60 ਦਿਨ ਹੀ ਨੇ ਜਦੋਂ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸੀਜ਼ ਫਾਇਰ ਯਾਨੀ ਜੰਗਬੰਦੀ ਦਾ ਇਹ ਟੈਂਪਰੇਰੀ ਸਮਝੌਤਾ ਹੋਇਆ ਹੋਇਆ। ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਅਤੇ ਇਰਾਨ ਦੇ ਦਰਮਿਆਨ ਹੋਈ ਤਾਜ਼ਾ ਗੱਲਬਾਤ 'ਚ ਪਾਕਿਸਤਾਨ ਅਤੇ ਕਤਰ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਸੀ। ਉੱਥੇ ਹੀ ਅਗਲੀ ਖਬਰ ਪਾਕਿਸਤਾਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਬਲੂਚਿਸਤਾਨ ਸੂਬੇ ਦੇ ਵਿੱਚ ਬਲੂਚ ਅਧਿਕਾਰਾਂ ਦੀ ਮੰਗ ਕਰਨ ਵਾਲੀ ਕਾਰਕੁਨ ਮਹਿਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੁਇਟਾ ਦੀ ਇੱਕ ਅਦਾਲਤ ਨੇ ਇਹ ਫੈਸਲਾ ਸੁਣਾਇਆ, ਜਿਸ ਦੇ ਵਿੱਚ ਬਲੂਚਿਸਤਾਨ ਦੇ ਅੰਦਰ ਇੱਕ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ। ਅਦਾਲਤ ਦੇ ਇਸ ਫੈਸਲੇ ਦੇ ਖਿਲਾਫ ਲੋਕ ਸੜਕਾਂ ਦੇ ਉੱਤੇ ਉਤਰ ਆਏ ਨੇ, ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ। ਮਹਿਰੰਗ ਬਲੋਚ ਨੂੰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੀ ਸ਼ੇਰਣੀ ਵੀ ਕਿਹਾ ਜਾਂਦਾ, ਉਸ ਦੇ ਦੋ ਸਹਿਯੋਗੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਨੂੰ ਮਨੁੱਖੀ ਅਧਿਕਾਰ ਸਮੂਹ, ਸਿਆਸੀ ਕਾਰਕੁਨ ਅਤੇ ਵਿਰੋਧੀ ਧਿਰ ਨੇ ਸਖ਼ਤ ਨਿੰਦਾ ਕਰਦੇ ਇਸ ਨੂੰ ਲੋਕਤੰਤਰ ਦੀ ਆਜ਼ਾਦੀ ਦੇ ਉੱਤੇ ਹਮਲਾ ਦੱਸਿਆ। ਦੱਸ ਦਈਏ ਕਿ ਕੁਇਟਾ ਦੀ ਅਦਾਲਤ ਨੇ ਬਲੂਚ ਯਕੇਜ਼ੀ ਕਮੇਟੀ ਦੀ ਪ੍ਰਮੁੱਖ ਮਹਿਰੰਗ ਬਲੋਚ ਨੂੰ ਇੱਕ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਅਸ਼ਾਂਤੀ ਫੈਲਾਉਣ ਅਤੇ ਇੱਕ ਅਧਿਕਾਰੀ ਦੀ ਮੌਤ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ। ਉਸ ਦੇ ਦੋ ਸਾਥੀ ਸਿਗਬਤੁੱਲਾ ਬਲੂਚ ਅਤੇ ਬਲੋਚ ਕਾਦਿਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਤੋਂ ਬਾਅਦ ਬਲੋਚ ਸੰਗਠਨ ਦੀ ਤਰਫ ਤੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਅਤੇ ਇਸ ਨੂੰ ਬਲੋਚ ਕੌਮ ਦੇ ਖਿਲਾਫ਼ ਨਫ਼ਰਤ ਦੀ ਇੱਕ ਕਾਰਵਾਈ ਦੱਸਿਆ ਗਿਆ। ਦੱਸ ਦਈਏ ਕਿ ਮਹਿਰੰਗ ਬਲੋਚ ਨੇ ਬਲੂਚਿਸਤਾਨ ਦੇ ਵਿੱਚ ਅਲੱਗ ਅਲੱਗ ਸੁਰੱਖਿਆ ਮੁਹਿੰਮਾਂ ਦੇ ਦੌਰਾਨ ਲੋਕਾਂ ਦੇ ਉੱਤੇ ਜਬਰਨ ਗਾਇਬ ਹੋਣ ਅਤੇ ਗੈਰ ਸੰਵਿਧਾਨਕ ਹੱਤਿਆਵਾਂ ਅਤੇ ਨਾਗਰਿਕਾਂ ਦੀਆਂ ਮੌਤਾਂ ਦੇ ਮੁੱਦਿਆਂ ਨੂੰ ਵੱਖ ਵੱਖ ਸਮਿਆਂ ਦੇ ਉੱਤੇ ਚੁੱਕਿਆ ਹੈ। ਮਹਿਰੰਗ ਬਲੋਚ ਅਤੇ ਉਸਦੇ ਦੋ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲੂਚਿਸਤਾਨ ਦੇ ਵਿੱਚ ਇਸ ਫੈਸਲੇ ਦੇ ਅੰਦਰ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ, ਟਰਾਂਸਪੋਰਟਰ, ਸਿਆਸੀ ਕਾਰਕੁਨ ਇੱਕਜੁੱਟ ਹੋ ਕੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਨੀਟ UG 2026 ਦੇ ਰੀ ਐਗਜ਼ਾਮ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਟੈਲੀਗ੍ਰਾਮ ਐਪ ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਟੈਲੀਗ੍ਰਾਮ ਅਕਾਊਂਟ ਹਾਲੇ ਵੀ ਨਹੀਂ ਚੱਲ ਰਿਹਾ। ਦਰਅਸਲ ਇਲੈਕਟ੍ਰੋਨਿਕਸ ਅਤੇ ਸੂਚਨਾ IT ਮੰਤਰਾਲੇ ਦੀ ਤਰਫ ਤੋਂ ਨਿਯਮ 2000 ਦੀ ਧਾਰਾ 69A ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਸੀ ਕਿ 22 ਜੂਨ ਤੱਕ ਭਾਰਤ ਦੇ ਵਿੱਚ ਟੈਲੀਗ੍ਰਾਮ ਪਲੈਟਫਾਰਮ ਦੇ ਉੱਤੇ ਬੈਨ ਲਗਾਇਆ ਜਾ ਰਿਹਾ, ਕਿਉਂਕਿ ਮੰਤਰਾਲੇ ਨੂੰ ਸ਼ੱਕ ਸੀ ਕਿ ਨੀਟ ਦੀ ਪ੍ਰੀਖਿਆ ਦੇ ਜਿਹੜੇ ਕੁਝ ਕੁਐਸਚਨਸ ਨੇ ਉਹ ਇਸ ਪਲੈਟਫਾਰਮ ਦੇ ਉੱਤੇ ਲੀਕ ਹੋ ਸਕਦੇ ਨੇ, ਜੋ ਕਿ ਪਹਿਲਾਂ ਵੀ ਹੋਏ ਸੀ। ਸਰਕਾਰ ਨੇ ਕਿਹਾ ਕਿ 21 ਜੂਨ ਨੂੰ ਹੋਣ ਵਾਲੀ ਦੁਬਾਰਾ ਪ੍ਰੀਖਿਆ ਦੇ ਵਿੱਚ ਨਿਰਪੱਖਤਾ ਬਣਾਏ ਰੱਖਣ ਦੇ ਲਈ ਅਤੇ ਭਰੋਸੇਯੋਗਤਾ ਬਣਾਈ ਰੱਖਣ ਦੇ ਲਈ ਇਹ ਕਦਮ ਜ਼ਰੂਰੀ ਸੀ। ਹਾਲਾਂਕਿ ਦੂਸਰੇ ਪਾਸੇ ਟੈਲੀਗ੍ਰਾਮ ਦਾ ਕਹਿਣਾ ਹੈ ਕਿ ਪੂਰੀ ਐਪ ਨੂੰ ਬਲੌਕ ਕਰਨਾ ਇੱਕ ਚੰਗਾ ਫੈਸਲਾ ਨਹੀਂ ਸੀ। ਜਿਸ ਚੈਨਲ ਦੇ ਉੱਤੇ ਸਰਕਾਰ ਨੂੰ ਇਸ ਦਾ ਸ਼ੱਕ ਸੀ ਉਸ ਚੈਨਲ ਨੂੰ ਐਪ ਨੂੰ ਕਹਿ ਕੇ ਬਲੌਕ ਕੀਤਾ ਜਾ ਸਕਦਾ ਸੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਨੀਟ ਦੇ ਨਾਲ ਜੁੜੀ ਗੈਰ ਕਾਨੂੰਨੀ ਸਮੱਗਰੀ ਵਾਲੇ 900 ਤੋਂ ਵਧੇਰੇ ਲਿੰਕ ਹਟਾ ਵੀ ਦਿੱਤੇ ਨੇ। ਇਸ ਦਰਮਿਆਨ ਟੈਲੀਗ੍ਰਾਮ ਨੇ ਇਸ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ, ਪਰ ਦਿੱਲੀ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਾਰਜ ਕੁਰੀਅਨ ਨੇ ਘੱਟ ਗਿਣਤੀ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਆਪਣਾ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਭਵਨ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਅੱਜ ਦੇ ਦਿਨ ਦਿੱਤੀ ਹੈ।
ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਵੀ ਕਰ ਲਿਆ ਗਿਆ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ 'ਚ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੀ ਸਲਾਹ ਦੇ ਉੱਤੇ ਸੰਵਿਧਾਨ ਦੀ ਧਾਰਾ 75 ਦੇ ਖੰਡ 2 ਦੇ ਤਹਿਤ ਕੇਂਦਰੀ ਮੰਤਰੀ ਪਰਿਸ਼ਦ ਤੋਂ ਜਾਰਜ ਕੁਰੀਅਨ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਕਰਨ ਦਾ ਹੁਕਮ ਜਾਰੀ ਕੀਤਾ। ਜਾਰਜ ਕੁਰੀਅਨ ਦਾ 6 ਸਾਲ ਦਾ ਰਾਜ ਸਭਾ ਦਾ ਕਾਰਜਕਾਲ ਵੀ ਪੂਰਾ ਹੋ ਗਿਆ ਹੈ। ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਲੱਗੀ ਅੱਗ ਦੇ ਅੰਦਰ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ 15 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ। ਇਹ ਸਾਰੇ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਇੱਥੇ ਇੱਕ ਅਕੈਡਮੀ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਸੀ, ਕੋਚਿੰਗ ਹਾਸਲ ਕਰ ਰਹੇ ਸੀ। ਅਗਨੀਕਾਂਡ ਦੇ ਵਿੱਚ ਰਾਖ ਹੋਈ ਇਮਾਰਤ ਦੇ ਅੰਦਰ ਜਦੋਂ ਦਮਕਲ ਕਰਮੀ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕਿਸ ਕਦਰ ਇੱਥੇ ਸੁਰੱਖਿਆ ਮਾਣਕ ਜਿਹੜੇ ਨੇ ਉਹਨਾਂ ਦੀ ਧੱਜੀਆਂ ਉਡਾਈਆਂ ਗਈਆਂ ਨੇ। ਦੱਸ ਦਈਏ ਕਿ ਕਮਰਸ਼ੀਅਲ ਬਿਲਡਿੰਗ ਹੋਣ ਦੇ ਚੱਲਦੇ ਇੱਥੇ ਗੇਮਿੰਗ ਜ਼ੋਨ, ਪੈਟ ਸ਼ਾਪ ਅਤੇ ਦੂਸਰੀਆਂ ਦੁਕਾਨਾਂ ਵੀ ਸੀ ਜਿਹੜੀਆਂ ਬਿਲਡਿੰਗ ਨੂੰ ਸਾਲ 2016 ਦੇ ਵਿੱਚ ਗੈਰ ਕਾਨੂੰਨੀ ਹੋਣ ਦੇ ਬਾਅਦ ਇੱਕ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਚੱਲ ਰਹੀਆਂ ਸੀ ਕਿ ਇਸ ਬਿਲਡਿੰਗ ਨੂੰ ਢਾਹ ਦਿੱਤਾ ਜਾਣਾ, ਪਰ ਬਾਅਦ ਦੇ ਵਿੱਚ ਇਹ ਨੋਟਿਸ ਕੁਝ ਮਹੀਨਿਆਂ ਦੇ ਅੰਦਰ ਵਾਪਸ ਵੀ ਲੈ ਲਿਆ ਗਿਆ। ਪੀੜਤ ਪਰਿਵਾਰਾਂ ਦਾ ਕਹਿਣਾ ਕਿ ਗੇਮਿੰਗ ਜ਼ੋਨ ਦੇ ਵਿੱਚ ਐਨੀਮੇਸ਼ਨ ਸੈਂਟਰ ਦਾ ਪੂਰਾ ਢਾਂਚਾ ਆਟੋਮੈਟਿਕ ਸੀ, ਬਾਇਓਮੈਟ੍ਰਿਕ ਥੰਬ ਇੰਪ੍ਰੈਸ਼ਨ ਦੇ ਨਾਲ ਦਰਵਾਜ਼ਾ ਖੁੱਲ੍ਹਦਾ ਸੀ। ਅੱਗ ਲੱਗਣ ਦੇ ਚੱਲਦਿਆਂ ਲੌਕ ਸਿਸਟਮ ਫੇਲ ਹੋ ਗਿਆ, ਉੱਥੇ ਹੀ ਬਾਹਰ ਨਿਕਲਣ ਦਾ ਜਿਹੜਾ ਰਾਹ ਸੀ ਉਹ ਕੁਝ ਮਿੰਟਾਂ ਦੇ ਵਿੱਚ ਹੀ ਉੱਥੋਂ ਬਾਹਰ ਨਿਕਲਿਆ ਜਾ ਸਕਦਾ ਸੀ, ਯਾਨੀ ਨਾਲ ਦੇ ਨਾਲ ਨਹੀਂ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਅੱਗ ਲੱਗਣ ਤੋਂ ਲਗਭਗ 40 ਮਿੰਟ ਬਾਅਦ ਆਈ। ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਇੱਥੇ ਬੱਚਿਆਂ ਦੀ ਜਾਨ ਬਚਾਈ ਨਹੀਂ ਜਾ ਸਕੀ। ਉਸ ਵਕਤ ਤੱਕ ਲਖਨਊ ਦੀ ਇਮਾਰਤ ਦੇ ਵਿੱਚ ਲੱਗੀ ਅੱਗ ਪੂਰੀ ਤਰ੍ਹਾਂ ਦੇ ਨਾਲ ਰਾਖ ਹੋ ਚੁੱਕੀ ਸੀ। ਕੁਝ ਬੱਚੇ ਬਿਲਡਿੰਗ ਦੇ ਕਿਨਾਰੇ ਪਾਈਪਲਾਈਨ ਦੇ ਨਾਲ ਲਟਕੀਆਂ ਤਾਰਾਂ ਦੇ ਸਹਾਰੇ ਥੱਲੇ ਕੁੱਦੇ। ਇੱਕ ਨੌਜਵਾਨ ਨੇ ਅੱਗ ਦੇ ਵਿੱਚ ਘਿਰੀ ਬਿਲਡਿੰਗ ਤੋਂ ਬਾਹਰ ਖਿੜਕੀ ਤੋਂ ਥੱਲੇ ਛਾਲ ਜਦੋਂ ਲਗਾਈ ਤਾਂ ਉਹ ਸਿੱਧੀ ਰੇਲਿੰਗ ਦੇ ਉੱਤੇ ਆ ਡਿੱਗ ਗਿਆ। ਰੇਲਿੰਗ ਉਸਦੇ ਪੇਟ ਦੇ ਵਿੱਚ ਵੜ ਗਈ ਅਤੇ ਜ਼ਿਆਦਾ ਖੂਨ ਵਹਿਣ ਦੇ ਚੱਲਦਿਆਂ ਉਸਦੀ ਮੌਕੇ 'ਤੇ ਜਾਨ ਵੀ ਚਲੀ ਗਈ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਇਮਾਰਤ ਤੋਂ ਬਾਹਰ ਨਿਕਲਣ ਦਾ ਇਹੀ ਇੱਕ ਰਸਤਾ ਦੱਸਿਆ ਗਿਆ ਸੀ। ਹਾਲਾਂਕਿ ਇਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਆਲੇ ਦੁਆਲੇ ਹੋਰ ਇਮਾਰਤਾਂ ਬਣੀਆਂ ਹੋਈਆਂ ਸੀ। ਉੱਥੇ ਹੀ ਫਿਲਹਾਲ ਮਹਿਕਮੇ ਦੀ ਤਰਫ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਮਕਲ ਮਹਿਕਮੇ ਦੀ ਤਰਫ ਤੋਂ ਪਾਇਆ ਗਿਆ ਕਿ ਇਮਾਰਤ ਦੇ ਵਿੱਚ ਨਾ ਤਾਂ ਸਮੋਕ ਡਿਟੈਕਟਰ ਸੀ, ਯਾਨੀ ਕਿ ਧੂੰਏ ਦਾ ਪਤਾ ਕਰਨ ਵਾਲੇ ਨਾ ਤਾਂ ਉਪਕਰਨ ਸੀ ਅਤੇ ਨਾ ਹੀ ਫਾਇਰ ਐਕਸਟਿੰਗੂਸ਼ਰ ਯਾਨੀ ਅੱਗ ਬੁਝਾਉਣ ਵਾਲੇ ਯੰਤਰ ਉੱਥੇ ਮੌਜੂਦ ਸੀ। ਅਜਿਹੇ ਦੇ ਵਿੱਚ ਅੱਗ ਬੁਝਾਉਣ ਦੇ ਲਈ ਕਈ ਮਿੰਟ ਤੱਕ ਉਹਨਾਂ ਨੂੰ ਜਦੋ ਜਹਿਦ ਕਰਦੇ ਰਹਿਣਾ ਪਿਆ। ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ ਪੌਲਿਨ ਹੈਨਸਨ ਦੇ ਉਸ ਬਿਆਨ ਤੋਂ ਹੁਣ ਪ੍ਰਧਾਨ ਮੰਤਰੀ ਨੇ ਸਫਾਈ ਮੰਗੀ ਹੈ, ਜਿਸ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਦੀ ਤਰਫ ਤੋਂ ਜਾਰੀ ਕੀਤੀ ਗਈ ਪੇਡ ਪੇਰੈਂਟਲ ਲੀਵ ਹੈ ਉਸ ਨੂੰ ਉਹ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਆਉਂਦਿਆਂ ਸਾਰ ਬੰਦ ਕਰ ਦੇਣਗੇ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲਿਨ ਹੈਨਸਨ ਅਜਿਹਾ ਕਿਵੇਂ ਕਹਿ ਸਕਦੇ ਨੇ, ਜਾਂ ਕਿ ਪੌਲਿਨ ਹੈਨਸਨ ਨੇ ਇਸ ਦੇ ਆਪਣੇ ਪੱਖ ਦੇ ਵਿੱਚ ਸਫਾਈ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਵਪਾਰਕ ਅਦਾਰਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਕਿ ਪੇਡ ਪੇਰੈਂਟਲ ਲੀਵ ਦਾ ਇੱਕ ਵਾਧੂ ਬੋਝ ਉਹਨਾਂ ਦੇ ਉੱਤੇ ਪਏਗਾ, ਜੋ ਕਿ ਮਹਿਲਾਵਾਂ ਤਾਂ ਆਪਣੇ ਘਰ ਲੈ ਜਾਣਗੀਆਂ ਪਰ ਉਹਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਰਹੇਗਾ। ਅਜਿਹੇ ਦੇ ਵਿੱਚ ਜੇਕਰ ਅਸੀਂ ਪੇਡ ਪੇਰੈਂਟਲ ਲੀਵ ਦੀ ਗੱਲ ਕਰੀਏ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜੇਕਰ ਵਨ ਨੇਸ਼ਨ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ। ਉਂਝ ਪੌਲਿਨ ਹੈਨਸਨ ਪਹਿਲਾਂ ਹੀ ਦੇਸ਼ ਭਰ ਦੇ ਕਰਮਚਾਰੀਆਂ ਦੇ ਖਿਲਾਫ਼ ਬਿਆਨ ਦੇ ਕੇ ਖੁਦ ਘਿਰ ਚੁੱਕੇ ਨੇ। ਵੈਸੇ ਪੌਲਿਨ ਹੈਨਸਨ ਦੀ ਚਰਚਾ ਅੱਗੇ ਚੱਲ ਕੇ ਸਾਡੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ। ਜੇਕਰ ਤੁਸੀਂ ਲਾਈਵ ਸਿਡਨੀ ਸਟੂਡੀਓ ਤੋਂ ਅੱਜ ਦੇ ਦਿਨ ਜੁੜੇ ਹੋਏ ਹੋ ਤਾਂ ਇਸ ਪ੍ਰੋਗਰਾਮ ਤੋਂ ਠੀਕ ਥੋੜ੍ਹੀ ਦੇਰ ਬਾਅਦ ਇਨਸਾਈਟ ਰਿਪੋਰਟ ਤੁਹਾਡੇ ਤੱਕ ਪੇਸ਼ ਕਰਾਂਗੇ। ਜੇਕਰ ਉਸ ਪ੍ਰੋਗਰਾਮ ਨੂੰ ਲਾਈਵ ਨਹੀਂ ਵੀ ਸੁਣ ਸਕਦੇ ਤਾਂ ਅੱਗੇ ਚੱਲ ਕੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਉਸ ਨੂੰ ਸਾਡੇ ਪੋਡਕਾਸਟ ਤੋਂ ਸੁਣ ਸਕੋਗੇ। ਉੱਥੇ ਹੀ ਕੈਪੀਟਲ ਗੇਨ ਟੈਕਸ ਅਤੇ ਨੈਗੇਟਿਵ ਗੇਰਿੰਗ ਦੇ ਨਾਲ ਜੁੜਿਆ ਬਿੱਲ ਅੱਜ ਪਾਰਲੀਮੈਂਟ ਦੇ ਵਿੱਚ ਪਾਸ ਕਰ ਦਿੱਤਾ ਗਿਆ। ਲੇਬਰ ਨੂੰ ਇਸ ਦੇ ਖਾਤਰ ਗ੍ਰੀਨਸ ਪਾਰਟੀ ਦੀ ਲੋੜ ਪਈ, ਖਾਸ ਤੌਰ ਦੇ ਉੱਤੇ ਸੈਨੇਟ ਦੇ ਵਿੱਚ। ਫੈਡਰਲ ਸਰਕਾਰ ਦੀ ਤਰਫ ਤੋਂ ਇਸ ਗੱਲ ਦੇ ਉੱਤੇ ਜਿਹੜਾ ਨਿਯਮ ਇਹ ਵੀ ਬਣਾ ਦਿੱਤਾ ਗਿਆ ਹੈ ਕਿ ਸੈਲਫ ਮੈਨੇਜਡ ਜਿਹੜਾ ਸੁਪਰ ਇਨਵੈਸ਼ਨ ਫੰਡ ਹੈ ਉਸ ਨੂੰ ਵੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਲੋਨ ਲੈਣ ਦੇ ਵਿੱਚ ਉਸਦੀ ਵਰਤੋਂ ਕੀਤੀ ਜਾ ਸਕੇਗੀ। ਉਂਝ ਇਸ ਦਰਮਿਆਨ NDIS ਦੇ ਵਿੱਚ ਹੋ ਰਹੀ ਡਿਲੇ
ਜਾਂ NDIS ਦੇ ਕਈ ਸਾਰੀਆਂ ਯੋਜਨਾਵਾਂ ਦੇ ਵਿੱਚ ਹੋ ਰਹੀ ਡਿਲੇ ਨੂੰ ਲੈ ਕੇ ਵੀ ਗ੍ਰੀਨਸ ਪਾਰਟੀ ਨੇ ਲੇਬਰ ਦੀ ਬਾਂਹ ਖਿੱਚੀ ਅਤੇ ਕਿਹਾ ਕਿ ਉਹ CGT ਅਤੇ ਨੈਗੇਟਿਵ ਗਿਰਿੰਗ ਦੇ ਉੱਤੇ ਲੇਬਰ ਨੂੰ ਪੂਰੀ ਹਮਾਇਤ ਦੇਣਗੇ ਜੇਕਰ ਕੁਝ ਬਾਕੀ ਦੇ ਮਸਲਿਆਂ ਦੇ ਉੱਤੇ ਸਰਕਾਰ ਉਹਨਾਂ ਦਾ ਸਾਥ ਦੇਵੇ ਤਾਂ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ 1 June ਤੋਂ ਜਿਹੜੇ ਚੇਂਜ ਹੋ ਰਹੇ ਨੇ, ਸੁਪਰੈਨੁਏਸ਼ਨ ਦੀ ਗੱਲ ਕੀਤੀ ਹੈ, ਵੇਜ ਦੀ ਗੱਲ ਕੀਤੀ ਹੈ, ਟੈਕਸ ਦੀ ਗੱਲ ਕਰੀਏ ਅਤੇ ਕੁਝ ਬਦਲਾਅ ਜਿਹੜੇ ਨੇ ਉਹ 1 July ਤੋਂ ਲਾਗੂ ਹੋਣ ਜਾ ਰਹੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਫੇਅਰ ਵਰਕ ਕਮਿਸ਼ਨ ਦੇ ਉਸ ਤਨਖਾਹ ਵਾਧੇ ਦੇ 4.75% ਫੈਸਲੇ ਦਾ ਇੰਤਜ਼ਾਰ ਵੀ ਹੈ, ਜਿਸ ਦੇ ਚੱਲਦਿਆਂ ਮਿਨੀਮਮ ਅਵਾਰਡ ਵੇਜ ਵਰਕਰ ਜਿਹੜੇ ਨੇ ਉਹਨਾਂ ਨੂੰ ਇੱਕ ਰਾਹਤ ਮਿਲ ਸਕੇਗੀ। ਹੁਣ $26.44 ਪ੍ਰਤੀ ਘੰਟਾ ਤਨਖਾਹ ਹੋਏਗੀ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਕੰਮ ਕਰਦੇ ਹੋ। ਕੈਜੂਅਲ ਦਾ ਪੈਨਲਟੀ ਲੋਡ ਅੱਡ ਹੋਏਗਾ, ਪਰ ਇਸਦਾ ਮਤਲਬ ਇਹ ਹੈ ਕਿ ਫੁੱਲ ਟਾਈਮ ਕੰਮ ਕਰਨ ਵਾਲਿਆਂ ਨੂੰ $1,000 ਤਨਖਾਹ ਮਿਲ ਸਕਿਆ ਕਰੇਗੀ। 38 ਘੰਟੇ ਕੰਮ ਕਰਨ ਦਾ ਇਹ ਹਫ਼ਤੇ ਦੇ ਵਿੱਚ ਮਿਹਨਤਾਨਾ ਆਸਟ੍ਰੇਲੀਆ 'ਚ ਤੈਅ ਕਰ ਦਿੱਤਾ ਗਿਆ। ਉਸ ਤੋਂ ਇਲਾਵਾ 2.8 million ਕਰਮਚਾਰੀਆਂ ਨੂੰ ਬਿਹਤਰ ਜਿਹੜੀ ਵੇਜਿਸ ਨੇ ਉਹ ਹਾਸਲ ਕਰਨ ਦੇ ਲਈ 1 July ਤੱਕ ਦੀ ਉਡੀਕ ਕਰਨੀ ਹੋਏਗੀ। ਪਰ ਸੁਪਰ ਐਨੂਏਸ਼ਨ ਦੇ ਵਿੱਚ ਇੱਕ ਹੋਰ ਕਲੋਜ਼ ਜਿਹੜਾ ਜੋੜਿਆ ਗਿਆ, ਉਸ ਦੇ ਵਿੱਚ ਸੁਪਰ ਐਨੂਏਸ਼ਨ ਕੰਟਰੀਬਿਊਸ਼ਨ ਜਿਹੜਾ ਉਹ ਕਰਮ ਰੁਜ਼ਗਾਰਦਾਤਿਆਂ ਨੂੰ ਉਦੋਂ ਹੀ ਕਰਨਾ ਹੋਏਗਾ ਜਦੋਂ ਉਹ ਤਨਖਾਹ ਪਾਉਂਦੇ ਨੇ। ਹਾਲਾਂਕਿ ਇਸ ਚੇਂਜ ਦੇ ਨਾਲ ਸੁਪਰ ਐਨੂਏਸ਼ਨ ਮਾਰਕੀਟ ਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਇੱਕ ਦਾਅਵਾ ਕੀਤਾ ਗਿਆ, ਪਰ ਇਸ ਦੇ ਨਾਲ ਵਪਾਰਕ ਅਦਾਰਿਆਂ ਦੇ ਉੱਤੇ ਕੈਸ਼ ਫਲੋ ਦਾ ਬੋਝ ਵੀ ਵੱਧ ਸਕਦਾ ਹੈ। ਉੱਥੇ NSW ਦੇ ਬਜਟ ਦੀ ਸਾਂਝ ਪਾਈਏ ਅਤੇ NSW ਦਾ ਵਿੱਤ ਵਰ੍ਹਾ 2026-27 ਦਾ ਬਜਟ ਅੱਜ ਪੇਸ਼ ਕੀਤਾ ਗਿਆ। ਇਸ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ, ਪਹਿਲਾਂ ਫਾਇਦੇ ਵਾਲੀ ਗੱਲ ਦੱਸਦੇ ਚੱਲੀਏ। ਸਭ ਤੋਂ ਵੱਡਾ ਫਾਇਦਾ $561 million ਦਾ ਸੂਬਾਈ ਸਰਕਾਰ ਨੇ ਟਰਾਂਸਪੋਰਟ ਦੇ ਸੈਕਟਰ ਦੇ ਲਈ ਰੱਖਿਆ ਹੈ। ਦੱਸ ਦਈਏ ਕਿ ਅਗਲੇ 12 ਮਹੀਨਿਆਂ ਦੇ ਵਿੱਚ ਸਰਕਾਰ ਦੀ ਤਰਫ ਤੋਂ $100 ਦੇ ਜਿਹੜੇ ਪ੍ਰਾਈਵੇਟ ਵਹੀਕਲ ਰਜਿਸਟ੍ਰੇਸ਼ਨ ਨੇ ਉਹਨਾਂ ਦੇ ਉੱਤੇ ਔਫ ਕੀਤੇ ਜਾਣਗੇ, $80 ਮੋਟਰਸਾਈਕਲਿਸਟ ਦੇ ਲਈ। ਹਾਲਾਂਕਿ ਇਸ ਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ $435 million ਦਾ ਬੋਝ ਪਏਗਾ। ਇਸ ਤੋਂ ਇਲਾਵਾ ਇੱਕ ਖਬਰ ਸਵੇਰ ਵੇਲੇ ਸਾਂਝੀ ਕੀਤੀ ਸੀ ਕਿ ਜਿਹੜੇ ਟੋਲ ਕੈਪ ਨੇ ਉਸ ਨੂੰ ਹਫ਼ਤੇ ਦੇ ਵਿੱਚ $60 ਦੀ ਬਜਾਏ $50 ਕਰ ਦਿੱਤਾ ਜਾਏਗਾ। ਯਾਨੀ ਕਿ ਤੁਸੀਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਿੰਨਾ ਮਰਜ਼ੀ ਟੋਲ ਦੇ ਜ਼ਰੀਏ ਸਫ਼ਰ ਕਰੋ, ਤੁਹਾਨੂੰ ਕੁੱਲ ਮਿਲਾ ਕੇ ਇੱਕ ਹਫ਼ਤੇ ਦਾ $50 ਤੋਂ ਉੱਪਰ ਨਹੀਂ ਦਿੱਤਾ ਜਾ ਸਕਦਾ, ਨਹੀਂ ਦੇਣਾ ਪਏਗਾ। ਇਸ ਦੇ ਨਾਲ ਹੀ ਬਜਟ ਦੇ ਵਿੱਚ ਲਗਭਗ $2.5 million ਦਾ ਫਿਊਲ ਚੈੱਕ ਅਪਗ੍ਰੇਡ ਵੀ ਜਿਹੜਾ ਉਹ ਕੀਤਾ ਗਿਆ। ਦੱਸ ਦਈਏ ਕਿ ਫਿਊਲ ਐਕਸਾਈਜ਼ ਕੱਟ ਜਿਹੜੇ ਨੇ ਉਹ 2 August ਤੱਕ ਫਿਲਹਾਲ ਲਾਗੂ ਨੇ। ਉਸ ਦੇ ਬਾਰੇ ਵੀ ਵਿਸਥਾਰ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੇ ਲਈ ਵੀ ਚੰਗੀ ਖਬਰ ਰਹੀ ਹੈ। ਅੱਜ ਦੇ ਇਸ ਬਜਟ ਦੇ ਵਿੱਚ ਲਗਭਗ $10 billion ਅਗਲੇ 4 ਸਾਲਾਂ ਦੇ ਵਿੱਚ NSW ਦੇ ਪਬਲਿਕ ਹੋਸਪਿਟਲਸ ਦੇ ਉੱਤੇ ਖਰਚ ਕੀਤੇ ਜਾਣਗੇ, ਜਿਸ ਦੇ ਵਿੱਚ ਹਸਪਤਾਲਾਂ ਦੀ ਕਪੈਸਿਟੀ ਤਾਂ ਵਧਾਈ ਹੋ ਜਾਣੀ ਹੈ ਪਰ 9,000 ਹੈਲਥ ਵਰਕਰ ਵੀ ਭਰਤੀ ਕੀਤੇ ਜਾਣੇ ਨੇ। ਇਸ ਲਗਭਗ $2.9 billion ਦੇ ਬਜਟ ਦੇ ਵਿੱਚ ਜਾਂ ਹੈਲਥ ਬਜਟ ਦੇ ਵਿੱਚ ਨਰਸਾਂ ਅਤੇ ਮਿਡਵਾਈਫਸ ਨੂੰ ਭਰਤੀ ਕਰਨ ਦਾ ਵੀ ਜਿਹੜਾ ਇੱਕ ਵਿਕਲਪ ਰੱਖਿਆ ਗਿਆ, ਇਸ ਦੇ ਖਾਤਰ ਵੀ ਇਹ ਪੈਸੇ ਖਰਚ ਕੀਤੇ ਜਾਣਗੇ। ਉਸ ਤੋਂ ਇਲਾਵਾ ਲਗਭਗ $12 billion ਹੈਲਥ ਇਨਫਰਾਸਟ੍ਰਕਚਰ, ਜਿਸ ਦੇ ਵਿੱਚ ਕੁਝ ਨਵੇਂ ਹਸਪਤਾਲਾਂ ਦੀ ਉਸਾਰੀ ਜਿਵੇਂ ਜੌਨ ਹੰਟਰ, ਸ਼ੌਲੈਵਨ, ਸ਼ੈਲ ਹਾਰਬਰ, ਨੇਪੀਅਨ, ਯੂਰੋਬਡੋਲਾ, ਇਹਨਾਂ ਸਬਬ ਦੇ ਵਿੱਚ ਨਵੇਂ ਹਸਪਤਾਲ ਬਣਾ ਕੇ ਕੀਤੀ ਜਾਏਗੀ। ਇੱਧਰ ਜੇਕਰ ਹਾਊਸਿੰਗ ਦੀ ਗੱਲ ਕਰੀਏ ਤਾਂ NSW ਦੇ ਵਿੱਚ ਹਾਊਸਿੰਗ ਦਾ ਮਾਡਲ ਪਹਿਲਾਂ ਹੀ ਕਾਰਗਰ ਤਰੀਕੇ ਦੇ ਨਾਲ ਚੱਲ ਰਿਹਾ, ਪਰ ਸਰਕਾਰ ਦਾ ਇਹ ਕਹਿਣਾ ਕਿ ਟੈਂਡਰ ਪ੍ਰੋਸੈਸ ਦੇ ਵਿੱਚ ਬਦਲਾਅ ਜਿਹੜੇ ਨੇ ਆਉਣ ਵਾਲੇ ਹਫ਼ਤਿਆਂ 'ਚ ਕੀਤੇ ਜਾਣੇ ਨੇ। NSW ਦੇ ਵਿੱਚ ਵਧੀਆ ਤਕਨੀਕ ਦੇ ਜਿਹੜੇ ਹਸਪਤਾਲ ਨੇ ਔਰ ਘਰਾਂ ਦਾ ਨਿਰਮਾਣ ਉਹ ਜਿਹੜਾ ਕੀਤਾ ਜਾਣਾ ਇਸ ਨਵੇਂ ਬਜਟ ਦੇ ਵਿੱਚ। ਨੁਕਸਾਨ ਇਸ ਬਜਟ ਦੇ ਵਿੱਚ ਕਿੱਥੇ ਕਿੱਥੇ ਹੋਇਆ, ਜੇਕਰ ਇਕੋਨੋਮਿਕ ਆਊਟਲੁੱਕ ਦੇ ਉੱਤੇ ਨਿਸ਼ਾਨਾ ਮਾਰੀਏ ਜਾਂ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਜਿਹੜੀ ਉਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਮਜ਼ੋਰ ਹੋਈ ਹੈ। ਪਰ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ NSW ਦੇ ਵਿੱਚ ਇਕਨੋਮਿਕ ਬੂਸਟ ਦੇ ਲਈ ਕੋਈ ਅਲੱਗ ਤੋਂ ਜਿਹੜਾ ਐਲਾਨ ਨਹੀਂ ਕੀਤਾ ਗਿਆ। ਵੈਸਟਰਨ ਸਿਡਨੀ ਦੇ ਵਾਸਤੇ
ਕੋਈ ਨਵਾਂ ਫਰਕ ਨਹੀਂ ਆਇਆ। ਵਿੰਡਜ਼ਰ ਰੋਡ ਦਾ ਅਪਗ੍ਰੇਡ ਹੋਣਾ ਹੈ ਰਾਊਜ਼ਹਿਲ ਦੇ ਵਿੱਚ, ਇਸ ਦੇ ਖਾਤਰ 200 ਮਿਲੀਅਨ ਡਾਲਰ ਰੱਖੇ ਜਾਣਗੇ ਅਤੇ ਫੈਡਰਲ ਸਰਕਾਰ ਵੀ 200 ਮਿਲੀਅਨ ਡਾਲਰ ਦੇਗੀ। ਉਹ ਤੋਂ ਇਲਾਵਾ ਸਿਟੀ ਦੇ ਸਾਊਥ ਵੈਸਟ ਦੇ ਵਿੱਚ 300 ਮਿਲੀਅਨ ਡਾਲਰ ਖਰਚ ਕੇ ਵੈਸਟਰਨ ਸਿਡਨੀ ਏਅਰਪੋਰਟ ਦੇ ਲਈ ਨਵੀਆਂ ਜਿਹੜੀਆਂ ਰਾਹਦਾਰੀਆਂ ਨੇ, ਨਵੀਆਂ ਟ੍ਰੇਨ ਦੇ ਰਸਤੇ ਨੇ, ਉਹਨਾਂ ਦੇ ਲਈ ਵੀ ਖਰਚ ਕੀਤੇ ਜਾਣਗੇ। ਵੈਸਟਰਨ ਸਿਡਨੀ ਦੇ ਵਿੱਚ ਇਹ ਐਲਾਨ ਪਹਿਲਾਂ ਹੀ ਹੋਏ ਸੀ, ਪਿਛਲੇ ਸਾਲ ਦੇ ਹੀ ਨੇ, ਕੋਈ ਨਵਾਂ ਐਲਾਨ ਨਹੀਂ ਜੁੜਿਆ ਗਿਆ। ਹਾਂ, 22 ਮਿਲੀਅਨ ਡਾਲਰ ਕੰਸਟਰਕਸ਼ਨ ਦੇ ਉੱਤੇ ਜ਼ਰੂਰ ਖਰਚੇ ਜਾਣਗੇ। ਕੰਸਟਰਕਸ਼ਨ ਕਿਹੜੀ? ਨਵੇਂ ਟ੍ਰੇਨ ਸਟੇਸ਼ਨਾਂ ਦੀ, ਕਿਉਂਕਿ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਪੈਰਾਮੈਟਾ ਤੱਕ ਇਹ ਨਵੇਂ ਸਟੇਸ਼ਨ ਚਾਹੀਦੇ ਹੋਣਗੇ ਵੈਸਟਰਨ ਸਿਡਨੀ ਦੇ ਵਿੱਚ। ਇਸ 22 ਮਿਲੀਅਨ ਡਾਲਰ ਦੀ ਰਕਮ ਦੇ ਨਾਲ ਮਾਜ਼ਡਨ ਪਾਰਕ ਅਤੇ ਜਿਹੜਾ ਟ੍ਰੇਨ ਸਟੇਸ਼ਨ ਬਣਾਇਆ ਜਾਣਾ ਅਤੇ 20 ਨਵੇਂ ਫਾਇਰ ਫਾਈਟਰ ਵੀ ਭਰਤੀ ਕੀਤੇ ਜਾਣੇ ਨੇ। ਉੱਥੇ ਹੀ ਪਬਲਿਕ ਟਰਾਂਸਪੋਰਟੇਸ਼ਨ ਨੂੰ ਲੈ ਕੇ ਵੀ NSW ਦੇ ਵਿੱਚ ਵੱਡੇ ਐਲਾਨ ਕੀਤੇ ਗਏ ਨੇ। ਦੱਸ ਦਈਏ ਕਿ 1800 ਨਵੀਆਂ ਬੱਸਾਂ ਇਸ NSW ਦੇ ਫਲੀਟ ਦੇ ਵਿੱਚ ਜੋੜੇ ਜਾਣ ਦਾ ਸਰਕਾਰ ਦਾ ਇੱਕ ਬੜਾ ਮਹੱਤਵਪੂਰਨ ਟੀਚਾ ਹੈ, ਔਰ ਨਵੇਂ ਡਰਾਈਵਰਾਂ ਦੀ ਭਰਤੀ ਵੀ ਕਈ ਜਾ ਰਹੀ ਹੈ, ਇਸ ਦਰਮਿਆਨ ਹੋਣੀ ਹੈ। ਦੱਸ ਦਈਏ ਕਿ NSW ਦੇ ਵਿੱਚ ਲਗਭਗ 225 ਮਿਲੀਅਨ ਡਾਲਰ ਤੋਂ ਜ਼ਿਆਦਾ ਜਿਹੜੇ ਨੇ ਇਨਵੈਸਟ ਕੀਤੇ ਜਾਣੇ ਨੇ ਤਾਂ ਕਿ ਲੋਅ ਕਾਰਬਨ ਇੰਡਸਟਰੀ ਨੂੰ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਮਦਦ ਦੇ ਨਾਲ ਜਿਹੜੀਆਂ ਇਹ ਬੱਸਾਂ ਚੱਲਣਗੀਆਂ, ਲੋਅ ਕਾਰਬਨ ਵਾਲੀਆਂ ਇਹ ਬੱਸਾਂ ਦੇ ਨਾਲ ਘੱਟ ਪ੍ਰਦੂਸ਼ਣ ਵੀ ਹੋਏਗਾ। ਅੰਡਿਆਂ ਦੀ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ, ਇਹ ਖਬਰ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਹੀ ਸੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਰੀ ਰੇਂਜ ਅੰਡੇ ਜਿਹੜੇ ਨੇ ਖਾਸ ਤੌਰ ਦੇ ਉੱਤੇ ਵਿਕਟੋਰੀਆ ਸੂਬੇ ਦੇ ਵਿੱਚ, ਉਹਨਾਂ ਦੀ ਕਮੀ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ। ACCC ਦੀ ਤਰਫ ਤੋਂ ਡੋਰੇਨ ਐੱਗ ਬਿਜ਼ਨਸ ਦੇ ਉੱਤੇ ਨਿਸ਼ਾਨਾ ਲਗਾਇਆ ਗਿਆ। ਦੱਸ ਦਈਏ ਕਿ ਇਸ ਦਰਮਿਆਨ ਵਿਕਟੋਰੀਆ ਦੇ ਵਿੱਚ 39,000 ਤੋਂ ਵਧੇਰੇ ਅੰਡੇ ਜਿਹੜੇ ਨੇ ਖਤਮ ਕੀਤੇ ਜਾ ਸਕਦੇ ਨੇ, ਕਿਉਂਕਿ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਇੱਕ ਵਾਇਰਸ ਮਾਕਣਾ ਇੱਕ ਜਾਂ ਬਿਮਾਰੀ ਜਿਹੜੀ ਹੈ ਉਹ ਮੁਰਗੀ ਪਾਲਕਾਂ ਦੇ ਲਈ ਉਹਨਾਂ ਦੇ ਵਾਸਤੇ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਔਰ 2024-25 ਦੇ ਵਿੱਚ ਵਰ੍ਹੇ ਦੇ ਵਿੱਚ ਜਿਵੇਂ ਕਈ ਮੁਰਗੀਆਂ ਨੂੰ ਖਤਮ ਕਰ ਦਿੱਤਾ ਗਿਆ ਸੀ, ਇਸ ਵਾਰ ਉਹੋ ਜਿਹੇ ਹਾਲਾਤ ਪੈਦਾ ਨਾ ਹੋਣ, ਇਸੇ ਕਰਕੇ ਜਿਹੜਾ ਇਹ ਫੈਸਲਾ ਲਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਮੁਰਗੀਆਂ ਨੂੰ ਖਤਮ ਕਰ ਦਿੱਤਾ ਜਾਏਗਾ। ਫੀਫਾ ਵਿਸ਼ਵ ਕੱਪ ਦੇ ਵਿੱਚ ਜਾਰਡਨ ਅਤੇ ਅਲਜੀਰੀਆ ਦੇ ਮੈਚ ਨੂੰ ਅਲਜੀਰੀਆ ਨੇ 2-1 ਦੇ ਫਰਕ ਦੇ ਨਾਲ ਜਿੱਤਿਆ। ਇਜ਼ਰਾਈਲ ਮਾਫਕਨਾ ਇਰਾਕ ਅਤੇ ਫਰਾਂਸ ਦੇ ਮੈਚ ਨੂੰ ਫਰਾਂਸ ਨੇ 3-0 ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਦਿਨ ਮੈਚ ਹੋਣੇ ਨੇ, ਜਿਨ੍ਹਾਂ ਦੇ ਵਿੱਚ ਇੰਗਲੈਂਡ ਅਤੇ ਘਾਨਾ ਦਾ ਮੈਚ, ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਉਹ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਅੱਜ ਡਰਾਈ ਬੈਕ ਸ਼ੋਅ ਦੇ ਵਿੱਚ ਅਗਲੇ ਅੱਧੇ ਪੌਣੇ ਅੱਧੇ ਕੁ ਘੰਟੇ ਦੇ ਲਈ ਇਸ ਸ਼ੋਅ ਦੇ ਵਿੱਚ ਕੁਝ ਇੱਕ ਗੱਲਾਂ ਕਰਦੇ ਚੱਲੀਏ ਅੱਜ ਦੇ ਦਿਨ ਇੱਕ ਘਟਨਾ ਵੀ ਵਾਪਰੀ ਸੀਗੀ ਪੰਜਾਬੀਅਤ ਦੇ ਨਾਲ ਪੰਜਾਬ ਦੇ ਨਾਲ ਜੁੜੀ ਹੋਈ ਹੈ ਉਹਦਾ ਵੀ ਜ਼ਿਕਰ ਅੱਗੇ ਕਰਦੇ ਚੱਲਦੇ ਪਰ ਨਵੇਂ ਨਕੋਰ ਗਾਣੇ ਸਾਡੇ ਇਸ ਡਰਾਈ ਬੈਕ ਸ਼ੋਅ 'ਚ ਹੁੰਦੇ ਨੇ ਗੱਲਾਂ ਘੱਟ ਗਾਣੇ ਵੱਧ ਕਿਉਂਕਿ ਉਸ ਤੋਂ ਬਾਅਦ ਅੱਜ ਦਾ ਕਾਫੀ ਸੀਰੀਅਸ ਪ੍ਰੋਗਰਾਮ ਤੁਹਾਡੇ ਤੱਕ ਇਨਸਾਈਟ ਰਿਪੋਰਟ ਲੈ ਕੇ ਆ ਰਹੇ ਸੋ ਤਿਆਰ ਹੋਵੋਗੇ ਤੁਸੀਂ ਇਨਸਾਈਟ ਰਿਪੋਰਟ ਦੇ ਲਈ ਅੱਜ ਦੋ ਤਿੰਨ ਹਿੱਸਿਆਂ ਦੇ ਵਿੱਚ ਉਹ ਪ੍ਰੋਗਰਾਮ ਕਰਨਾ ਹੈਗਾ ਅਤੇ ਲੈਟਸ ਸੀ ਬਾਕੀ ਇਸ ਸ਼ੁੱਕਰਵਾਰ ਦੇ ਦਿਨ ਨਵੇਂ ਪ੍ਰੋਗਰਾਮ ਜਿਹੜੇ ਨੇ ਉਹ ਤੁਹਾਡੇ ਤੱਕ ਲੈ ਕੇ ਆਉਣੇ ਨੇ ਕਿਉਂਕਿ ਸ਼ੁੱਕਰਵਾਰ ਨੂੰ ਪੜਦਾ ਪਏ ਪੜਦਾ ਵੀ ਹੈ ਅਤੇ ਸ਼ਾਮੀ 5 ਵਜੇ ਇੱਕ ਹੋਰ ਪ੍ਰੋਗਰਾਮ ਵੀ ਤੁਹਾਡੇ ਤੱਕ ਹੈਗਾ ਆਉਣ ਵਾਲੇ ਦਿਨਾਂ 'ਚ ਜਾਣਕਾਰੀਆਂ ਦੇਵਾਂਗੇ ਫਿਲਹਾਲ ਸ਼ੁੱਕਰਵਾਰ ਦੇ ਦਿਨ ਫਿਲਮਾਂ ਕਿਹੜੀਆਂ ਕਿਹੜੀਆਂ ਰਿਲੀਜ਼ ਹੋ ਰਹੀਆਂ ਨੇ ਉਹ ਤੁਹਾਨੂੰ ਉਸੇ ਦਿਨ ਪਤਾ ਚੱਲੇਗਾ ਇੱਕ ਫਿਲਮ ਦੱਸਦੇ ਚੱਲਦੇ ਹਾਂ ਕੈਰੀ ਔਨ ਜੱਟਾ ਉਹਦਾ ਇਹ ਗੀਤ ਵੀ ਸੁਣ ਲਓ ਬੱਬੂ ਮਾਨ ਦੀ ਆਵਾਜ਼ 'ਚ ਕੌਣ ਲੰਘਿਆ

ਅੱਜ 23 ਜੂਨ ਦੇ ਦਿਨ ਇੱਕ ਇਤਿਹਾਸ ਦੀ ਸਾਂਝ ਵੀ ਹੈਗੀ ਹੈ ਜੀ। ਲਗਭਗ 41 ਸਾਲ ਪਹਿਲਾਂ 1985 ਦੇ ਵਿੱਚ, 41 ਤੋਂ ਵੱਧ ਹੀ ਹੋ ਗਏ ਮੇਰੇ ਨਾਲ, 41 ਉਹ ਲਾ ਲਓ, 23 ਜੂਨ ਨੂੰ ਏਅਰ ਇੰਡੀਆ ਦੇ ਇੱਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੈਨੇਡਾ ਪੁਲਿਸ ਨੇ ਕਨਿਸ਼ਕ ਕਾਂਡ ਦੇ 41 ਸਾਲ ਬਾਅਦ ਉਸ ਬੰਬ ਧਮਾਕੇ ਦੇ ਵਿੱਚ ਸ਼ਾਮਲ ਵਿਅਕਤੀ ਦੀ ਪਛਾਣ ਪਿਛਲੇ ਸਾਲ ਕੀਤੀ ਸੀ, ਜਿਹਨੇ 23 ਜੂਨ 1985 ਨੂੰ ਏਅਰ ਇੰਡੀਆ ਬੰਬ ਧਮਾਕੇ ਤੋਂ ਕੁਝ ਹਫ਼ਤੇ ਪਹਿਲਾਂ ਵੈਨਕੂਵਰ ਆਈਲੈਂਡ ਦੇ ਉੱਤੇ ਬੰਬ ਦਾ ਟੈਸਟ ਕਰਨ ਦੇ ਵਿੱਚ ਮਦਦ ਵੀ ਕੀਤੀ ਸੀ। ਔਰ ਇਸ ਕਰਕੇ ਇਹ ਮਾਮਲਾ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਸੀ। ਹੋਇਆ ਕੀ ਸੀ, ਕਨਿਸ਼ਕ ਜਹਾਜ਼ ਹਾਦਸਾ ਜਿਹਨੂੰ ਕਿਹਾ ਜਾਂਦਾ, ਇਹ ਜਹਾਜ਼ ਹਾਦਸਾ ਬੋਇੰਗ 747 ਦਾ ਜਹਾਜ਼ ਸੀਗਾ ਔਰ ਕੁਸ਼ਾਨ ਵੰਸ਼ ਦੇ ਜਿਹੜੇ ਰਾਜਾ ਹੁੰਦੇ ਸੀ, ਰਾਜਾ ਕਨਿਸ਼ਕ ਦੇ ਨਾਂ ਦੇ ਉੱਤੇ ਇਹਦਾ ਨਾਂ ਰੱਖਿਆ ਗਿਆ ਸੀ ਜਹਾਜ਼ ਦਾ। ਔਰ ਇਸ ਧਮਾਕੇ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਵਿੱਚ ਦੂਰੀਆਂ ਵੱਧ ਗਈਆਂ ਸੀ। ਉਸ ਤੋਂ ਬਾਅਦ ਕਦੇ ਵੀ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਉਹੋ ਜਿਹੇ ਸੰਬੰਧ ਨਹੀਂ ਰਹਿ ਸਕੇ ਉਨੇ ਕੋਰਡੀਅਲ। 1985 ਦੇ ਵਿੱਚ ਏਅਰ ਇੰਡੀਆ ਦੀ ਇਹ ਫਲਾਈਟ ਕੈਨੇਡਾ ਤੋਂ ਭਾਰਤ ਆ ਰਹੀ ਸੀ, ਜਿਸ 'ਚ ਬਲਾਸਟ ਹੋਇਆ। ਜਹਾਜ਼ ਦੇ ਹਮਲੇ ਸਣੇ 329 ਲੋਕਾਂ ਦੀ ਮੌਤ ਹੋ ਗਈ ਸੀ ਔਰ ਫਲਾਈਟ 'ਚ ਕੁਝ ਬੱਚੇ ਔਰਤਾਂ ਵੀ ਮੌਜੂਦ ਸੀ। ਉਹਦੇ ਵਿੱਚ ਹੀ ਰਿਪੂ ਦਮਨ ਸਿੰਘ ਨੂੰ ਪ੍ਰਮੁੱਖ ਮੁਲਜ਼ਮ ਵੀ ਬਣਾਇਆ ਗਿਆ ਸੀ, ਕਥਿਤ ਦੋਸ਼ੀ ਵੀ ਠਹਿਰਾਇਆ ਗਿਆ ਸੀ, ਪਰ ਸਬੂਤਾਂ ਦੀ ਘਾਟ ਹੋਣ ਕਰਕੇ ਉਹਨੂੰ ਬਰੀ ਕਰ ਦਿੱਤਾ ਗਿਆ ਸੀ। ਹਾਲਾਂਕਿ ਜੁਲਾਈ 2022 'ਚ ਰਿਪੂ ਦਮਨ ਸਿੰਘ ਦੀ ਸਰੀ ਦੇ ਵਿੱਚ ਉਹਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀਗੀ, ਉਹਦੀ ਮੌਤ ਹੋਈ ਸੀਗੀ। ਅਤੇ ਇਹ ਜਿਹੜਾ ਮਾਮਲਾ ਸੀ, 12 ਅਕਤੂਬਰ 1971 ਨੂੰ ਡਾਕਟਰ ਜਗਜੀਤ ਚੌਹਾਨ ਨੇ ਨਿਊਯਾਰਕ ਟਾਈਮਸ 'ਚ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕਰਾਇਆ ਸੀ, ਜਿਸ 'ਚ ਉਹਨਾਂ ਨੇ ਆਪਣੇ ਆਪ ਨੂੰ ਖਾਲਿਸਤਾਨ ਦਾ ਪਹਿਲਾ ਰਾਸ਼ਟਰਪਤੀ ਐਲਾਨਿਆ। ਅਤੇ ਉਸ ਸਮੇਂ ਬਹੁਤ ਘੱਟ ਲੋਕਾਂ ਨੇ ਇਹਦੇ ਵੱਲ ਧਿਆਨ ਦਿੱਤਾ ਸੀ, ਪਰ 80 ਦੇ ਦਹਾਕੇ ਤੱਕ ਇਹ ਲਹਿਰ ਜ਼ੋਰ ਫੜਨ ਲੱਗ ਗਈ ਸੀ। ਅਤੇ ਉਸ ਤੋਂ ਬਾਅਦ ਕਿਹਾ ਜਾਂਦਾ, ਪੰਜਾਬ ਪੁਲਿਸ ਦੇ ਅੰਕੜੇ ਨੇ ਕਿ 1981 ਤੋਂ

0: 1993 ਦੇ ਦਰਮਿਆਨ ਇਹ ਜਿਹੜੀ ਇੱਕ ਚਿੰਗਾਰੀ ਸੀ ਇਹਨੇ ਅੱਗ ਬਣ ਕੇ ਲਗਭਗ 21,400 ਤੋਂ ਵਧੇਰੇ ਲੋਕਾਂ ਦੀ ਮੌਤ ਜਾਂ ਉਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਖੋਲ੍ਹੀਆਂ ਸੀ 12 ਸਾਲਾਂ 'ਚ ਖਾਲਿਸਤਾਨ ਨੂੰ ਲੈ ਕੇ ਜਿਹੜੀ ਹਿੰਸਾ ਹੋਈ ਸੀਗੀ ਔਰ ਐਸੇ ਦਰਮਿਆਨ 23 ਜੂਨ 1985 ਨੂੰ ਜਿਹੜੇ ਵੱਖਵਾਦੀ ਵਿਚਾਰਧਾਰਾ ਵਾਲੇ ਲੋਕ ਸੀ ਉਹਨਾਂ ਨੇ ਮੌਂਟਰੀਅਲ ਤੋਂ ਮੁੰਬਈ ਜਾ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ 'ਚ ਟਾਈਮ ਬੰਬ ਰੱਖਤਾ ਸੀਗਾ ਔਰ ਆਇਰਲੈਂਡ ਦੇ ਤੱਟ ਦੇ ਕੋਲ ਜਾ ਕੇ ਇਹ 'ਚ ਹਾਦਸਾ ਹੋਇਆ ਸੀ 9/11 ਤੋਂ ਪਹਿਲਾਂ ਇਤਿਹਾਸ ਦੀ ਇਹ ਸਭ ਤੋਂ ਵੱਡੀ ਘਟਨਾ ਜਹਾਜ਼ ਦੇ ਨਾਲ ਜੁੜੀ ਹੋਈ ਕਹੀ ਜਾ ਸਕਦੀ ਹੈਗੀ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਇਸ ਹਾਦਸੇ ਦੇ ਜਿਹੜੇ ਸੇਕ ਹੈਗੇ ਨੇ ਉਹ ਭਾਰਤ ਨੂੰ ਲੱਗਦੇ ਨੇ ਔਰ ਭਾਰਤ ਹਮੇਸ਼ਾ ਜਿਹੜਾ ਜਵਾਬ ਵੀ ਮੰਗਦਾ ਹੈਗਾ ਇਹਨਾਂ ਮਾਮ ਇਸ ਕਿਸਮ ਦੀਆਂ ਘਟਨਾਵਾਂ ਦੇ ਵਿੱਚ ਅਕਸਰ ਖੈਰ ਇਤਿਹਾਸ ਦੀ ਇਹ ਸਾਂਝ ਹੈ ਪਰ ਅੱਜ ਇੱਕ ਦੋ ਕਹਾਣੀਆਂ ਤੁਹਾਨੂੰ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਸੁਣਾਵਾਂਗੇ ਇਤਿਹਾਸ ਦੇ ਨਾਲ ਤਾਂ ਨਹੀਂ ਜੁੜੀਆਂ ਹੋਈਆਂ ਪਰ ਫਿਰ ਵੀ ਉਹ ਕਹਾਣੀਆਂ ਜਿਹੜੀਆਂ ਨੇ ਉਹ ਅੱਜ ਦੇ ਸੰਦਰਭ ਦੇ ਵਿੱਚ ਕਿਉਂ ਇੰਨੀਆਂ ਇੰਪੋਰਟੈਂਟ ਨੇ ਕਿਉਂ ਕਦੇ ਚਿੰਗਾਰੀ ਨੂੰ ਸ਼ੁਰੂ 'ਚ ਹੀ ਨੱਪ ਲੈਣਾ ਚਾਹੀਦਾ ਨਹੀਂ ਤਾਂ ਫਿਰ ਉਹ ਅੱਗ ਜਿਹੜੀ ਹੈ ਬਣ ਕੇ ਪਤਾ ਨਹੀਂ ਕਿੰਨਿਆਂ ਨੂੰ ਆਪਣੇ ਲਪੇਟੇ ਦੇ ਵਿੱਚ ਲੈ ਲੈਂਦੀ ਹੈਗੀ ਹੈ ਕੁਝ ਇੱਕ ਗਾਣੇ ਨਾਲ ਦੀ ਨਾਲ ਚਲੀ ਜਾਣਗੇ ਪ੍ਰੋਗਰਾਮ ਦੇ ਵਿੱਚ ਅਤੇ ਕੁਝ ਇੱਕ ਬ੍ਰੇਕਸ ਵੀ ਜਿਹੜੀਆਂ ਨੇ ਜ਼ਿਆਦਾ ਲੰਬੀਆਂ ਨਹੀਂ ਪਰ ਛੋਟੀ ਛੋਟੀ ਬ੍ਰੇਕ ਤੁਹਾਡੇ ਨਾਲ ਸਾਂਝੀ ਕਰਾਂਗੇ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ ਰੇਡੀਓ ਹਾਂਜੀ 1674 AM ਤੇ ਪ੍ਰੋਗਰਾਮ ਡਰਾਈਵ ਬੈਕ ਸ਼ੋਅ ਚੱਲ ਰਿਹਾ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

ਅਲੱਗ ਅਲੱਗ ਜੇ ਨਵੇਂ ਨਵੇਂ ਗਾਣੇ ਚਲਾਏ ਸੀਗੇ ਅੱਜ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਆਪਾਂ ਵੀ ਡਰਾਈਵ ਬੈਕ ਸ਼ੋਅ ਇੰਜੋਏ ਕਰ ਲੈਂਦੇ ਹਾਂ ਅਤੇ ਹੁਣ ਮੇਰੇ ਨਾਲ ਤੁਸੀਂ ਸ਼ੋਅ ਇੰਜੋਏ ਕਰਿਓ ਅਗਲਾ ਇਨਸਾਈਟ ਰਿਪੋਰਟ ਦੇਖੋ ਗੱਲ ਕੀ ਹੁੰਦੀ ਹੈ ਕਿ ਜਿਹੜੀਆਂ ਨਿਊਜ਼ ਨੇ ਉਹਨਾਂ ਦੇ ਵਿੱਚ ਉਨੀ ਕੇ ਗੱਲ ਕਹਿਣੀ ਹੁੰਦੀ ਹੈ ਨਿਊਜ਼ ਦੇ ਵਿੱਚ ਕਾਇਦੇ ਦੇ ਨਾਲ ਜੋ ਨਿਊਜ਼ ਜਿਸ ਤਰੀਕੇ ਦੇ ਨਾਲ ਰਿਪ੍ਰਜੈਂਟ ਹੁੰਦੀ ਹੈ ਕਿ ਬਿਲਕੁਲ ਬੈਲੈਂਸ ਨਾ ਇੱਧਰ ਦੀ ਨਾ ਬਹੁਤੀ ਉੱਧਰ ਦੀ ਭਲੇ ਜਿਹੜੇ ਪ੍ਰੋਗਰਾਮ ਹੁੰਦੇ ਨੇ ਨਾ ਇਹਨਾਂ ਦੇ ਵਿੱਚ ਮਨ ਦੇ ਭਾਵ ਵੀ ਕੁਰਬਲ ਕੁਰਬਲ ਕਰਕੇ ਉੱਠਦੇ ਹੈਗੇ ਨੇ ਅਤੇ ਉਹਦੇ 'ਚ ਤੁਹਾਨੂੰ ਆਪਣੇ ਓਪੀਨੀਅਨ ਵੀ ਪਤਾ ਚੱਲਦੇ ਨੇ ਇਨਸਾਈਟ ਰਿਪੋਰਟ ਦਾ ਜਿਹੜਾ ਅੱਜ ਪ੍ਰੋਗਰਾਮ ਹੈਗਾ ਉਹ ਇਸੇ ਹੀ ਕਿਸਮ ਦੇ ਨਾਲ ਇੱਕ ਪੋਲੀਟੀਕਲ ਐਨਾਲਿਸਿਸ ਕਰਦਾ ਇੱਕ ਪ੍ਰੋਗਰਾਮ ਹੋਊਗਾ ਸੋ ਆ ਜਾਓ ਅਗਲੇ 2-4-5 ਮਿੰਟਾਂ ਦੇ ਵਿੱਚ ਹਾਂ ਜੇ ਤੁਸੀਂ ਮੈਲਬਨ ਤੋਂ ਸੁਣ ਰਹੇ ਹੋ ਤਾਂ ਹੋ ਸਕਦਾ ਕਿ ਫ੍ਰੀਕੁਐਂਸੀ ਬੰਦ ਹੋ ਜਾਵੇ ਮਤਲਬ ਫ੍ਰੀਕੁਐਂਸੀ ਦਾ ਕਹਿਣ ਦਾ ਭਾਵ ਕਿ ਫ੍ਰੀਕੁਐਂਸੀ ਚੱਲਦੀ ਰਹੇਗੀ ਪਰ ਸਿਡਨੀ ਦੇ ਨਾਲ ਤੁਹਾਡਾ ਸੰਪਰਕ ਖਤਮ ਹੋ ਜਾਏਗਾ ਸੋ ਤੁਸੀਂ ਇੱਕ ਕੰਮ ਕਰੋ ਕਿ ਹੁਣੇ ਹੀ ਆ ਗਾਣੇ ਦੇ ਵਿੱਚ ਹੀ ਤੁਸੀਂ ਸਵਿੱਚ ਕਰ ਲਓ ਮੈਲਬਨ ਤੋਂ ਸਿਡਨੀ ਸਵਿੱਚ ਕਰ ਲਓ ਤਾਂ ਕਿ ਠੀਕ 5 ਵਜੇ ਜਿਹੜਾ ਪ੍ਰੋਗਰਾਮ ਸ਼ੁਰੂ ਹੋਊਗਾ ਤੁਸੀਂ ਸੁਣ ਸਕੋ

0: ਕਿਹੜੀ ਤੁਹਾਡੀ ਨਜ਼ਰ ਹੈ ਭੋਲਾ
1: ਓਏ ਭੋਲੇ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2 ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।

0: ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੂਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ, ਇਹ ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਆ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੋਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੋਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ। ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ, ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ, ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਨਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ, ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930s ਦੇ 40s ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ। ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ। ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ। ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ ਔਰ ਅੱਜ ਦੀ ਤਰੀਕ 'ਚ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ ਖਤਮ ਹੋ ਚੁੱਕੀ ਸੀਗੀ, ਦੂਸਰੀ ਹਲੇ ਆਲਮੀ ਜੰਗ ਹਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਹਾਂ, ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ, ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ਼ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ। ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ, ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ। ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ। ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ। ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ, ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ, ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ, ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ। ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਿਲ ਹੋ ਜਾਂਦੇ ਨੇ। 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ, ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ। ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ, ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ। NSW ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ, ਉਹਨੂੰ ਬਿੱਗ ਫੈਲਾ ਵੀ ਕਹਿ ਲਿਆ ਜਾਂਦਾ, ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ। ਔਰ NSW ਦੇ ਪ੍ਰੀਮੀਅਰ ਜਿਨ੍ਹਾਂ ਪੂਰਾ ਨਾਮ ਜੈਕ ਲੈਂਗ ਦਾ ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ, ਇਹ ਪ੍ਰੀਮੀਅਰ ਸੀ NSW ਦੇ, ਔਰ NSW ਬਹੁਤ ਵੱਡਾ ਸੂਬਾ ਸੀ, ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ। ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ, ਸਿਡਨੀ ਦਾ ਹਾਰਬਰ ਬ੍ਰਿਜ। ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ, ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ, ਇੱਥੇ ਦੀ ਤਾਰੀਖ ਲਿਖ ਦੇਣੀ ਹੈ। ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ, ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ। ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ March 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ, ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹੋਬਰਟ ਪ੍ਰੀਮੋਰਸ ਸੀ, ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ। ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ। ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ, ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ, ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ, ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ। ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ, ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ। ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ। 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ, ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ ਯਹੂਦੀਆਂ ਦੇ ਖਿਲਾਫ ਸੀ। ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ, ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ, ਹਿਟਲਰ ਨੇ ਖੜ੍ਹਾ ਕਰਵਾਇਆ ਸੀ। ਸੋ ਜਰਮਨੀ ਦਾ, ਇਟਲੀ ਦਾ, ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ। ਅਗੇਨ ਥਾਂ ਉਹੀ ਸੀ ਸਿਡਨੀ, ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ। ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ, ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ, ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ, ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦੇ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ। ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ। 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਣਾ।
1: Are you xenophobic? Please explain. Xenophobia means a fear of all things foreign. No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: And which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning myself. I've got it since I've been in this job.
0: ਹਾਲੇ ਵੀ ਲਰਨ ਨਹੀਂ ਕਰ ਰਹੀ ਹੈਗੀ ਜਦੋਂ ਤੋਂ ਕਹਿੰਦੇ ਮੈਂ ਜੋਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ ਪੌਲਿਨ ਹੈਨਸਨ ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ ਵਰਤਮਾਨ ਨੂੰ ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ ਘੱਟੋ ਘੱਟ ਅਮੈਰੀਕਾ ਬ੍ਰਿਟੇਨ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ ਮੈਂ ਕੀ ਕਹਿ ਰਿਹਾ ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ 2016 ਦੇ ਵਿੱਚ ਇਹ ਜਿਹੜੀ ਇੰਟਰਵਿਊ ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਦੇ ਵਿੱਚ 2016 'ਚ ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਨਾਮ ਵੱਡਾ ਉਹਦੇ ਵੀ ਬੜੇ ਇੱਕ ਕਾਰਨ ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ ਤੋ ਜ਼ਾਹਰ ਜੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ ਤਾਂ ਫਿਰ ਉਹਦਾ ਡਰ ਹੋ ਸਕਦਾ ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗਿਆ ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ ਜ਼ਿਆਦਾ ਹੀ ਉੱਛਲ ਰਹੀ ਹੈ ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ ਐਨੀਵੇਜ਼ ਗੈਟਅਪ ਦੀ ਗੱਲ ਨਹੀਂ ਕਰਨੀ ਫੈਡਅਪ ਦੀ ਗੱਲ ਕਰਨੀ ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ ਸਮਝ ਨਹੀਂ ਆਉਂਦੀ ਇਹ ਇੱਕ ਵੱਖਰੀ ਗੱਲ ਹੈ ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ ਲੈ ਮੈਂ ਤਾਂ ਕਰਤਾ ਅਟੈਕ ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ ਇਹ 60s ਦੀ 50s ਦੀ ਗੱਲ ਹੈਗੀ ਹੈ ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ ਉਹ ਕਹਿੰਦੀ ਕਿਉਂ ਨਹੀਂ ਸੀ ਪਿੰਦੀ ਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਤੇ ਨਖਰਾ ਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਨੇ ਪੌਲੀ ਜੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ ਹੁਣ ਅਸਲੀਅਤ ਤਾਂ ਨਹੀਂ ਹੁੰਦੀ ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣ ਰਹੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ ਹੋ ਸਕਦਾ ਚੰਡ ਮਾਰੀ ਹੋਵੇ ਕੁੱਟਿਆ ਹੋਵੇ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ ਬਟ ਐਨੀਵੇਜ਼ ਡਰਾਵੇ ਧਮਕਾਵੇ ਤੋਂ ਬਾਅਦ ਪੌਲਿਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ ਠੰਡਾ ਨਹੀਂ ਮੈਂ ਪੀਂਦੀ ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚੋਂ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਇੱਕ ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤਾਂ ਤੁਸੀਂ ਮੰਨ ਜਾਓਗੇ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ ਐਂਡ ਆਈ ਐਮ ਵਿਦ ਯੂ ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਿਆ ਨਾ ਐਨੀਵੇਜ਼ ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਨਸਨ ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ ਵੀਅਤਨਾਮ ਦੇ ਵਿੱਚੋਂ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਸੋ ਇਸ ਕਰਕੇ ਪੌਲੀਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ ਸੋ ਐਨੀਵੇਜ਼ 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ ਔਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ ਸਪੈਸ਼ਲੀ ਇੰਡੀਅਨਸ ਦੇ ਉੱਤੇ ਪੌਲੀਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ ਪੌਲੀਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ ਅਮੈਰੀਕਾ ਬਣ ਜਾਂਗੇ ਅੱਜ ਵੀ ਉਹੀ ਡਰਾਵੇ ਨੇ 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ ਸੀਸਾ ਦੀ ਗੇਮ ਹੁੰਦੀ ਹੈ ਸਿਆਸਤ ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ ਸਿਆਸਤ ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ ਪੌਲੀਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕੀ ਸਪੀਚ ਦਿੰਦੇ ਨੇ, ਇਹ 2 ਮਿੰਟ ਦੀ ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos, and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples ranging

दिन खेती कर सके, लेट्स ब्रिंग दिस पपेट, पपेट ही कहूँगा मैं, क्योंकि हुण जिहड़ा मैं पहला दावा कर रहा सी, ओह ए सी कि चाहे अमेरिका हो गया, चाहे कैनेडा हो गया, चाहे न्यूजीलैंड हो गया, इंग्लैंड हो गया, इंग्लैंड च देखो ब्रैक्सिट का भी रौला पै चुकया है, उत्थे कदे कंजरवेटिव आ जांदे ने, कदे लेबर, टू पार्टी सिस्टम ही रहूगा, आस्ट्रेलिया च भी, अमेरिका च भी, अमेरिका च भी कदे लिबरल कदे डेमोक्रेट, रिपब्लिकन कदे डेमोक्रेट, आस्ट्रेलिया च कदे लिबरल नैशनल ते कदे लेबर, कदे लिबरल नैशनल कदे लेबर, ए टू पार्टी सिस्टम ही इन्हां कंट्रीज़ नूं चला रहे ने, न्यूजीलैंड कैनेडा इन्हां कंट्रीज़ दे विच, स्पैशली भारत दे विच भी तुसीं यही देखिया होगा, जे तुहानूं इह लग रहा होवे कि भारत दे विच कोई आम आदमी पार्टी या कॉकरेज जनता पार्टी कोई सरकार कदे नहीं बननी, कदे नहीं बननी, दे कुड बी अ टूल टू डी रेल द गवर्नमेंट, टू डी रेल द, जिवें अन्ना अंदोलन होया सी आम आदमी पार्टी वालों का, वह सिर्फ कांग्रेस को हटाने के लिए होया सी, बीजेपी को लियाने के लिए, क्योंकि कांग्रेस मजबूत हो गई सी, अमेरिका दे विच भी इदा दे होए, हुण इंग्लैंड दे विच भी हालात कुछ ऐसे ही है ने, पर कदे भी नाइल फराज की पार्टी जिहड़ी वह सत्ता च नहीं आ सकती, जिहड़ा रिफॉर्म यूके मूवमेंट है वह सिर्फ कंजरवेटिव्स नू हैल्प कर सकता है कि आओ हुण तुसीं गद्दी लै लो, आस्ट्रेलिया च भी इदा ही है सिस्टम कि लेबर नू हटाने दे लई कोई पपेट लिया जाए, सो ये दूजा एक कारण मैं तुहानू दस रहा, और तीसरी चीज़ ये हैगी है कि जिहड़े सर्वेखण हुंदे ने ना खास तौर दे उत्ते इन्हां विकसित देशां दे विच, इह सर्वेखण देश की आवाज़ नहीं हुंदे पर देश की आवाज़ की टोन सैट करन दे लई काफ़ी हुंदे ने, फॉर एग्जाम्पल कि हर हफ्ते एक सर्वेखण और उस सर्वेखण के उत्ते दो दो तीन तीन दिन गल होवे, और घट्टो घट नहीं तो चार पांच मीडिया चैनल सत्त अठ अखबार उहदे ते गल करन, हुण जिवें रेडियो हांजी दे विच साडे सर्वेखण नहीं हैगे, उह ना ही असीं करवा सकदे हां, पर फिर भी सानू दसने पैणगे क्योंकि मीडिया दे विच सारे किते इह गल हो रही है, तो जे तुसीं नहीं दसोंगे दैन यू आर लैफ्ट अपार्ट, बाहर रह जाओगे, सो तुहानू उहदी गल करनी पैनी है, सो चाहे खब्बे पक्षी अदारे ने चाहे राइट विंगर अदारे ने, खबर की गल तुसी करोगे वह 500, 700, 900, 1000 लोगों तो पुछो, तो कदों पुछो, किमें पुछो, वो अपने वो ते सवाल उठ सकते हैं, उना सर्विस की ट्रांसपेरेंसी के उत्ते जिन्ने मर्जी सवाल चुकी जाओ, पर जदों खबर बन जाते हैं तो वह खबर के फिर तुहानू एक आसरा मिल जाता, एक सहारा मिल जाता, तो फिर तुम ए कह लग जाते हो कि देखो जी देश की टोन ही बदल चुकी है, सो अज की तरीक दे विच बेशक लिबरल नैशनल देखो एक पार्टी है, एक पुरानी पार्टी है, लिबरल नैशनल गठजोड़ एक मजबूत गठजोड़ है, अज की तरीक दे विच खबरां तो हट के मैं तुहानू ये दस रहा, खबरां दे विच एक अलग गौतम कपिल होएगा, पर उत्थे सानू वह खबर दसनी पैंदी है कि लिबरल नैशनल गठजोड़ कमज़ोर है, लेबर पार्टी कमज़ोर हो रही है, वन नेशन पार्टी तां जा रही है, सच्चाई यह नहीं है, बिल्कुल नहीं हैगी, उदाहरण दिना 2024 फैडरल चोणा हुई सी, एंथनी अल्बनीज़ की मकबूलीयत कमज़ोर हो रही थी, पीटर डटन फायदा मिलना चाहिए सी, लिबरल नैशनल पार्टी उस वक्त सत्ता चाहनी चाहिए सी, पर 2025 जड़े ने वह फिर भी सत्ता अपनी ट्रांसफर नहीं कर पाते है, एंथनी अल्बनीज़ 2024 तो कमज़ोर होंदे जा रहे हैं, 25 तक उन्हों की मकबूलीयत थले रही है, हालांकि पीटर डटन की उपर नहीं होंगी है, पर फिर भी वह इलैक्शन हार जाते हैं, यानी कि और लार्ज मेजोरिटी के नाल उल्टा लेबर आती हैगी है, दिस इज नॉट द राइट टोन फॉर दोज 1% पीपल हु आर होल्डिंग द स्ट्रिंग्स ऑफ दिस कंट्री, उन्होंने लिए वाजब नहीं है, सो अगलिया चोणों तो पहला पहला माहौल इदा का सैट करना पैना है, नंबर दो गल, हुण लेबर पार्टी नूं एडी किड्डी क लोड़ पै गई सीगी कि सी जी टी रिफॉर्म लिया जाए, कह रहे ने कि ये सिर्फ अमीर लोगों को नुकसान होएगा, हुण जे तुसी लख सवा लख या ये तो वध दी तनखाह कमाने हो ते तुहाडी एक इन्वेस्टमेंट प्रॉपर्टी हैगी है, अपना घर तो हैगा ही है, इन्वेस्टमेंट प्रॉपर्टी है, क्योंकि उत्थों ही तुसी सी जी टी डिस्काउंट लौंगे, अपने घर तो इलावा नैगेटिव गेयरिंग उत्थों ही कमाओगे ना तुसी, या अपने बिजनेस तो इलावा, या फिर सी जी टी डिस्काउंट तुहाडा क्रिप्टो ते लगता है, या फिर तुहाडा गोल्ड दे उत्ते लगता है, सो विच मीनस के यू हैव एक्सट्रा इनकम सोर्स और एडिड इनकम, वट एवर द बेसिक इनकम, वट एवर द बेसिक एसेट्स यू हैव ऑन टॉप ऑफ दैट द एक्सट्रा, गवर्नमेंट वांट्स टू मेक इट ल्यूक्रेटिव, ये चो ही वो पैसा कढ़ना चाहते हैं,
कि जेडे अमीर तरीन ने सीधा सीधा तो टैक्स नहीं लगाया जा सकता, बड़ी बार गल हुई है दुनिया भर च कि जेडे अमीर तरीन लोग ने उन्होंने उत्ते टैक्स डबल कर दो। दिस कैन नॉट हैपन, कैन नॉट हैपन, लिख के लै लो, दुनिया च कित नहीं हो सकता है। ना ही तो सरकार की इन्नी जरूरत होंगी है, क्योंकि उन्होंने भी पता है कि वह 1% लोगों की उन्होंने लोड़ हैगी है। उही तो उन्होंने डोनर्स ने, उही तो उन्होंने पैसे देंगे ने। हुण आपां जीना राइनहार्ट की बार बार गल करी जाने कि पॉलिन हैंसन नू डोनेशन सब तो वध उन्हें दित्तियां ने, $10,00,000 का हैलीकाप्टर देता, $2,000,000 अड्ड तो देते $20,00,000 आ डोनेशन ड्राइव एक दिन इकट्ठी की उन्होंने, $40,00,000 उत्थों कट्ठे कर ले पॉलिन हैंसन। यह सारिया खबर हो रही ने, बट डू यू नो कि यह 2025 की इलैक्शन सब तो वध लख लख पांच लख या $10,00,000 दियां डोनेशन लेबर पार्टी नूं कित्थों आईयां सी? एंड्रयू प्रैट जिहड़े वह गत्ता बनाते हैं वाइजी के प्रमुख हैगे ने, या मैरिटन दियां जिहड़ियां इमारतां ने वह वाले। सो बड़े अमीर तरीन लोग टॉप 10 लोग जिहड़े ने उन्होंने ही डिसाइड करना है, देश दे ने टॉप 10 या टॉप 20 कि असी किनू डोनेशन देनी है, किहदा हथ घुटना है, किनू पूरी तरह किहदा गला घुटना है, किहदा सियासी करियर हाले फिलहाल होल्ड ते रखना है। तो ये दूजा तीजा कारण मैं जिहड़ा तुहानू दस रहा है। चौथी चीज़ ये कि जिहड़े वोटर्स हुंदे ने ना, सारियां चीज़ां दे बावजूद जे साढ़े कोल एक बहुत ट्रांसपेरेंट डेमोक्रेसी हैगी है और असं ये यकीन रखते हैं वन नेशन पार्टी दियां पॉलिसीज अज की तरीक दे विच मैक्सिमम नंबरस ऑफ वोटरस नू पता ही नहीं चल रही है। जदों तुसी ये कह दिंदे हो कि देश दे विच सब तो बड़ी गिनती च वोटर कौन ने? कर्मचारी ने, सारे तो बिजनेस नहीं चला रहे। एक उदाहरण दिना, एक फैक्टरी है, एक फैक्टरी दे विच 100 बंदा काम करता है तो वह मालिक एक है, एक रेस्टोरेंट है, रेस्टोरेंट का मालिक एक है, वो 5 बंदे काम करते हैं या 10 करते हैं। सो काम करने वाले ज़्यादा ने या जिहड़े जिन्हां दे कोल मलकीयत है वह ज़्यादा ने? चक्कर यही है कि पॉलिन हैंसन की पॉलिसीज दे विच ये समझ नहीं पा रहे हैगे कि मैक्सिमम नंबर ऑफ वोटर्स जिहड़े ने उन्होंने नाराज़ कर रहे हैं। तुसीं जदों कर्मचारियों को ये कहने कि नहीं नहीं इन्हां दी तनखाह नहीं वधनियां चाहीदियां, हुण अज दी तरीक दे विच जदों उह पेड पेरेंटल लीव लागू कीती है लेबर ने, तुसीं कहने नहीं नहीं नहीं नहीं ये जनानियां नूं वाधू छुट्टी कादे लई देनी है? जिहड़ियां गर्भवती महिलावां ने उन्हां नूं वाधू छुट्टी दे के तुसीं कारोबारियां दे उत्ते बोझ पा रहे हो। कारोबारी तां खुश हो रहे हैं तुहाडी गल दे नाल, पर जिहड़ियां जनानियां नूं छुट्टी मिल रही है जिहड़ी जनेपा करके आई है तो जिहड़ी उस वक्त तकलीफ च है उन्हूं जे सरकार ने एक्सट्रा छुट्टी देती है तो उहदे बदले उन्हूं पैसे मिल रहे ने तो वह तो सरकार तो खुश होएगी ना। एंड बाय रिलीजिंग दीज काइंड ऑफ स्टेटमेंट्स यू आर शोइंग वट काइंड ऑफ मैंटैलिटी यू हैव। सो वन नेशन दियाँ पॉलिसीज जिहड़ियां ने इकोनमी मैनेजमेंट नू लैके वो जिहड़ियां ये रवायती पार्टियां ने उन्हां दे मुकाबले सैट नहीं हो सकदियां या जान के नहीं कीतियां जा रही। गल की है कि लेबर पार्टी दे कोल या तो पॉलिसीज ने या लिबरल नैशनल गठजोड़े कोल जदों प्लैन अपना दसते हैं, अपनी योजना तुम दसते हैं तो तुम वो चूज़ करते हो कि हाँ इन्हों की गल ठीक है, मैं इन्हों के हक च जाऊँ, इन की गल नहीं ठीक हैगी। तुम कहने हो कि वैक्सीनस असी फ्री नहीं कर देनिया, एबोर्शन जोड़ा हैगा वह नहीं होन देना है, पेड पेरेंटल लीव नहीं होनी चाहिए, गन कंट्रोल तुम कहने भी दे दो जिन्या देनिया ने बंदूक, कर्मचारियों तनखाह नहीं बदलनिया चाहिए है, माइग्रेशन के आंकड़े थोड़े को ठीक नहीं है, ये कही जाने कि उन्होंने करके हाउसिंग क्राइसिस सोल्यूशन है नहीं, कॉन्क्रीट पॉलिसी जी पॉलिसी है पॉलिसी के प्रॉब्लम्स के नाल नाल सोल्यूशन भी होंगे होंगे ने, यू आर नॉट सुजैसटिंग इट। दैन नतीजा जो होगा वह 2028 च तुहानू देख जूगा। सो इन्हां बेसिस दे उत्ते एक होर कारण भी हैगा इहदा, जिन्हें भी रीसेंट पोल आ रहे ने जो भी सुजैसट कर रहे हैं कि लेबर 18% ते रहेगी, 12% ते रहेगी, 17 ते रहेगी, इत्थे चलेगी उत्थे चलेगी, उन्हां दा 32% हो गया, इन्हां दा 27% रह गया, फॉरगेट अबाउट दिस। लेबर हुण वन नेशन ने एक कैंपेन तोड़ना है कि लेबर दियां उन्हां 18 कमज़ोर सीटां दे उत्ते सट मारनी है जिथे वोटर जिहड़ा वह डिसाइड नहीं कर पा रहा कि लिबरल नैशनल गठजोड़ दे वल जाइए या लेबर दे वल जाइए। नाउ दिस इज़ प्रीटी क्लीयर कि जिहड़ा वोटर है वह लेबर ते लिबरल नैशनल दे विचों ही चुनना चाहता है, यानी कि इन्हां दोहां पार्टियां का अपना एक मजबूत गढ़ हैगा
ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਣਗੇ ਹੀ ਪਾਣਗੇ। ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ ਹੈ ਨਾ ਮਜਾਲ ਹੈ ਬੀਬੀਆਂ ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ। ਸੋ ਜਿੰਨਾ ਮਰਜ਼ੀ ਤੁਸੀਂ ਕੱਢ ਲਓ ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ ਘੱਟੋ ਘੱਟ 18 ਸੀਟਾਂ ਤਾਂ ਨਹੀਂ ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤੇ ਗਿਆ ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ ਕਾਰਨ ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ ਲਿਬਰਲ ਨੈਸ਼ਨਲ ਗੱਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਥ 'ਚ ਜਾਣੀ ਨਹੀਂ ਐਂਟੀ ਇਨਕੰਬੈਂਸੀ ਸੀ ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜ੍ਹਾ ਕਰ ਦਿੰਦੇ ਹਾਰਨੀ ਸੀ ਉਹ ਸੀਟ। ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ ਆ ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ ਉਹ ਕੰਮ ਹੋ ਗਿਆ। ਦੈਟਸ ਨੋਟ ਦੀ ਹੋਲ ਰਿਐਲਿਟੀ ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ। 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ ਐਨ ਐਸ ਡਬਲਿਊ 'ਚ ਮਾਰਕ ਮਾਈ ਵਰਡਸ ਐਨ ਐਸ ਡਬਲਿਊ ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ ਔਰ ਦਿਸ ਇਜ਼ ਟੂ ਬਿਗ 8 ਵੀ ਬਹੁਤ ਜ਼ਿਆਦਾ ਮੈਂ ਕਹਿ ਤਾ ਬਹੁਤ ਘੱਟ। ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ। ਹਾਂ ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ ਜੋ ਮਰਜ਼ੀ ਕਹੀ ਚੱਲੋ। ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ ਮਾਹੌਲ ਹਾਲੇ ਬਣਾਇਆ ਜਾ ਰਿਹਾ ਬਣੇਗਾ ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ ਜਿਵੇਂ ਹੀ ਤੁਹਾਨੂੰ ਲੱਗਿਆ ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ ਜਿਵੇਂ ਹੀ ਨੇਤਾ ਬਣ ਕੇ ਆ ਗਿਆ ਅਤੇ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ। ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ। ਥੋੜ੍ਹਾ ਜਿਹਾ ਟਾਈਮ ਬਚਿਆ ਅਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ ਜਿੱਥੋਂ ਸੈਟਲਰਸ ਆਏ ਹੈਗੇ ਨੇ ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਇਲ ਫਰਾਜ਼ ਦਾ ਜੇ ਤੁਹਾਨੂੰ ਨਹੀਂ ਪਤਾ ਨਾਇਲ ਫਰਾਜ਼ ਕੌਣ ਹੈ ਬ੍ਰਿਟੇਨ 'ਚ ਕੀ ਹੋਇਆ ਮੋਟੇ ਮੋਟੇ ਤੌਰ 'ਤੇ ਦੱਸ ਦਵਾਂ ਕੀ ਸਟਾਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ ਦਿੱਤਾ ਨਹੀਂ ਹੈਗਾ ਦੇ ਐਲਾਨ ਕੀਤਾ ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ ਚੋਣਾਂ ਨਹੀਂ ਹੋਣ ਲੱਗੀਆਂ ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉੱਤਰ ਆਉਣਗੇ। 10 ਡਾਊਨਿੰਗ ਸਟਰੀਟ ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਮੈਨੂੰ ਪਤਾ ਲੱਗ ਗਿਆ ਮੈਂ ਹਟਣਾ ਮੈਂ ਹਟ ਜਾਂਦਾ। ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕੀਅਰ ਸਟਾਰਮਰ ਦੀ ਥੂਤ ਹੁੰਦੀ ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ। ਉੱਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ ਉੱਥੇ ਐਂਡੀ ਬਰਨਹੈਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ। ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹੈਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ। ਐਂਡੀ ਬਰਨਹੈਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਪਰ ਕੀਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ ਉਹ ਸਮਝ ਲਓ। ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹੈ ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ ਇਟ ਵਾਜ਼ ਦੀ ਬੈੱਡ ਆਫ ਥੋਨਸ ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ। ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ। ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ। ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ। ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ। ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ। ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ ਪਰ
ਐਬੋਲਿਸ਼ ਨਹੀਂ ਕਰਨਗੇ ਇਹ ਤਾਂ ਨਹੀਂ ਸੀ ਕਿਹਾ। ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ, ਉਹਨੇ ਯੂ ਟਰਨ ਲਿਆ, ਫਾਇਰ ਦੀ ਲਾਇਰ ਲਾਇਰ ਨੇ ਝੂਠੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ, CGT ਦੇ ਵਿੱਚ ਰਿਫੋਰਮ ਕਰਤਾ, ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ, ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ, ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ। ਹੁਣ ਕੇਅਰ ਸਟਾਮਰ ਨੇ ਵੀ ਕੋਈ ਫੈਸਲੇ ਬਦਲੇ, ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ, ਉਹਨਾਂ ਨੂੰ ਛੱਡਣਾ ਪਿਆ, ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ, ਵਾਧਾ ਕਰਨਾ ਸੀ, ਉਹ ਨਹੀਂ ਕਰਿਆ। ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ? ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ। ਸੋਨਾਂ ਨੂੰ ਤਾਂ ਗੱਲ ਚੰਗੀ ਲੱਗੀ, ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ, ਕਿਉਂ ਕਰਨ? ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ। ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ, ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ। ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ, ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ, ਹੁਣ ਮੁੱਕਰ ਗਏ। ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ, ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ, ਰਿਫੋਰਮ UK ਨਾਮ ਦਾ, ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ, ਕੰਜ਼ਰਵੇਟਿਵ ਅਤੇ ਲੇਬਰ ਪਾਰਟੀ, ਟੂ ਪਾਰਟੀ ਸਿਸਟਮ ਹੀ ਹੈ। ਜਿਹੜਾ ਨਾਈਲ ਫਰਾਜ ਦੀ ਰਿਫੋਰਮ UK ਪਾਰਟੀ ਹੈ, ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ, ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ। ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ, ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ। ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ, ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ, ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ, ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ, ਹੁਣ ਤੂੰ ਉਹਨੂੰ ਡਰਾ ਦੇ। ਸੋ ਦੈਟਸ ਇਟ। ਐਨੀਵੇਜ਼, ਮਸਲੇ ਉੱਥੇ ਵੀ ਉਹੀ ਲਿਆਉਂਦੇ ਗਏ। ਦੇਖੋ ਜੀ, ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ, ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ। ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ, ਸਮੁੰਦਰੀ ਰਸਤਾ ਹੈ, ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ। ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ, ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ। ਪਲੱਸ ਆਸਟ੍ਰੇਲੀਆ 'ਚ ਤਾਂ ਹਲੇ ਉਨਾ ਗਾ ਨਹੀਂ ਪਿਆ ਹੈਗਾ, ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾ ਇੱਥੇ ਪਿਆ। ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ, ਪਰ ਉਹਨਾਂ ਨੇ ਇਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ, ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਇੰਗਲੈਂਡ ਦੇ ਵਿੱਚ ਹੋ ਗਈ ਸੀਗੀ, ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ, ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ, ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ। ਫਾਈਲ 'ਚ ਤਾਂ ਕੀ ਆਇਆ, ਇਨਫੈਕਟ ਵੀਡੀਓਜ਼ ਹੀ ਆ ਗਈਆਂ। ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ, ਪ੍ਰਿੰਸ ਦਾ ਨਾਮ ਆ ਗਿਆ। ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ, ਅਤੇ ਇੱਧਰੋਂ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ, ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ, ਅਮੈਰੀਕਾ ਦਾ, ਚਾਹੇ ਵੀਅਤਨਾਮ ਵਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਇਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਈਲ ਫਰਾਜ਼ ਸੀਗੇ ਉਹ ਕਹਿਣ ਲੱਗ ਪਏ, ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ GDP ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡ ਲੌਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗਾ, 2.5% ਤੋਂ 3% ਆ ਗਏ ਹਾਂ, ਬਹੁਤ ਇੰਨਾ ਕੁ। ਪੌਲਿਨ ਐਨਸਨ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 ਦਸੰਬਰ ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਕੁ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ
ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ। 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ। ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ, ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣੀ ਹੈ। ਸੁਣਿਆ ਹੁੰਦਾ ਸੀਗਾ ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ। ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ, ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ। 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ। ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ, ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ, ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ। ਪਰ ਇਹ ਇੱਕ ਫੈਸਲਾ, ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ, ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ, ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ, ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ। ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ, ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ। ਪਰ ਬਾਅਦ ਦੇ ਵਿੱਚ ਈਯੂ ਨੇ, ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ, ਸਾਡੇ ਕੋਮਨ ਖਰਚੇ ਹੋਣਗੇ, ਸਾਡਾ ਕੋਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ, ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ, ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ, ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ, ਈਯੂ ਤੋਂ ਸਾਨੂੰ ਅੱਡ ਰੱਖੋ, ਸਾਡੀ ਆਪਣੀ ਪੌਂਡ ਕਰੰਸੀ ਹੋਵੇ, ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ, ਬ੍ਰਿਟੇਨ ਅੱਡ ਚੀਜ਼ ਹੈ। ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ। ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ, ਇਹੀ ਕੰਜ਼ਰਵੇਟਿਵ ਲੋਕ, ਇਹੀ ਨਾਈਲ ਫਰਾਜ, ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ, ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ, ਉਹ ਕਹਿੰਦੇ ਕਿ ਦੀ ਮੂਵਮੈਂਟ, ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ, ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਓਗੇ, ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ, ਚਾਈਨਾ ਚੂਈਨਾ, ਰਸ਼ੀਆ ਰੂਸ਼ੀਆ ਕੀ ਨੇ, ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ, ਅਸੀਂ ਹੁਣ ਈਯੂ 'ਚ ਰਲ ਕੇ ਰਵਾਂਗੇ, ਅੱਡ ਹੋਵੋ, ਇਕੋਨਮੀ ਆਏ ਗਈ ਥੱਲੇ ਫਾ ਕਰਕੇ, ਰੋਕੇਟ ਆਏ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ, ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ, ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ। ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ, ਕਰੋਨਾ ਮਹਾਂਮਾਰੀ ਆ ਗਈ, ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ, ਹੁਣ ਖਾੜੀ ਜੰਗ ਹੋ ਗਈ, ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ, ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ, ਉਹ ਹਾਲੇ ਵੀ ਟਿਕਿਆ ਹੋਇਆ, ਹਾਲੇ ਵੀ ਬਚਿਆ ਹੋਇਆ, ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ, ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ। ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ, ਅਤੇ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ, ਇੰਗਲੈਂਡ ਉਹੀ ਕੰਮ ਕਰ ਰਿਹਾ। ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ, ਦੀ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ
ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ, ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੂਹਾਤ ਨੇ। ਹਾਲਾਂਕਿ ਅੱਜ ਦੀ ਤਰੀਕ 'ਚ EU ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ, ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ, ਅਤੇ ਅੱਜ ਦੀ ਤਰੀਕ 'ਚ ਉਹ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ, ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ। ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ, ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ। ਸਪੈਸ਼ਲੀ ਪਬਲਿਕ ਸਰਵਿਸਿਜ਼, ਨੈਸ਼ਨਲ ਹੈਲਥ ਸਰਵਿਸਿਜ਼, ਜਿਹਨੂੰ ਅਰਬਾਂ ਪਾਉਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੀ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਹਾਂ ਉਹਨੂੰ ਹਰ ਹਫ਼ਤੇ 35 ਕਰੋੜ ਪਾਉਂਡ ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਹੈ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ। ਉਹਦੇ ਲਈ ਸਰਕਾਰਾਂ ਹੀ ਨੇ ਨਾ, ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 300,000 ਲੋਕ ਆਏ ਨੇ, 300,000 ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ। ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਵੀ, ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕੌਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ, ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ, ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ, ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੂਤਰ ਧਾੜ ਲਿਆ, ਆਪਣਾ ਮਾਲਾ ਪਾਲੀ, ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਦਾ ਬਹੁਤ ਗੰਦੀ ਗੱਲ ਹੈਗੀ ਹੈ, ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ, ਬ੍ਰਿਟੇਨ EU ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ EU ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਗਜ਼ਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਗਜ਼ਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਛ ਸੀਗਾ ਬ੍ਰੈਗਜ਼ਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ, ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ,
ट्रेन लंघूगी उत्थों निकल के जाएगी ही जाएगी, उत्थे दी इकोनमी काम करेगी ही करेगी क्योंकि उत्थों दी इकोनमी छोटी है, उत्थों दी पॉपुलेशन घट है, उत्थे दा जिहड़ा इकोनमिक मॉडल है वह सिर्फ टूरिज्म बेस्ड हैगा या एग्रीकल्चर जिहदे उत्ते बाकी देश निर्भर भी हैगे ने। ऑन दी अदर हैंड जिहड़े कारण दे रहे सीगे कि ब्रैगजिट कर दो ब्रैगजिट कर दो, ब्रिटेन नूं बाहर कर दो, देखो असीं स्विट्जरलैंड जदों सर्वाइव कर रहे हैं असीं तां फिर इंग्लैंड हैगे आ, चौधरी नहीं बनीदा हुंदा। जर्मनी, फ्रांस, डेनमार्क, इटली, स्वीडन ये यूरोपी यूनियन दे देश ने और इन्हां दी जिहड़ी जी डी पी हैगी है ब्रैगजिट होण तों बाद वधी है। इनफैक्ट कितें पूरे जे ब्रिटेन भी हुंदा तां यूरोपी यूनियन दी कित्थे दी कित्थे होनी सीगी जी डी पी और इंग्लैंड दी भी कित्थे दी कित्थे होनी सी और इन्ने प्रधानमंत्री ना बदलने पैंदे। बट एनीवेज हो गया हुण हो गया। सो घड़ी दे वल इशारा करदे हुए या देखदे हुए ध्यान मारदे हुए दस दईए कि हुण इनसाइट रिपोर्ट दे विच नहीं दिओ इजाजत। धन्नवाद, तुसीं सुणदे रहो रेडियो हांजी 1674 एम। टेंशन नहीं कोई लैणी हैगी, खाओ पियो ऐश करो मित्रो, गर्म दुध का गिलास पियो, आ तां वाव रोले ने ऐ जे तां टहणे जिहड़े ने ओह ढह जांदे ने झड़ जांदे ने, एड्डी टेंशन नहीं लैणी हैगी, इन्ना सीरीयस ना बनाया करो, समझ लिया करो पहलां पिछे दी तस्वीर भी की हुंदी है। पर जे किते मेरी प्रडिक्शन गलत हो जाती है 2028 तो बाद, उदों तक तां मैं प्रोग्राम करूँगा जिवें हाले अक्तूबर तक कीयर स्टामर प्रधानमंत्री की कुर्सी ते बने रहेंगे, उदे तो बाद फिर न्यूज़ एंड व्यूज़ या हा इनसाइट रिपोर्ट करना छड़ दांगे जे किते आ काम हो गया। जे किते ना होया इनसाइट रिपोर्ट छड़ो, मैं कहना हर हफ्ते आ हफ्ते च एक करदे आ ना, तुहानू रोज़ दी रोज़ सुनावांगे लै सुखबीर बादल वर्गा ऐलान, रोज़ ही सुनावांगे इनसाइट रिपोर्ट। करो गल

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਬੋਝ ਨੇ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸੁਣਾਉਣਗੇ ਚੁਟਕਲੇ ਅਤੇ ਤੁਹਾਡੇ ਅੱਗੇ ਬੇਨਤੀ ਆ ਕਿ ਤੁਸੀਂ ਜ਼ਰੂਰ ਜ਼ਰੂਰ ਹੱਸਿਓ। ਅਤੇ ਆਪਾਂ ਵੀ ਹੱਸਣ ਦੇ ਲਈ ਆਏ ਹਾਂ ਅਤੇ ਮੇਰੇ ਨਾਲ ਹੱਸਣ ਦੇ ਲਈ ਅੱਜ ਪਹੁੰਚ ਚੁੱਕੇ ਨੇ ਹਰਮੀਤ ਤੂੰ।
3: ਹਾਏ ਹਾਏ ਰਾਮ ਰਾਮ ਸਾਰੇ ਭਾਈਆਂ ਨੇ ਉਹਨਾਂ ਕੀ ਲਗਾਈਆਂ ਨਾ ਛੋਟੇ ਦੇ ਪਿਆਰ ਬੜਾ ਕਾਸ਼ਿਫ ਦਾ ਲੈ ਕੇ ਹਾਜ਼ਰ ਹੋ ਗਿਆ ਜੀ। ਅੱਜ ਚੁਟਕਲੇ ਵੇਚ ਅਖਾਣ ਵੇਚ ਬੋਲੀ ਵੇਚ ਗਾਣੇ ਵੇਚ
2: ਪਤੀਸਾ ਲੈ
3: ਲਿਆਓ ਜੀ ਕੀ ਵੇਚੋਗੇ
2: ਪਤੀਸੇ ਪਤੀਸੇ ਵਾਲਾ ਭਾਈ ਆ ਗਿਆ ਸਵੇਰੇ ਸਵੇਰੇ
3: ਉਹ ਆਹ ਵੀ ਬੜਾ ਬਸ ਮੈਂ ਨਾ ਕਸਮ ਸੇ ਇੱਕ ਮੈਂ ਕਹਿੰਦਾ ਬਸ ਮੈਂ ਬੈਠਿਆ ਇੱਕ ਬੰਦਾ ਹੈ ਬਸ ਮੈਂ ਚੜ ਗਿਆ ਉਸਕੇ ਹੱਥ ਮੈਂ ਨਾ ਉਹ ਸੋਨੇ ਸੇ ਰੰਗ ਕੀ ਚੈਨੀਆਂ ਖਾਸੀ ਬਹੁਤ ਸਾਰੀ ਤੋ ਬੋਲਿਆ ਜੀ ਚੈਨੀ ਕੀ ਖੂਬੀਆਂ ਗਿਨਾ ਰਿਹਾ ਇਹ ਚੈਨੀ ਮੈਂ ਯੋ ਜਗ੍ਹਾ ਆਪਕਾ ਵਿਟਾਮਿਨ ਡੀ ਵਿਟਾਮਿਨ ਯੇ ਵੋ ਪੂਰਾ ਜਗ੍ਹਾ ਆਪਕਾ 5 ਕਿਲੋ ਖੂਨ ਵੱਧ ਜਾਏਗਾ। ਮੈਂ ਕਿਹਾ ਭਾਈ ਤੇਰੇ ਹੱਥਾਂ ਦੀ ਇਤਨੀ ਪੈਰ ਰੱਖੀ ਤੇਰਾ ਤਾਂ ਖੂਨ ਬਹੁਤ ਹੋ ਗਿਆ ਹੋਗਾ
2: ਲਿਆ ਪਹਿਲਾਂ ਤੇਰਾ ਗੱਡੀ ਹੈ
3: ਲਿਆ ਜੀ
2: ਆਓ ਜੀ ਫਿਰ ਆਪਾਂ ਪਹਿਲਾਂ ਬੱਚਿਆਂ ਨੂੰ ਵਿਹਲਾ ਕਰ ਦਈਏ ਅਤੇ ਸਾਡੇ ਨਾਲ ਪਹਿਲਾਂ ਇਹੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ ਕੀ ਹਾਲ ਹੈ ਤੁਹਾਡਾ? ਬੁਝਾਰਤ ਕਾਹਦੀ ਹੋਈ ਫਿਰ ਬੁਝਾਰਤ ਕਾਹਦੀ ਹੋਈ ਫਿਰ ਫਿਰ ਅਸੀਂ ਵੀ ਦੱਸ ਕਹਾਂਗੇ ਵੀ ਬੁਝਾਰਤ ਪਹਿਲਾਂ ਦੱਸੋ ਤੇ ਫਿਰ ਅਸੀਂ ਬੁਝਾਂਗੇ। ਇਹ ਕਾਹਦੀ ਗੱਲ ਹੋਈ ਭਲਾ?
3: ਯਾਰ
2: ਇਹਨੇ ਬੁੱਝਣ ਚ ਚਿਰ ਲਾਇਆ ਦੋ ਸਕਿੰਟ ਹੀ ਲਾਇਆ। ਚੱਲ ਮਾਫ਼ ਕਰ ਦਈਏ ਫਿਰ
3: ਮਾਫ਼ ਕੀਆ ਜਾਏ
2: ਆਪਣਾ ਮਾਫ ਕਰਾ ਲਿਆ ਯਾਰ ਤੂੰ ਸਾਨੂੰ ਫਾਈਨ ਪਾਤਾ ਵਾ ਇਹ ਕੈਸਨ ਬਾਤਨ ਸੋ ਸੋ ਸੋ
3: ਯੋ ਕੇ ਕਹਿ ਦਿਆ ਭਾਈ ਸਾਹਿਬ ਕਸਮ ਸੇ
2: ਫਤਿਹ ਸਾਹ
3: ਫਤਿਹ ਸਾਹ
2: ਹੈ ਫਤਿਹ ਖੰਗ ਠੀਕ ਆ ਕਾਲੀ ਮਿਰਚ ਪਾ ਕੇ ਉਹ ਨਹੀਂ ਯਾਰ
4: ਮੈਂ ਪਾਪਾ ਤੇ ਮੰਮਾ ਨੇ ਮੈਨੂੰ ਲਾਈਮ ਤੇ ਜਿਹੜਾ ਗਾਰਲਿਕ ਵਾਲਾ ਹੁੰਦਾ ਉਹ ਬਣਾ ਕੇ ਦੇ
2: ਹਾਂ ਉਹ ਵੀ ਠੀਕ ਆ
3: ਠੀਕ ਆ
2: ਤੁਸੀਂ ਜਾਂ ਫਿਰ ਤੁਸੀਂ ਸ਼ਹਿਦ ਖਾ ਲੈਂਦੇ ਜੇ ਹਨੀ ਖਾ ਲੈਂਦੇ ਸੁਲਤਾਨਾ ਟਾਈਪ ਜਿਹੜਾ ਹੁੰਦਾ ਆਹੋ ਤੇ ਫਿਰ ਖਾ ਜੀ ਨਹੀਂ ਪਤਾ
3: ਬੰਦ ਕਰੋ
4: ਨਹੀਂ ਪਤਾ ਤਾਂ ਮੈਂ ਜਮਾ ਵੀ ਨਹੀਂ ਖਾਣਾ।
2: ਚਲ ਠੀਕ ਆ ਭਰਾ ਚਲੋ ਕੀ ਸੁਣਾਓਗੇ?
3: ਸੁੱਤੇ ਪਏ ਖਾਣਾ ਪੈਣਾ
4: ਅੱਜ ਮੈਂ ਸੁਣਾਉਂਗਾ ਇੱਕ ਬੁਝਾਰਤ
3: ਆਣ ਦੇ
2: ਲਿਆਓ
4: ਨਾ ਉਹਦੇ ਕਾ ਨਾ ਉਹਦੇ ਮੂੰਹ ਫਿਰ ਵੀ ਸਾਰੇ ਦਿਨ ਬੋਲੀ ਜਾਂਦੀ ਆ
2: ਅੱਖਾਂ ਯਾਰ ਉਹਦੀਆਂ ਅੱਖਾਂ ਹੈਗੀਆਂ ਵਾ ਤੇ ਮੂੰਹ ਵੀ ਹੈਗਾ ਪਰ ਦਿਖਦਾ ਨਹੀਂ ਆ ਤੁਹਾਡੀ ਬੁਝਾਰਤ ਸੁਣ ਕੇ ਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਲੱਗੀ ਜਾਂਦਾ ਉਹ ਹੈਗਾ ਸਾਰਾ ਕੁਛ ਹੀ ਆ ਮੈਂ ਦੇਖਦਾ ਨੀ ਅੱਜ ਕੱਲ
3: ਆਉਣਗੇ ਸਭ ਅਗਲੇ ਸਾਲ ਸਾਰੇ ਬਾਹਰ ਆਏਗੇ
2: ਲੱਠ ਲੈ ਕੇ ਆਵਾਂਗੇ
3: ਰਬ ਆਵਾਂਗੇ ਦੇਖੇ ਸਾਰੇ ਨਿਕਲਾਂਗੇ ਬਾਹਰ
2: ਇਹ ਇਹ ਸੀਤਾ ਫਲ ਨਹੀਂ ਨਹੀਂ ਇੱਕ ਮਿੰਟ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਅਸੀਂ ਕੀ ਕਰਨਾ ਅਸੀਂ ਅਸੀਂ ਹਾਰ ਗਏ ਫਿਰ ਵੀ ਤੇ ਫਾਈ ਨੀ ਪੈਣਾ ਫੋਨ ਫੋਨ ਫੋਨ ਫੋਨ ਫੋਨ ਅਸੀਂ ਥੋੜੀ ਮੈਂ ਤੇ ਇੱਧਰ ਮੈਂ ਮੈਸੇਜ ਖੋਲਿਆ ਤੇ ਅੱਗੇ ਖੋਲਿਆ ਪਿਆ ਸੀ ਤੇ ਮੈਂ ਪੜ੍ਹਤਾ ਅਸੀਸ ਦੇ ਮੰਮਾ ਨੇ ਭੇਜਿਆ ਚਲੋ ਯਾਰ ਮੈਂ ਤੇ ਗੁਰਜੀਤ ਆਂਟੀ ਦਾ ਪੜ੍ਹਨ ਲੱਗਾ ਹਾਂ ਉਹ ਕਹਿੰਦੇ ਆ ਵੀ ਕੈਂਡਲ ਤੇ ਮੈਂ ਤੇ ਮੈਨੂੰ ਤੇ ਇਹਨਾਂ ਦਾ ਵਧੀਆ ਲੱਗਦਾ ਹਰ ਵਾਰੀ ਕੈਂਡਲ ਨੀ ਹੁੰਦੀ ਫਿਰ ਤੁਹਾਡੀ ਬੁਝਾਰਤ ਗਲਤ ਹੈ ਨਾ
4: ਰਹਿੰਦਾ ਕਿਹਾ ਨਾ ਕਿ ਬੋਲਦੀ ਰਹਿੰਦੀ ਆ
2: ਹਾਂ ਆ ਠੀਕ ਆ ਅਸੀਂ ਸੋਚਿਆ
4: ਇਹਨਾਂ ਨੂੰ ਕਿੰਨੇ ਨੇ ਗਲਤ ਆਨਸਰ ਦਿੱਤਾ ਉਹਨਾਂ ਨੂੰ ਪਿੰਡੀ ਪਿੰਡੀ ਪਿੰਡੀ
2: ਗੁਡ ਗੁਡ ਗੁਡ ਇਹ ਤਾਂ ਬੜਾ ਕੰਟਰੋਲ ਹੈ ਯਾਰ
3: ਕੰਟਰੋਲ ਕਫ
2: ਚਲੋ ਤੁਸੀਂ
4: ਹੁਣ ਮਨ ਦੀ ਨਾ ਗੱਲ ਕਰ
2: ਜਾ ਨਹੀਂ ਕਰਨੀ
3: ਜਾ ਤੂੰ ਬਾਹਰ ਜਗ੍ਹਾ ਖੰਘ ਕੇ ਆਹੋ ਵੀ ਰੋਕੀ ਸੀ ਰਿਲੀਜ਼ ਕਰ ਖੰਘ
4: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਅੰਕਲ ਜੀ
2: ਸਤਿ ਸ੍ਰੀ ਅਕਾਲ ਮਨਨ
3: ਮਨਨ ਕੀ ਹਾਲ ਹੈ ਤੇਰੇ
4: ਮੈਂ ਠੀਕ ਹਾਂ ਤੁਸੀਂ ਕਿੱਦਾਂ
2: ਅਸੀਂ ਵਧੀਆ ਵਾਂ ਮਨਨ ਤੇ ਇੱਡਾ ਕੱਬਾ ਕਿਉਂ ਇੰਨੇ ਫਾਈਨ ਕਿਉਂ ਕਰ ਜਾਂਦਾ ਸਵੇਰੇ ਸਵੇਰੇ
4: ਪਤਾ ਨਹੀਂ
2: ਥੋੜਾ ਸਮਝਾਇਆ ਕਰ ਕੁੜੀਏ
4: ਕਿਉਂਕਿ ਮੈਨੂੰ ਲੱਗਦਾ ਇਹਨੇ ਅੱਜ ਇਹਨੂੰ ਅੱਜ ਗੁੱਸਾ ਚੜਿਆ ਮੈਨੂੰ ਲੱਗਦਾ
2: ਕਿਉਂ
4: ਕਿਉਂਕਿ ਇਹ ਗੁਰਦਰ ਸਾਹਿਬ ਵੀ ਮੇਰੇ ਮਾਰਦਾ ਸੀਗਾ ਇਹ ਮੇਰੇ
2: ਮੰਮਾ ਦੇ ਕਿਹੜੀ ਗੱਲੋਂ ਗੁੱਸਾ ਚੜ ਗਿਆ
4: ਪਤਾ ਨਹੀਂ
2: ਨਹੀਂ ਯਾਰ ਇਹ ਤੇ ਬੰਦਾ ਹੀ ਬੜਾ ਬੀਬਾ ਵਾ ਮੈਂ ਵੇਖਿਆ ਤੇ ਹੱਸਦਾ ਰਹਿੰਦਾ ਜਦੋਂ ਮਿਲੀਏ
3: ਇਹਨੂੰ ਤੱਕੇ ਨਾਲ ਸ਼ਹਿ ਚਟਾਓ
2: ਹੈ
4: ਸੀ ਪਰ ਇਹਦਾ ਹਜੇ ਟਰੂ ਨੇਚਰ ਨਹੀਂ ਦੇਖਿਆ ਹਾਂ ਤੇ ਮੇਰਾ ਵੀ ਟਰੂ ਨੇਚਰ ਹੋ ਗਿਆ ਹੀ ਆ ਪਰ
2: ਯਾਰ ਮਨਨ ਤੇ ਹੁਣ ਸਿਆਣੀ ਹੋ ਗਈ ਆ ਹੁਣ ਨਹੀਂ ਗੁੱਸਾ ਕਰਦੀ ਮੈਨੂੰ ਇਹੋ ਗੱਲ ਤੇ ਵਧੀਆ ਲੱਗਦੀ ਮਨ ਤੁਹਾਡੀ
3: ਇਹਨਾਂ ਦਾ ਪਤਾ ਲੱਗ ਜਾਂਦਾ
2: ਨਹੀਂ ਆਪੇ ਦੱਸ
4: ਦਿੰਦੇ ਚੀਜ਼ ਨਾ ਦੱਸੀ ਚੋਰੀ ਹੋ ਗਈ
2: ਥੈਂਕ ਯੂ ਮਨਨ ਬਹੁਤ ਬੀਬੇ ਪੋਤੇ ਹੋ
3: ਵਾਹ
2: ਕੀ ਸੁਣਾਓਗੇ
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
2: ਹਾਂਜੀ
4: ਇੱਕ ਵਾਰ ਇੱਕ ਅਮਰੀਕਾ ਤੋਂ ਇੰਡੀਆ ਆਇਆ ਸੀਗਾ ਡਾਕਟਰ ਤੇ ਉੱਥੇ ਬੱਸ ਸਟੈਂਡ ਤੇ ਇੱਕ ਕਿਤਾਬ ਵੇਚਦਾ ਸੀਗਾ ਕੋਈ ਤੇ ਕਿਤਾਬ ਤੇ ਉਹ ਕਿਤਾਬ ਦੇਖ ਕੇ ਡਾਕਟਰ ਬੇਹੋਸ਼ ਹੋ ਜਾਂਦਾ ਕਿਉਂਕਿ ਜਿਹੜੇ 20 ਰੁਪਏ ਦੀ ਕਿਤਾਬ ਸੀਗੀ ਉਹਦੇ ਉੱਤੇ ਲਿਖਿਆ ਸੀਗਾ ਕਿ ਮੈਂ 30 ਦਿਨਾਂ ਵਿੱਚ ਡਾਕਟਰ ਬਣਨਾ
3: ਡਾਕਟਰ ਬਣ ਜਾਂਗੇ ਭਾਈ ਸਾਹਿਬ
2: ਡਾਕਟਰ ਬੇਹੋਸ਼
3: ਡਾਕਟਰ ਬੇਹੋਸ਼ ਉਸੀ ਕਿਤਾਬ ਮੈਂ ਪੜ੍ਹ ਕੇ ਉਠਾਇਆ ਡਾਕਟਰ ਫਿਰ
4: ਮੈਨੂੰ ਫਿਰ ਵੀ ਅੱਜ ਬਹੁਤ ਮੂਡ ਆਫ ਹੋ ਗਿਆ
2: ਓਹੋ ਕਿਉਂ चलो फिर कदा गुस्सा करना फिर नवी आ जानी चलो थैंक यू मनद
4: पर मेनू आया कि वो टाइम सर मैसेज देख लेना क्योंकि वो सोंदे भी बहुत है ना लेट उठते बहुत तो भी टेंशन ना
2: चल कोई गल
3: नहीं चिंता
2: नहीं कर जो तू स्कूलों आना उन्हें चनु रिप्लाई आ जाना उन्होंने केड़ा मना करना
4: होपफुली हां जी
2: हां चलो थैंक यू
3: थैंक यू
2: थैंक यू
4: थैंक यू हैव अ वेरी ग्रेट ऑसम ब्रिलियंट डे
2: ऑसम ब्लॉसम ग्लॉसम डे थैंक यू ते नेक्स्ट साडे नाल मानु बिल्ली सत श्री अकाल मानु बिल्ली की हाल है सत श्री अकाल
3: मानु बिल्ली
2: म्याऊ
4: राम राम मानु बिल्ली
3: राम राम राम राम राम राम राम
2: म्याऊ म्याऊ सीस हाँ चाह पी ली
3: चाह पी ली
2: पिनी
4: गुड
2: हाँ गुड
3: तुशी की खाया
2: दुदू न्यूट्री ग्रेन
4: दुदू एंड टोस्ट
2: अच्छा आज टोस्ट ओके आज तो ही डाइट चेंज की थी हाँ
3: कॉम्बिनेशन दुदू एंड टोस्ट
2: वाह बड़े बीबे बने आज ते तुम
4: हांजी
2: की सुनाओगे
4: पजामा डे आ मेरे स्कूल
2: अच्छा पजामा डे आ ओके ओके ओके ओके ताडे स्कूल निकर डे भी हुंदा के सिर्फ पजामा डे ही हुंदा वा हैं
4: आज नहीं आंदी
2: निकर डे भी हुंदा के पजामा डे ही हुंदा वा
4: पजामा डे
2: अच्छा पजामा डे ही हुंदा ओके
3: अजे पजामा फिर निकलया
2: पजामा जिन
4: पोला के चलले पे
2: अच्छा पॉपकॉर्न लेके चले ओके ओके बनाना जिन पजामाज वेख्या तुसी हैं मानु बिल्ली
4: हां जी
2: वेख्या वा ओके ओके चलो फिर की सुनाओगे आज
4: मोस्टली जल की
2: रहनी है
3: मोछली ये बंगाल वाली
4: मोछली जल की आदि है जीवन उसका पानी है हाथ राव जा जा पानी में जाओ मत जाएगी
2: मत जाएगी
4: बल्ले बल्ले सावा सावा चाकदे फटे और
2: चाकदे फटे
3: चाक दो बची
2: बाय बाय बाय बाय बाय बाय बाय बाय बाय बाय बाय बाय बाय बाय बाय बाय बाय बाय ब्रेकफास्ट करते ओके की सुनाओगे फिर आज
4: वोली
2: ओके सुनाओ
4: कदी आया करो कदी जाया करो आया करो कदी जाया करो पत्ते तोड़
2: तोड़ सीढ़ियां बजाया करो पत्ते तोड़
4: तोड़ सीढ़ियां बजाया
2: करो बल बल बल बल बल ए आ फूफू फूफू
3: शेयर तेरी हिम्मत है पत्ते तोड़ के सीढ़ियां तो आजकल पत्ते रह ही नहीं होता पत्ते चढ़ गए
2: थैंक यू श्रेया हैव अ नाइस डे ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਰਨਵ, ਸਤਿ ਸ੍ਰੀ ਅਕਾਲ ਅਰਨਵ, ਕੀ ਹਾਲ ਹੈ ਤੁਹਾਡਾ?
5: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ ਵੀਰ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਅਰਨਵ, ਕੀ ਹਾਲ ਹੈ?
5: ਵਧੀਆ, ਤੁਹਾਡਾ ਕੀ ਹਾਲ ਆ?
2: ਸਾਡਾ ਵੀ ਠੀਕ ਆ। ਹੋ ਗਏ ਤਿਆਰ?
5: ਹਾਂਜੀ।
2: ਕੀ ਸੁਣਾਓਗੇ ਫਿਰ?
5: ਅੱਜ ਸੁਣਾਉਂਗੇ ਇੱਕ ਬਜਾਰਤ।
2: ਓਕੇ।
5: ਮੰਨ ਲਓ ਤੇ ਸੁਪਨੇ ਵਿੱਚ ਆ, ਤੁਹਾਡੇ ਪਿੱਛੇ ਸਭ ਤੋਂ ਖਤਰਨਾਕ ਸ਼ੇਰ ਆ, ਤੇ ਅੱਗੇ ਕੋਈ ਜਗ੍ਹਾ ਨੀ ਹੈਗੀ, ਤੇ ਅੱਗੇ ਇੱਕ ਡੂੰਘਾ ਕੂਆ ਹੈ, ਕੀ ਕਰਨਾ ਚਾਹੋਗੇ?
2: ਯਾਰ ਇਹ ਤਾਂ ਤੁਸੀਂ ਡਾਇਲੋਗ ਹੀ ਫਿਲਮ ਦੇ ਸੁਣਾਈ ਜਾਂਦੇ ਜੇ ਸਾਨੂੰ। ਐ ਬੜੇ
3: ਕੱਲੇ ਤੁਸੀਂ ਨਿਕਲ
2: ਵੇਖੀਏ ਯਾਰ, ਅਸੀਂ ਵੀ ਤੁਹਾਡੇ ਨਾਲ ਬਹਿ ਕੇ ਵੇਖੀ ਫਿਲਮ। ਹਾਂ
3: ਪਿਛਲੇ ਵਜੇ ਅਸੀਂ ਬੈਠੇ ਸੀ।
2: ਹੈ ਅਰਨਵ, ਤੁਸੀਂ ਤੇ ਸਾਡੇ ਨਾਲ ਸਮਾਰਟ ਸਮਾਰਟ ਖੇਡੀ ਜਾਂਦੇ ਤੁਸੀਂ ਸਾਡੇ ਨਾਲ ਯਾਰ। ਫਿਰ ਬਣੋ ਫਿਰ ਘੁੱਗੀ ਤੂਰ
3: ਸਾਹਿਬ, ਕੇਸਰੀ ਬਣਾ ਬਣਾ ਜਾਗਣਾ।
2: ਹਾਂ ਜਾਗਣਾ, ਹਾਂ
3: ਘੁੱਗੀ ਦਾ ਅਰਨਵ ਬਣਿਆ।
2: ਜਾਗਣਾ ਗੁਰੂ ਜੀ,
3: ਗੁਰੂ ਜੀ ਬਾਬਾ ਜੀ,
2: ਅਰਨਵ ਗੁਰੂ ਜੀ ਜਾਗਣਾ, ਅਸੀਂ ਜਾਗਣਾ ਚਾਹਾਂਗੇ।
5: ਚੇਤਾ ਭੁੱਲ ਗਿਆ ਹੋਊਗਾ।
2: ਥੈਂਕ ਯੂ ਅਰਨਵ,
3: ਥੈਂਕ ਯੂ,
2: ਜੇ ਤੁਸੀਂ ਬਿਜ਼ੀ ਹੋ ਤਾਂ ਫਿਰ ਤੇਗ ਤੁਹਾਡੀ ਵਾਰੀ।
6: ਰਾਮ ਰਾਮ,
3: ਕੈਸੇ ਹੋ
2: ਤੇ ਕੀ ਹਾਲ ਹੈ?
6: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
2: ਤੁਹਾਡਾ ਵੀ ਠੀਕ ਆ,
3: ਬਹੁਤ ਬੜੀ ਆ।
2: ਕੀ ਕਰਦੇ ਹੋ?
6: ਸਕੂਲ ਨੂੰ ਠਰੇ ਜਾਂਦੇ ਆ ਰਾਹ ਦੇ ਵਿੱਚ।
2: ਸਕੂਲ ਨੂੰ ਠਰੇ ਜਾਂਦੇ ਆ ਰਾਹ ਦੇ ਵਿੱਚ, ਏਦਾਂ ਕਿਹਾ?
6: ਨਹੀਂ ਨਹੀਂ, ਤੁਰੇ ਨਹੀਂ, ਤੁਰੇ
3: ਤੁਰੇ ਜਾਂਦੇ।
2: ਅੱਛਾ ਅੱਛਾ ਅੱਛਾ ਅੱਛਾ ਅੱਛਾ,
3: ਨਾਲੇ
2: ਤੁਸੀਂ ਤੁਰ ਕੇ ਜਾਂਦੇ ਨਾ ਤਾਂ ਨੀ ਹੁੰਦਾ।
3: ਤੁਹਾਡੇ
2: ਕੋਲ ਸੁਣ ਕੇ ਹੋ ਗਿਆ, ਸਾਨੂੰ ਅੰਦਰ ਬੈਠਿਆਂ ਨੂੰ ਹੋ ਗਿਆ। ਕੀ ਸੁਣਾਓਗੇ ਤੇ?
6: ਅੱਜ ਮੈਂ ਸੁਣਾਉਂਗੀ ਇੱਕ ਬਾਤ।
2: ਹਾਂਜੀ
3: ਜੀ।
6: ਲੰਬਿਆ ਲੰਬਿਆ ਤਾਰਾ ਵਿੱਚ
2: ਵੇਖੋ, ਪਹਿਲੀ ਗੱਲ ਤੇ ਆ ਵੀ ਸਾਡਾ ਦੋਵਾਂ ਦਾ ਲੰਮੀ ਲੰਮੇ ਚ ਜਾਣਾ ਕੋਈ ਲੈਣ ਦੇਣ ਨਹੀਂ ਹੈ। ਸਾਡਾ ਨਾਂ ਲੱਗਦਾ
3: ਤਾਂ ਲੱਗਦਾ।
2: ਹਾਂ, ਤੇ ਦੂਜੀ ਗੱਲ ਆ ਵੀ ਮਰੂਤੀ ਕਾਰਾਂ,
3: ਇਲੈਕਟ੍ਰੋਨਿਕ ਕਾਰਾਂ ਨਵੀਂ ਆਈਆਂ,
2: ਇਲੈਕਟ੍ਰੋਨਿਕ ਕਾਰਾਂ। ਅੱਛਾ, ਲੰਮੀ ਲੰਮੀ ਕਾਰਾਂ ਤੇ ਵਿੱਚ ਫਿਰ ਨਾ
3: ਤਾਰਾਂ,
2: ਵਿੱਚ ਫਿਰ ਈਵੀ ਕਾਰਾਂ,
3: ਈਵੀ ਕਾਰਾਂ।
2: ਓਕੇ, ਈਵੀ ਕਾਰਾਂ ਤੇ ਸਾਨੂੰ ਕੋਈ ਹਿੰਟ ਹੀ ਦੇ ਦਿਓ।
6: ਪਾਲਾ ਵਿੱਚ ਹੁੰਦੇ ਨੇ,
2: ਵਾਲਾਂ ਵਿੱਚ ਹੁੰਦੇ ਆ।
3: ਹੋਰ
6: ਹਾਂਜੀ, ਉਹ
2: ਕਿਹਦੇ ਵਾਲਾਂ ਚ ਹੁੰਦੇ ਆ ਪਹਿਲਾਂ ਇਹ ਦੱਸੋ ਮੈਨੂੰ।
6: ਤਾਰੇ ਦੇ?
2: ਓ ਸਾਡੇ ਨਹੀਂ ਹੋ ਸਕਦੇ।
6: ਕੀੜੇ ਵੀ ਲੜਦੇ ਨੇ?
2: ਹੈ, ਕੀੜੇ ਵੀ ਲੜਦੇ ਆ? ਸੁਖਵਿੰਦਰ ਆਂਟੀ ਕਹਿੰਦੇ ਜੂਆਂ।
6: ਹਾਂਜੀ,
2: ਓ ਜਿਨ੍ਹਾਂ ਦੇ ਹੁੰਦੇ ਉਹਨਾਂ ਨੂੰ ਪਤਾ, ਸਾਨੂੰ ਤਾਂ
3: ਪਤਾ ਹੀ। ਓਕੇ, ਅਸੀਂ ਜਾਣਾ ਵੀ ਸਾਨੂੰ ਪਤਾ ਹੀ ਨਹੀਂ।
2: ਥੈਂਕ ਯੂ, ਥੈਂਕ ਯੂ,
6: ਥੈਂਕ ਯੂ,
2: ਹੈਵ ਅ ਨਾਈਸ ਡੇ, ਥੈਂਕ ਯੂ ਪੁੱਤ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਆ ਜਿਹੜਾ ਮੈਂ ਗੱਲ 'ਚ ਨਹੀਂ ਪਾਇਆ, ਇਹ ਸੁਖਵਿੰਦਰ ਭੈਣ ਜੀ ਨੇ ਭੇਜਿਆ ਤੂਰ ਸਾਹਿਬ, ਬੜਾ ਆਨੰਦ ਆਉਂਦਾ, ਮੈਂ ਨਾ ਠੰਡ ਹੀ ਨਹੀਂ ਲੱਗਦੀ। ਤੇ
3: ਇਹ ਤਾਂ ਤੁਸੀਂ ਕਵਰ ਅਪ ਕਰ ਰਹੇ ਪਿਛਲੇ ਜਵਾਬ ਦਾ, ਇੱਕ ਨਾ ਜੂਆ ਪਾ ਛੜੀਆਂ ਜੀ, ਇੱਥੋਂ ਮੇਰਾ ਭੈਣ ਜੀ ਨਾਰਾਜ਼ ਹੁੰਦਾ।
2: अजकल जुआ ए मार दे
3: सेका दे दे के जुआ नू भर दे क्यू ते लाया ना
2: अजकल तत्तियां कर करके मार दे पटिक पटिक होके डिग दी
3: ਉਹ ਵੀ ਇੱਕ ਨਜ਼ਾਰਾ ਸੀ ਉਹ ਵੀ ਨਜ਼ਾਰਾ ਸੀ ਨਾ ਕੱਢ ਕੇ ਉਹਨੂੰ ਰੱਖ ਕੇ ਨਹੁੰ ਦੇ ਉੱਤੇ ਢਾਹ ਮਾਰਨਾ
2: ਕਿੰਨਾ ਵਿਹਲਾ ਸਮਾਂ ਹੀ ਵੇਖ ਲੋ ਹੈਨਾ
3: ਕੋਈ ਨਾ ਗੱਲ ਹੋਣੀ
2: ਥੈਂਕ ਯੂ ਤੇ ਨੈਕਸਟ ਸਾਡੇ ਅਨਾਹ ਤੁਸੀਂ ਆਉਣੇ ਰਹੋ
7: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
2: ਸਤਿ ਸ਼੍ਰੀ ਅਕਾਲ ਕੀ ਹਾਲ ਹੈ ਤੁਹਾਡਾ ਸਾਡਾ ਠੀਕ ਆ
3: ਮੈਨੂੰ ਨਾ ਬੇਟੇ ਕੇ ਹੋਲ ਰੱਖੀ चार किलेना दिमाग ठा करके आ गई है ना किथे गया वो समा ते किथे गई रूहां ना सिर ते वार रहे ते ना पईयां जूआं
2: वाह वाह वाह वाह वाह वाह वाह वाह वाह
3: आब तू ओ तू गल सुना
2: समय ला शायर जा शायर जाग पे अंकल दा पुत्तु तू ही आओ वापस
3: ए आमन हुंदी है ओए जी जे नाल दी नाल ना निकले ना शायर फट जांदा
2: शहर
3: फिर गल जुआ तो लिया के फिर सुनानी पैनी ना जुआ
2: फिर किसी पौनिया पैनिया हां जी अनाहत की सुनाओगे जी ओके
7: ਬਾਰੀ ਬਸੀ ਖਟਣ ਗਿਆ ਸੀ ਬਾਰੀ ਬਸੀ ਖਟਣ ਗਿਆ ਸੀ ਖੱਟੇ ਲਿਆਂਦੀ ਛੋਲੇ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕ
2: ਕਾਇਮ ਲੈਣੀ ਮੈਂ ਸੱਸ ਕੁੱਟਣੀ

0: थैंक यू बुतु,
1: थैंक यू वेरी मच बुतु,
0: थैंक यू बुतु, थैंक यू, तुहाडा भी दिन वधिया रहे। ते नेक्स्ट साडे नाल आ आशीष कौर, सत श्री अकाल आशीष कौर।
2: वेख
0: ला फिर फते फाइन पा गया सवेरे सवेरे तुहाडी मम्मा नू।
2: वापस
0: वापस भेज दोगे
1: फाइन आप?
0: हां जी। हां पता नहीं क्यों इन्हें फाइन दे देता मुंडा है,
2: बजारत
0: लभन च हेल्प कीती है ना।
1: लेट हो गए सी ना।
0: चल कोई नहीं ਪੁੱਛਾਂਗੇ ਆਪਾਂ ਹੋਰ। ਤੁਸੀਂ ਸੁਣਾਓ, ਠੰਡ ਤੇ ਨਹੀਂ ਲੱਗਦੀ?
2: ਨਾਲੇ ਫਤਿਹ ਨੂੰ ਤਾਂ ਪਤਾ ਹੀ ਨਹੀਂ ਸੀ ਅੱਜ ਕੌਣ ਆਇਆ। ਮੈਂ ਫਿਰ ਮੰਮਾ ਨੇ ਮੈਨੂੰ ਪੁੱਛਿਆ, ਮੈਂ ਕਿਹਾ ਈਜ਼ੀ ਵਿਜ਼ਿਟਿੰਗ ਜੋਤ ਅੰਕਲ ਜੀ ਤੇ ਆਰਾਮ ਨਾਲ ਅੰਕਲ ਜੀ।
1: ਹਾਂ ਸਹੀ ਗੱਲ ਹੈ, ਫਿਰ ਵੀ ਫਾਈਨ ਦੇ ਤਾ,
0: ਫਿਰ ਵੀ ਫਾਈਨ।
1: ਗੱਲ ਇਹ ਕਰਨੀ ਪੈਣੀ, ਗੱਲ ਆਪਾਂ ਗੱਲ ਕਰਾਂਗੇ ਨਾ।
0: ਅਸੀਂ ਸਾਰਾ ਕੁਝ ਜਾਣਦੀ ਆ,
2: ਕੋਈ ਮੇਰੇ ਸਟੂਡੈਂਟ ਨਹੀਂ ਆਉਂਦੇ ਹੁਣ ਮੈਂ ਟੀਚਰ ਹੀ ਨਹੀਂ ਬਣਨਾ।
0: ਹਾਂ ਨਹੀਂ ਨਹੀਂ ਟੀਚਰ ਤੇ ਬਣ ਜਾਣਾ, ਅਸੀਂ ਸਟੂਡੈਂਟ ਬਣਾਂਗੇ ਨਾ ਹੁਣ।
2: मैं
0: गल्ला सिख लेनिया को, मेनू गल्ला दा, गल्ला दा टीचर बन जाओ।
2: मेरा
0: बोलिया दा टीचर बना लो मेनू। ओ सॉरी तुसी बन जाओ मेरा
1: नवे स्टूडेंट रख लो,
0: बोलियां दा स्टूडेंट बना लो।
2: मेरा नाम इस कोनिया चलो ठीक है।
0: हां
2: ओके, मैं टीचर तो बन लो हटो, बोलियां दी टीचर बन
0: तू स्टूडेंट,
1: क्योंकि अंकल हां
0: चल
1: कल बाद जो फूफू बहुत सोना कर दे, इस करके टीचर ए स्टूडेंट बढ़िया रहने।
0: जां तू अंग्रेजी दे टीचर बन जाओ।
2: अंग्रेजी ओ भी बन तू, बट दो दो चॉइसेस आ जा, मैं इंग्लिश जा, मैं अंग्रेजी वाली टीचर बना जा, मैं बोलने वाली टीचर बना, दो चॉइस है की बना।
0: तो ही दोनों एक एक पीरियड ला ले करो ना,
1: अंग्रेजी बोली वाली टीचर।
2: ओके
0: चलो अंग्रेजी वाली ठीक है, चल
2: मैं देखूंगी भी तू ही बोली आ जा इंग्लिश सीख दे ओके नहीं।
0: ओके हां चल ठीक है,
1: लेट्स ट्राई,
0: चेक करो।
2: नहीं सीख दे फिर ਜੇ ਨਹੀਂ ਸਿੱਖਦੇ ਮੈਂ ਬਣਨਾ ਵੀ ਨਹੀਂ, ਤੇ ਜੇ ਕਿਆ ਕੁਛ ਹੋਰ ਬੁਲੇ ਟੀਚਰ ਬਣ ਜਾ ਮੈਂ ਫਿਰ ਵੀ ਨਹੀਂ ਬਣਨਾ।
0: ਹਾਂ ਚਲ ਠੀਕ ਹੈ, ਫਿਰ ਤੁਸੀਂ ਚੈੱਕ ਕਰ ਲਿਓ ਕਿਸੇ ਦਿਨ।
1: ਹਾਂ ਤੁਸੀਂ ਸਿਖਾਓ,
0: ਸ਼ੁਰੂ ਕਰਿਓ ਤੁਸੀਂ ਕਿਸੇ ਦਿਨ।
2: ਠੀਕ ਹੈ ਮੈਂ ਨੈਕਸਟ ਮੰਡੇ ਸੁਣਾ।
0: ਓਕੇ ਚਲ ਚਲ ਚਲ
1: ਅੱਜ ਸੁਣਾ ਫਿਰ,
0: ਠੀਕ ਹੈ
1: ਕੇ ਸੁਣਾਵਾਂਗੀ ਛੋਕਰੀ।
0: ਹਾਂਜੀ
2: ਅੱਜ ਮੈਂ ਸੁਣਾਣੀ ਬੋਲੀ।
0: ਹਾਂ ਬੋਲੀ, ਹਾਂਜੀ
2: ਕਟਿਆ ਹੋ ਗਈ ਤੇ ਵਿੱਚ ਆਇਆ ਇੱਕ ਜੀ ਆ ਮਟਿਆਰਾ ਨਹੀਂ ਪੰਤ ਭਾਤ ਦੀ ਕੌਣ ਬੋਲਿਆ
0: ਬਲ ਬਲ ਬਲ ਬਲ ਬਲ
2: ਭਾਤ ਭਾਤ ਦੀ ਕੌਣ ਬੋਲਿਆ ਹਸਣ ਦੀਆਂ ਸਰਕਾਲਾ ਖੁਲ ਕੇ ਨੱਚ ਲੈ ਪੰਜ ਪਤਾਸੇ ਬਾਰਾ ਖੁਲ ਕੇ ਨੱਚ ਲੈ
1: ਪੰਜ ਪਤਾਸੇ ਬਾਰਾ ਖੁਲ ਕੇ ਨੱਚ ਲੈ
2: ਬਲ ਬਲ ਬਲ ਬਲ ਬਲ ਚੱਕ ਤੋਰ ਤੂੰ ਤਾਂ ਫਿਰ ਤੇਰਾ

0: ਨਾ
1: ਬੜਾ
2: ਬਾਏ ਬਾਏ
1: ਟੁਮਾਰੋ ਟੁਮਾਰੋ ਟੁਮਾਰੋ ਥੈਂਕ ਯੂ ਥੈਂਕ ਯੂ ਥੈਂਕ ਯੂ

0: Thank you. ਸੀਸ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ, ਸਤਿ ਸ੍ਰੀ ਅਕਾਲ ਤਵਨੀਤ ਐਂਡ ਸਿਬਲਿੰਗਸ। ਸਤਿ
1: ਸ੍ਰੀ ਅਕਾਲ ਅੰਕਲ ਜੀ ਤੇ ਰਾਮ ਰਾਮ ਜੀ।
2: ਰਾਮ ਰਾਮ ਜੀ
1: ਤਵਨੀਤ ਜੀ,
2: ਕੀ ਹਾਲ ਹੈ?
0: 6-7 ਜੀ ਕਿਆ?
1: ਹਾਂ ਜੀ।
0: ਉਹ ਕਿਉਂ? ਅੰਕਲ ਪਤਾ ਹੀ ਨਹੀਂ ਆ। ਅੰਕਲ ਨੂੰ ਕੁਝ ਵੀ ਨੀ ਪਤਾ ਵੇਲਾ।
1: ਗੱਡੀ ਤੇ 6-7 ਲਿਖਿਆ
2: ਨਾ ਅੰਕਲ, ਤੋ ਇਸ ਬਾਤ ਪੇ ਕਨਫਿਊਜ਼ ਹੋ ਗਏ ਨਾ ਅੰਕਲ ਕਾ ਫੋਨ ਨੰਬਰ ਵੀ ਐਡ ਮੈਂ 674।
1: ਦਾਦਾ ਗੱਡੀ ਟੋਗੇ।
0: ਹਾਂ ਤੇ ਕੁੱਟ ਨਹੀਂ ਪਈ 6-7 ਲਿਖ ਕੇ?
1: ਨਹੀਂ।
0: ਹੈ
1: ਟਿਕਟਾ ਪਈਆ।
0: ਅੱਛਾ ਝਿੜਕਾਂ ਹੀ ਪਈਆਂ ਵਾ। ਓਕੇ ਓਕੇ,
2: ਖਾਲੀ ਵਾਰਨਿੰਗ ਦੇ ਦੀ ਬਾਈ।
0: ਯਾਰ ਮੈਂ ਤੁਹਾਨੂੰ ਨਾ ਪਰਮਾਨੈਂਟ ਮਾਰਕ ਕਰ ਦਊਂਗਾ। ਇਦਾਂ ਕਿਦਾਂ ਹੋਇਆ, ਕੱਲੀਆਂ ਝਿੜਕਾਂ ਹੀ ਪਈਆਂ ਕਹਿੰਦਾ। ਹਾਂਜੀ
1: ਤੇ ਮੈਂ ਇੰਨਾ
0: ਕੁਛ ਪਾ ਕੇ ਨਾ ਸੁੱਟਣੀ ਪੈਂਦੀ ਹੁੰਦੀ ਚੀਜ਼। ਤੁਸੀਂ ਤਾਂ ਬੜੇ ਸਕੀਮੀ ਹੋ, ਇੰਨੀਆਂ ਚੀਜ਼ਾਂ ਪਾ ਲੈਂਦੇ ਤੁਸੀਂ।
1: ਛੋਟੀ
0: ਕੌਲੀ ਕੱਚ ਦੀ,
2: ਮਿੰਨੀ
0: ਕਟੋਰੀ, ਛੋਟੀ ਕੌਲੀ ਕੱਚ ਦੀ ਤੇ ਅੱਜ ਨਹੀਂ ਹੋ ਬਚਦੀ। ਆ ਗਈ ਉਹ ਤਾਜ ਦੇ ਹੱਥ ਦੀ,
1: ਛੋਟੀ ਕੌਲੀ ਕੱਚ ਦੀ। ਪੁਸ਼ ਅਪ ਕੀਤੇ
2: ਕਿੰਨੇ? ਓ ਮਾਈ ਗੋਡ,
1: ਛੋਟੀ ਟਾਈਮਸ ਤੇ ਕੱਲ ਨੂੰ ਮੈਂ 20 ਟਾਈਮਸ।
0: ਓਏ ਬੱਲੇ ਬੱਲੇ ਬੱਲੇ ਯਾਰ, ਇੰਨੇ ਸਟਰੋਂਗ ਹੋ ਗਏ ਤੁਸੀਂ।
1: 20+20
0: ਤੁਸੀਂ ਤਾਂ ਸਟਰੋਂਗ ਬਣ ਰਹੇ ਹੋ। ਗੁਡ ਗੁਡ ਗੁਡ ਗੁਡ ਗੁਡ। ਕੀ ਸੁਣਾਓਗੇ ਫਿਰ ਅੱਜ? ਨਿੱਕੀ ਪੁਲਿਸ ਕੀ ਸੁਣਾਓਗੀ ਅੱਜ?
1: ਇੱਕ ਬੋਲੀ।
0: ਹਾਂਜੀ।
2: ਹਾਏ ਬੋਲੀਆਂ ਸੁਣਾਉਂਦਾ, ਚੋਰ ਪੜਦੇ।
1: ਬਾਲੀ ਬੱਸੀ ਖੱਤਨ ਗਿਆ ਸੀ, ਬਾਲੀ ਬੱਸੀ ਖੱਤਨ ਗਿਆ ਸੀ, ਖੱਤਨ ਲੈਂਦਾ ਬਟਾ ਬੈਜੋ ਮੇਰੇ ਸਾਈਕਲ ਤੇ, ਤਲਿਆ ਤੇ ਛੋਟੀ ਦੀਦੀ ਡਾਂਸ ਕਲੇ।
0: ਸਾਈਕਲ ਵਾਲੀ ਪੁਲਿਸ, ਥੈਂਕ ਯੂ।
1: ਇੰਨਾ
0: ਕੁਛ ਹੈ,
2: ਪਹਿਲਾਂ ਹੀ ਤਿਆਰੀ ਕਰ ਲਈ।
1: ਹਾਂਜੀ
0: ਬੱਲੇ ਬੱਲੇ। ਫਿਰ
1: ਦੇਖੋ ਪੁਲਿਸ, ਪੁਲਿਸ ਕਾ ਐਂਬੂਲੈਂਸ ਤੇ ਫਾਇਰ ਟਰੱਕ ਟੋਏ ਹੈਗਾ।
0: ਓਏ ਬੱਲੇ ਬੱਲੇ ਬੱਲੇ,
2: ਟ੍ਰਿਪਲ ਜ਼ੀਰੋ ਤੋਂ ਘੱਟ ਹੈ ਕਿਤੇ?
0: ਹਾਂ ਇੰਨਾ ਕੁਛ ਹੈ ਤੁਹਾਡੇ ਕੋਲ, ਵੈਰੀ ਨਾਈਸ। ਗੱਲਾਂ ਵੀ ਬੜੀਆਂ ਹੈ ਤੁਹਾਡੇ।
1: ਜਦੋਂ ਮੂਵੀ
0: ਕੁੜੀਓ ਸੈੱਲ ਕੱਢੋ, ਇਹਦੀ ਤੁਹਾਡੀ ਵਾਰੀ ਨਹੀਂ ਜਾਣੀ।
1: ਤੇ ਮੈਂ ਤੰਦ
0: ਨਹੀਂ, ਤਵਨੀਤ ਨਹੀਂ ਫੜੋ, ਨਹੀਂ ਇਹਨੂੰ ਫੜੋ, ਇਸ ਕਾ ਤੰਦ ਛੋ
1: ਕਰ ਲਈ। ਓਏ ਮੈਂ ਤੋਲ ਗਏ
0: ਇਹਦੀਆਂ ਗੱਲਾਂ ਸੁਣ ਕੇ, ਬਲੋ ਯਾਦ ਆ ਰਿਹਾ ਜਿੱਦਾਂ ਪਾ ਲਓ ਮੱਝ ਪਸਮਾਉਣ ਲਈ ਕੱਟਾ ਨੀ ਛੱਡੀ ਦਾ, ਮੁੜ ਕੇ ਗਈ ਰੇ ਧੱਕੇ ਨੇ ਲਾਉਣਾ।
2: ਬੱਲੇ ਬੱਲੇ ਟ੍ਰਿਪਲ
0: ਕਹਿੰਦਾ ਹਾਂਜੀ
2: ਬਾਏ ਬਾਏ ਬੁੱਤੂ, ਬਾਏ ਬਾਏ ਬਾਏ ਬਾਏ ਬਾਏ।
0: ਸਤਿ ਸ੍ਰੀ ਅਕਾਲ।
2: ਆ ਗਈ ਵਾਰੀ ਤੁਹਾਡੀ ਹੈ ਨਾ,
0: ਇਹ ਵਾਰੀ ਨੀ ਆਉਣ ਦਿੰਦਾ ਤੁਹਾਡੀ ਹੈ ਨਿਕਾ ਜਾ
1: ਦਿੰਦਾ।
0: ਹੈ
2: ਦਿੰਦਾ, ਵਾਰੀ ਦਿੰਦਾ
1: ਦਿੰਦਾ
0: ਦਿੰਦਾ ਹਾਏ। ਮੈਨੂੰ ਤੇ ਲੱਗਦਾ ਨੀ ਤੁਹਾਨੂੰ ਵਾਰੀ ਦਿੰਦਾ ਵਾ, ਉਹ ਕੱਲਾ ਹੀ ਗੱਲਾਂ ਕਰ ਜਾਂਦਾ ਉਹ
2: ਕਿੰਨੀਆਂ ਸਾਰੀਆਂ
0: ਤੁਹਾਡੀ ਤੇ ਵਾਰੀ ਖਾ ਗਿਆ ਉਹ, ਹੁਣ ਕੀ ਕਰੀਏ ਹੁਣ ਕੀ ਕਰੀਏ ਤੁਹਾਡੀ ਤੇ ਵਾਰੀ ਖਾ ਗਿਆ ਉਹ ਵੀਰ ਜੀ ਦੀ ਖਾਓਗੇ ਕੀ ਸੁਣਾਓਗੇ
1: ਟੁੱਟੀ ਹੈਗੀ ਡਿੱਗ ਗਈ ਮੂਹਰੇ ਪਾਦ ਦੂਜੀ ਸਿੱਕਮ ਬਾਤ ਫਾਲੀ ਤੀਜੀ
0: ਪੂੰਜਾ ਸੜਿਆ ਨੀ ਮਾਂ ਮੇਰਾ ਚੀਂਚੀ ਚੀਂਚੀ ਚੀਂਚੀ ਪੂੰਜਾ ਸੜਿਆ ਚੀਂਚੀ ਚੀਂਚੀ
2: ਬੜੀ ਚਿੜੀ ਸਾਰ ਸੜੀ
0: ਥੈਂਕ ਯੂ ਐਸ਼ਨ
2: ਥੈਂਕ ਯੂ
0: ਦੀਦੀ
1: ਨਾਲ ਗੱਲ ਕਰ ਲੋ ਹਾਂਜੀ
0: ਲਿਆਓ ਦੀਦੀ
2: ਦੀਦੀ ਕੀ ਹਾਲ ਨੇ ਤੇਰੇ
1: ਠੀਕ ਹੈ ਤੁਹਾਡਾ ਕੀ ਹਾਲ ਹੈ
0: ਠੀਕ ਆ ਤੁਸੀਂ ਚੰਗੀਆਂ ਚਿੜੀਆਂ ਤੋਰੀਆਂ ਕੱਲ ਦੀਆਂ
2: ਹੈ ਓਕੇ ਦੀਦੀ ਨੂੰ ਸੁਣਾਉਣਾ ਨੀ ਆਇਆ ਕੱਲ ਵਧੀਆ ਅੱਜ ਮੈਂ ਸੁਣਾਵਾਂਗੀ ਵਧੀਆ
0: ਚੰਗੀ ਤਰ੍ਹਾਂ
1: ਐਸ਼ਨ ਤੇ ਵੀਜੀ ਮੇ ਪਿੱਛੇ ਤੋਂ ਰੋਲਾ ਪਾ ਰਹੇ ਸੀ ਤੇ ਫਿਰ ਉਹਨਾਂ ਕੰਫਿਊਜ਼ ਹੋ ਗਏ ਤੇ ਫਿਰ ਮੰਮਾ ਦਾ ਵਿੱਚ ਫੋਨ ਆ ਗਿਆ
2: ਚਿੜੀਆਂ ਫਿਰ ਇਧਰ ਉਧਰ ਹੋ ਗਈਆਂ
0: ਚਿੜੀਆਂ ਦਾ ਪੂੰਜਾ ਐਵੇਂ ਪੁੱਟਿਆ ਗਿਆ ਨਜਾਇਜ਼ ਹੀ ਹਨਾ ਅੱਜ ਕੀ ਸੁਣਾਓਗੇ ਫਿਰ
1: ਇੱਕ ਗਾਣਾ ਉਸ ਤੋਂ ਪਹਿਲਾਂ ਮੈਂ ਪਿੰਡੀ ਦਾ ਸਹੁਰੇ ਨਾਲ ਗੱਲ ਕਰਦੀ ਉਹ ਕਹਿੰਦੇ ਮਜ਼ਦੂਰ ਹੈ ਵਿਆਹ ਦਾ
0: ਪਿੰਡੀ ਦੇ ਸਹੁਰੇ ਨਾ ਸਹੁਰੇ ਤੇ ਕੁੜੀਏ
1: ਵਿਆਹ ਕਰਾ ਦੋ
0: ਸਹੁਰੇ ਤੇ ਕੁੜੀਏ ਬਾਅਦ ਚ ਬਣਨੇ ਆ ਪਹਿਲਾਂ ਤੇ ਉਹਦੇ ਪਿਓ ਨਾਲ ਗੱਲ ਹੋਣੀ ਨਾ ਪੇਕਿਆਂ ਨਾਲ ਗੱਲ ਹੋਣੀ ਪਹਿਲਾਂ
1: ਕਾਲੀ ਗੱਲ
0: ਕਿਹਦੇ ਨਾਲ ਕੀਤੀ
1: ਕਾਲੀ ਗੱਲ
0: ਪਿੰਡੀ ਦੇ ਡੈਡੀ ਕੌਣ ਹੈ ਭਲਾ ਪਿੰਡੀ ਦੇ ਡੈਡੀ ਦਾ ਕੀ ਨਾਮ ਹੈ 6-7 ਥੋੜੀ ਹੁੰਦਾ ਵਾ ਪਿੰਡੀ ਦਾ ਡੈਡੀ ਉਹ ਸਬਜ਼ੀ ਹੁੰਦਾ ਵਾ ਪਿੰਡੀ ਦਾ ਡੈਡੀ ਵੀ ਸਬਜ਼ੀ ਹੋਊਗਾ
1: ਕੱਦੂ
0: ਹਾਂ ਨਹੀਂ ਨਹੀਂ ਕੱਦੂ ਤੇ ਉਹਦਾ ਸਰਨੇਮ ਆ ਉਹਦਾ ਨਾਂ ਚੱਪਣ ਸਿੰਘ ਕੱਦੂ
2: ਟਿੰਡੇ ਉਹਦੇ ਕਜ਼ਨ ਹੈ
0: ਹੋਈ ਉਹਨਾਂ ਨਾਲ ਗੱਲ ਤੁਹਾਡੇ ਕੋਲ ਨੰਬਰ ਹੀ ਨਹੀਂ ਹੋਣਾ ਉਹਦਾ
1: ਹਾਂਜੀ ਹੈ ਸਾਡੇ ਘਰੇ ਹੈਗੀ
0: ਨਾ ਤੁਹਾਡੇ ਕੋਲ ਫੋਨ ਨੰਬਰ ਹੀ ਨਹੀਂ ਹੈਗਾ ਉਹਦਾ ਤੁਹਾਨੂੰ ਮੈਂ ਨੰਬਰ ਭੇਜੂਗਾ ਤੁਹਾਨੂੰ ਮੈਂ ਚੱਪਣ ਦਾ ਉਹਨੂੰ ਕਾਲ ਕਰਿਓ
1: ਤੁਸੀਂ ਕਦੀ ਭੇਜੋਗੇ
0: ਵੀ ਨਹੀਂ ਮੈਂ ਹੁਣੇ ਭੇਜੂਗਾ
2: ਨਹੀਂ ਫੇ ਕੀ ਗੱਲ ਹੋਈ ਸਹੁਰੇ ਨਾਲ
1: ਕਹਿੰਦੇ ਮਨਜੂਰ ਹੈ ਮੈਂ ਕੱਲ ਵਾਲਾ
2: ਕਬੂਲ ਹੈ ਕਬੂਲ ਹੈ
0: ਜਵਾਕ ਨੀ ਟਿੰਡੇ ਜਾਈਦੇ
1: ਜੋ ਵੀ ਹੈ
2: ਤਾਂ ਹੀ ਕਹਿਣਾ ਇੱਥੇ ਟਿੰਡੇ ਲੈਣਾ
0: ਚਲੋ ਫਿਰ ਭਿੰਡੀ ਦੇ ਵਿਆਹ ਦੀਆਂ ਤਿਆਰੀਆਂ ਕਰੀਏ ਫਿਰ ਹਨਾ
1: ਓਕੇ ਫੇਰ ਕੀ ਆ
0: ਨਾਲੇ ਨੀਸ਼ਾ ਬਾਨੂ ਆਈ ਆ ਭਿੰਡੀ ਦੇ ਵਿਆਹ ਤੇ ਨੀਸ਼ਾ ਬਾਨੂ ਲਾਉਂਦੇ ਆ ਸਾਰਿਆਂ ਨੂੰ ਲਿਸਟ ਬਣਾ ਲੋ ਕਿਨੂੰ ਕਿਨੂੰ ਸੱਦਣਾ ਠੀਕ ਆ ਓਕੇ ਕੀ ਸੁਣਾਓਗੇ ਫਿਰ
1: ਇੱਕ ਗਾਣਾ
0: ਹਾਂਜੀ
2: ਸੁਣਾਓ

0: করে বেন্ডি ভান্ডি আতে পিয়ন্ডি গড দেবিস চিলার দন্ডি
1: না নিজি
0: গল্লা গল্লা রোজ শুনন্দি সানু নবি বুজাতা পন্ডি সানু নানি জি মেরি নানি জি
2: নানি জি মেরি নানি জি
1: বড়ি প্যারি
0: মেরি নানি নানি জি নানি জি নানি জি বড়ি প্যারি নানি জি বলে বলে শাবা শাবা
1: বলে বলে শাবা শাবা নানি মেরি মোরনি কো মোর লে গয়ে ਕੱਲ ਸੁਣਾਂਗੇ ਫਿਰ ਠੀਕ ਆ ਹਾਂ ਇਹ ਵਾਲੀ ਮੰਮਾ ਨੂੰ ਮਾਰਨ ਵਾਲੀ ਨਾਨੀ ਦੇ ਮੰਮਾ ਨੂੰ ਮਾਰਨ ਵਾਲੀ ਠੀਕ ਆ ਓਕੇ ਥੈਂਕ ਯੂ ਪੁੱਤੋ ਰਿਪੋਰਟ ਹੋ ਗਿਆ ਕੰਮ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਸਰਬੱਤ ਦੇ ਭਲੇ ਦੇ ਕਹਿੰਦੇ ਅਰਦਾਸ ਕਰਦੇ ਹਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਚ ਰਹਿਣ ਧੰਨਵਾਦ ਤੁਹਾਡਾ ਰੁਪਿੰਦਰ ਜੀ ਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਫਤਿਹ ਨੂੰ ਕੱਲ੍ਹ ਕਿਹੋ ਤੂੰ ਬੁਝਾਰ ਤਾਂ ਰੇਡੀਓ 'ਤੇ ਪਾਉਣਾ ਤਾਂ ਕਰਕੇ ਸਾਰੇ ਲਿਸਨਰਸ ਪਾਰਟੀਸਪੇਟ ਕਰਦੇ ਆ ਜਵਾਬ ਦੇਣ ਦੇ ਲਈ ਸੋ ਕੋਈ ਫਾਈਨ ਨਹੀਂ ਬਣਦਾ ਇਹ ਤੁਸੀਂ ਕਿਹੋ ਭਰਾ ਸਾਨੂੰ ਤਾਂ ਇਹ ਵੀ ਕਹਿਣ 'ਤੇ ਫਾਈਨ ਹੋ ਜਾਣਾ
2: ਉਹ ਤਾਂ ਲਈ ਫਿਰਦਾ ਨਾਲ ਕੱਟ ਕੇ ਭਰੇ
1: ਉਹਦੇ ਭਰਾ ਜਦੋਂ ਮਿਲਦਾ ਉਹਨੇ ਬੈਗ ਭਰਿਆ ਹੁੰਦਾ ਫਾਈਨਾਂ ਨਾਲ ਸਤਿ ਸ਼੍ਰੀ ਅਕਾਲ ਤੇ ਨਵਪ੍ਰੀਤ ਜੀ ਕਹਿੰਦੇ ਨੇ ਕਿ $184 ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਰੇਟ ਹੋ ਗਿਆ 22 ਕੈਰਟ ਦਾ ਕੱਲ੍ਹ ਦਿਨ ਨਹੀਂ ਕੱਲ੍ਹ ਦੇ ਨਾਲੋਂ $2 ਵਧਿਆ ਸਗੋਂ
2: ਅੱਛਾ
1: ਪਰਸੋਂ ਵਾਲਾ ਰੇਟ ਹੋ ਗਿਆ ਕੱਲ੍ਹ ਸਗੋਂ 82 ਹੋ ਗਿਆ ਥੈਂਕ ਯੂ ਜੀ ਧੰਨਵਾਦ ਤੁਹਾਡਾ ਗੁੱਡ ਮੋਰਨਿੰਗ ਅਤੇ ਤੁਸੀਂ ਢਿੱਲੋਂ ਸਾਹਿਬ ਹੁਣ ਕਰ ਲਿਓ ਕਾਲ ਤੁਸੀਂ ਅਤੇ ਮਿਹਰਬਾਨੀ ਗੁੱਡ ਮੋਰਨਿੰਗ ਦਿਸ ਇਜ਼ ਜਗਜੀਤ ਗਿੱਲ ਅਤੇ ਧੰਨਵਾਦ ਜੀ ਮਿਹਰਬਾਨੀ ਅਤੇ ਕਹਿੰਦੇ ਨੇ ਕਿ ਤਸਮਾਨੀਆ ਤੋਂ ਆਏ ਆਪਾਂ ਵਾਜ਼ ਇਨ ਮੈਲਬਨ ਲਾਸਟ ਵੀਕ ਅਤੇ ਲਾਫਟਰ ਥੈਰੇਪੀ ਪ੍ਰੋਗਰਾਮ ਇਜ਼ ਇਨ ਡੀਡ ਏ ਗੁੱਡ ਮੋਰਨਿੰਗ ਥੈਰੇਪੀ ਫੋਰ ਆਲ ਲਵ ਦਾ ਸ਼ੋ ਐਂਡ ਦਾ ਕਿਡਜ਼ ਟੋਕ ਆਈ ਵਿਲ ਬੀ ਫਸਟ ਸਟੂਡੈਂਟ ਟੂ ਅਸੀਸ ਫੋਰ ਹਰ ਬੋਲੀਆਂ ਕਲਾਸ ਲੈ ਅਸੀਸ
2: ਹੋ ਗਿਆ ਕਲਾਸਾਂ ਸਟਾਰਟ
1: ਹਾਂ ਵੇਖ ਲਾ ਤੇਰਾ ਇੱਕ ਸਟੂਡੈਂਟ ਹੋਰ ਆ ਗਏ ਸਾਡਾ ਜਮਾਤੀ ਆ ਗਏ ਇੱਕ ਹੋਰ
2: ਫੋਟੋ ਵੇਖੇ
1: ਅਸੀਂ ਦੋ ਜਮਾਤੀ ਅਤੇ ਥੈਂਕ ਯੂ ਤੁਹਾਡਾ ਜੀ ਮਿਹਰਬਾਨੀ ਅਤੇ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਹੈ ਹੈਲੋ
3: ਦੋ
2: ਤਿੰਨ ਹਫ਼ਤੇ ਚੱਲ ਗਏ ਵਿਆਹ ਦੇ ਚੱਕਰ ਦੋ ਤਿੰਨ ਦਿਨ ਹੈ ਦੋ ਤਿੰਨ ਹਫ਼ਤੇ ਲੈ ਗਏ ਖਿੱਚ ਕੇ
3: ਕੁਛ ਨੀ ਚਾਹੀਦਾ ਨਹੀਂ ਇੱਕ ਗੱਲ ਹੈਗੀ ਬੜੀ ਪੋਜ਼ਿਟਿਵਿਟੀ ਪਈ ਬੱਚੇ 'ਚ ਹਨਾ ਮੈਂ ਤੇ ਸੱਚੀ ਗੱਲ ਨਹੀਂ ਤੇ ਅੱਜ ਕੱਲ੍ਹ ਤੇ ਆਉਂਦਾ ਹੈ ਵੀ ਨਹੀਂ ਜਵਾਕ ਚਾਹੀਦੇ ਨਹੀਂ ਹੈ ਵਿਆਹ ਭਗਤ ਕਰਾਓ ਨਾ ਕਰਾਓ ਝੰਡੇ ਹੀ ਬੱਚਿਆਂ ਤੋਂ
1: ਇਮੈਜੀਨੇਸ਼ਨ ਬੱਚਿਆਂ 'ਚ ਹੋਣੀ ਬਹੁਤ ਜ਼ਰੂਰੀ ਹੈ ਭਾਈ
3: ਨਹੀਂ ਬਹੁਤ ਵਧੀਆ ਗੱਲ ਮੈਂ ਮਾਂ ਪਿਓ ਨੇ ਬੜੀ ਸਲਾਮ ਤਗੜੀ ਆ ਵੀ ਸਹੀ ਗੱਲ ਹੈ ਨਹੀਂ ਤੇ ਅੱਜ ਕੱਲ੍ਹ ਬੱਚਿਆਂ ਦਾ ਨਾ ਨਾ ਨਾ ਆਪਾਂ ਨੂੰ ਕੋਈ ਬੋਝ ਨਹੀਂ ਚੱਕਿਆ ਜਾਂਦਾ
1: ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਬੌਂਦਲੇ ਜੇ ਫਿਰਦੇ ਆ
3: ਅੱਛਾ ਸਿੰਧੂ ਤੇ ਮਿੰਦੂ ਬੈਠੇ ਹੁੰਦੇ ਆ ਤੇ ਮਿੰਦੂ ਵਿਚਾਰਾ ਥੋੜਾ ਜਿਹਾ ਸਿੱਧਾ ਬੰਦਾ ਹੁੰਦਾ ਵਾ ਸਕੂਲ ਸਕਲ ਘੱਟ ਗਿਆ ਹੁੰਦਾ ਉਹ ਕਹਿੰਦਾ ਓਏ ਓਏ ਓਏ ਵੱਡੇ ਭਾਈ ਉਹ ਗੱਲ ਸੁਣ ਮੇਰੀ ਤੈਨੂੰ ਕੁਛ ਪਤਾ ਲੱਗਾ ਕਹਿੰਦਾ ਕੀ ਗੱਲ ਹੋਈ ਆ ਕਹਿੰਦਾ ਉਹ ਲੰਬੜਾਂ ਦੀ ਕੁੜੀ ਨੂੰ ਆਇਲਸ ਦੀ ਬਿਮਾਰੀ ਹੋ ਗਈ ਉਹਨੂੰ ਆਸਟ੍ਰੇਲੀਆ ਲੱਗ ਚੱਲੇ
1: ਅੱਛਾ
3: ਬਿਮਾਰੀ ਹੋ ਗਈ ਆਇਲਸ ਦੀ ਉਹਨੂੰ ਆਸਟ੍ਰੇਲੀਆ ਲੱਗ ਚੱਲੇ ਇੱਥੇ ਇਲਾਜ ਨਹੀਂ ਹੋਇਆ ਆਂਦਾ ਉਹ ਭਲਿਆ ਮਾਨਸਾ ਉਹ ਮੂਰਖਾ ਜੇ ਕਿਤੇ ਚਾਰ ਅੱਖਰ ਪੜ ਜਾਣਾ ਤੈਨੂੰ ਪਤਾ ਲੱਗਣਾ ਇਹਨੂੰ ਆਈਲੈਟਸ ਕੀਤਾ, ਉਹਨੂੰ 7.5 ਬੈਂਡ ਆਏ, ਆਸਟ੍ਰੇਲੀਆ ਚੱਲੀਏ ਪੜ੍ਹਨ।
1: ਅੱਛਾ ਅਰੇ ਪਹਿਲਾਂ ਇਹ ਇਹ ਦੱਸੋ ਵੀ ਮੁੱਕਿਆ ਕੌਣ ਅਗਲਾ ਜਿਹਦੇ ਨਾਲ ਗਈ। ਮੈਂ ਖਰੇ ਅਗਲਾ ਪੂਰਾ ਹੋ ਗਿਆ ਜੇ ਨਾਲ ਗਈ
2: ਜਿਹਦੇ ਨਾਲ ਗਈ। ਗੱਲ ਅਸੀਂ ਚੁੱਕ ਲਈ ਸੀ,
1: ਗੱਲ ਅਸੀਂ ਵੇਖੋ ਓਨਾ ਚਿਰ ਨੀ ਚੁੱਕੀ ਜਿੰਨਾ ਚਿਰ ਸਾਨੂੰ ਇਹ ਨੀ ਪਤਾ ਲੱਗਾ ਵੀ ਸਰਟੀਫਿਕੇਟ ਅਸਲੀ ਆ ਕਿ ਨਕਲੀ। ਇਸ ਕਰਕੇ ਥੋੜੀ ਜਿਹੀ ਵੇਸਟ ਹੋਈ
2: ਜਦ ਤੱਕ ਇੱਥੇ ਲੈਂਡ ਨੀ ਹੋਈ ਨਾ। ਸਾਨੂੰ ਇਹ ਨੀ ਪਤਾ ਲੱਗਣਾ ਹੱਸਣਾ ਕਿਸੇ ਤੇ।
3: ਨਹੀਂ ਅੱਜ ਕੱਲ ਚੁਟਕਲੇ ਏਦਾਂ ਦਿੰਦੇ ਆ ਨਾ, ਜਿੱਦਾਂ ਦੀ ਕਹਾਣੀ ਸੁਣਾਈ ਓਸ਼ੋ ਨੇ ਗੱਡੇ ਹੀ ਕੋਈ ਨੀ ਦੱਸਦਾ ਮਗਰੋਂ ਵੀ ਬਾਬੇ ਨੇ ਉਹਨਾਂ ਨੂੰ ਰੱਖਿਆ ਬੀਬੀਆਂ ਨੂੰ ਕਿ ਨਹੀਂ ਰੱਖਿਆ।
1: ਬੰਦੇ ਜਿਹੜੀਆਂ ਬੀਬੀਆਂ ਨਹੀਂ ਰੱਖੀਆਂ ਹੁੰਦੀਆਂ ਨਾ ਉਹਨਾਂ ਨੂੰ ਹੌਸਲਾ ਦੇਣ ਨੀ ਹੁੰਦੇ।
3: ਭਾਜੀ ਕਹਿਣਗੇ ਵੀ ਬਾਬੇ ਨੇ ਉਹਨਾਂ ਨੂੰ ਹੱਥ ਜੁੜ ਗਿਆ ਰੱਖ ਲਿਆ ਵਾ ਆਸ਼ਰਮ ਚ,
1: ਨੀ ਥੈਂਕ ਯੂ ਤੁਹਾਡਾ, ਤੁਸੀਂ ਏਡੇ ਧਿਆਨ ਏਡਾ ਧਿਆਨ ਦਿੱਤਾ ਬੀਬੀਆਂ ਵੱਲ। ਵੇਖੋ ਜਿਹੜੀ ਜਿਹੜੀ ਲਾਸਟ ਵਾਲੀ ਸੀ ਨਾ ਉਹ ਤੇ ਰੱਖ ਲਈ ਸੀ ਬਾਬੇ ਨੇ, ਬਾਕੀ ਬਾਕੀ ਤਿੰਨਾਂ ਦਾ ਕਰ ਲੋ ਬਤਾ।
3: ਸੁਣੋ ਗੱਲ, ਉਹ ਰੱਖ ਲਈ ਨਾ, ਉਹ ਰੱਖ ਲਈ ਤਾਂ ਜਲਕਟਰੇ ਟਾਪੂ ਉੱਥੇ ਪਿਆ ਬਣਿਆ, ਬਾਅਦ ਜਲਕਟਰੇ ਚ ਟਾਪੂ ਜਿਹੜਾ ਬਣਿਆ ਨਾ।
2: ਅੱਛਾ
1: ਢਿੱਲੋ ਵੱਲੋਂ ਜੀ ਕਰਨ ਨੂੰ ਫਿਰਨ ਡਿਆ, ਇਹਨਾਂ ਦੀ ਇਮੇਜੀਨੇਸ਼ਨ ਘੱਟ ਹੈ ਤਾਂ ਬੰਜਾਣ ਨਾਲ
2: ਕਿੱਥੇ ਨਿਆਣੇ ਵੀ ਸਾਡੇ ਨੇ ਜੇ ਸਾਡੀ ਨੀ ਮੁੱਕੀ ਆਏ ਤਾਂ।
1: ਥੈਂਕ ਯੂ ਮਨਦੀਪ ਜੀ, ਥੈਂਕ ਯੂ ਅਮਰ ਜੀ, ਥੈਂਕ ਯੂ ਅਜੀਤ ਬੁੱਟਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਤੇ ਗੁਰਜੀਤ ਜੀ ਧੰਨਵਾਦ ਤੁਹਾਡਾ, ਤੇ ਸੁਖਦੀਪ ਘੁੰਮਣ ਜੀ ਕਹਿੰਦੇ ਬੜੀ ਖੂਬਸੂਰਤ ਸੀ ਅੱਜ ਦੀ ਕਹਾਣੀ, ਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਮਿਹਰਬਾਨੀ। ਰਜਿੰਦਰ ਬਾਬਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਸੇਖੋ ਸਾਹਿਬ ਕਹਿੰਦੇ ਨੇ ਕਿ ਗੁੱਡ ਮਾਰਨਿੰਗ, ਅਤੇ ਪਰਮ ਜੋਸਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਤੇ ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਕੁਲਤਾਰ ਜੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਲੱਗੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਤੁਹਾਡਾ ਐਪਰੀਸੀਏਸ਼ਨ ਦੇ ਲਈ। ਅਤੇ ਜਗਨ ਜੀ, ਚਲੋ ਜਗਨ ਨਹੀਂ ਕਹਿ ਲੈਂਦੇ, ਧੰਨਵਾਦ ਤੁਹਾਡਾ, ਮਿਹਰਬਾਨੀ, ਅਤੇ ਥੈਂਕ ਯੂ ਤੁਹਾਡਾ ਐਪਰੀਸੀਏਸ਼ਨ ਦੇ ਲਈ। ਅਤੇ ਇਸੇ ਤਰ੍ਹਾਂ ਹੱਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ, ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਰੇਡੀਓ ਹਾਂਜੀ 1674 AM ਦੇ ਉੱਪਰ। ਸਮਾਂ ਹੋ ਚੁੱਕਿਆ ਅੱਜ ਦੀ ਕਹਾਣੀ, ਅੱਜ ਦੇ ਵਿਚਾਰ ਦਾ। ਅੱਜ ਦੀ ਜਿਹੜੀ ਕਹਾਣੀ ਹੈ ਉਹ ਇੱਕ ਚਿੜੀ ਦੀ ਹੈ। ਚਿੜੀ ਦੀ ਕਹਾਣੀ, ਚਿੜੀ ਜਿਹਨੂੰ ਜਾਚ ਆ ਗਈ ਸ਼ੁਕਰ ਕਰਨ ਦੀ। ਇੱਕ ਵਾਰ ਦੀ ਕਹਿੰਦੇ ਗੱਲ ਆ ਕਿ ਇੱਕ ਚਿੜੀ ਜਿਹੜੀ ਰੇਗਿਸਤਾਨ ਦੇ ਵਿੱਚ ਰਹਿੰਦੀ ਸੀਗੀ, ਭੁੱਖੀ ਪਿਆਸੀ, ਕਿੰਨਾ ਚਿਰ ਹੋ ਗਿਆ ਸੀ ਉਹਨੂੰ ਉਸ ਰੇਗਿਸਤਾਨ ਦੇ ਵਿੱਚ ਰਹਿੰਦਿਆਂ, ਖੰਭ ਵੀ ਉਹਦੇ ਝੜ ਚੁੱਕੇ ਸੀਗੇ। ਇਉਂ ਪ੍ਰਤੀਤ ਹੁੰਦਾ ਸੀਗਾ ਜਿਵੇਂ ਉਹ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ 'ਤੇ ਹੋਵੇ। ਇੱਕ ਦਿਨ ਉਸ ਚਿੜੀ ਦੇ ਕੋਲੋਂ ਇੱਕ ਸਾਧੂ ਲੰਘਦਾ, ਸਾਧੂ ਜਿਹੜਾ ਕਿਸੇ ਹੋਰ ਕੰਮ ਚੱਲਿਆ ਸੀਗਾ। ਚਿੜੀ ਉਸ ਸਾਧੂ ਨੂੰ ਰੋਕਦੀ ਆ, ਪੁੱਛਦੀ ਆ ਕਿ ਤੁਸੀਂ ਜਾਨੀ ਜਾਣੋ, ਸਾਧੂ ਤੁਸੀਂ ਦੱਸ ਸਕਦੇ ਹੋ ਕਿ ਮਾੜਾ ਸਮਾਂ ਮੇਰੇ 'ਤੇ ਹੋਰ ਕਿੰਨਾ ਸਮਾਂ ਰਹੂਗਾ, ਮੇਰੇ 'ਤੇ ਵੀ ਕਦੀ ਚੰਗੇ ਦਿਨ ਆਉਣਗੇ, ਮੈਂ ਵੀ ਕਦੀ ਰੱਜ ਕੇ ਪਾਣੀ ਪੀਊਂਗੀ, ਕਿ ਮੇਰੇ ਵੀ ਖੰਭ ਫਿਰ ਤੋਂ ਸੋਹਣੇ ਉਸੇ ਤਰੀਕੇ ਨਾਲ ਹੋਣਗੇ, ਮੈਂ ਫਿਰ ਤੋਂ ਫਰਤੀਲੀ ਹੋਵਾਂਗੀ। ਸਾਧੂ ਜਿਹੜਾ ਇਹ ਤਾਂ ਜਾਣ ਸਕਦਾ ਸੀ ਉਸ ਚਿੜੀ ਨੂੰ ਦੇਖ ਕੇ ਕਿ ਇਸ ਦੇ ਪਿਛਲੇ ਕਰਮ ਕਿੱਦਾਂ ਦੇ ਰਹੇ ਨੇ, ਪਰ ਚਿੜੀ ਨੂੰ ਕਹਿਣ ਲੱਗਾ ਕਿ ਮੈਨੂੰ ਨਹੀਂ ਪਤਾ ਕਿ ਅੱਗੇ ਤੇਰੇ ਨਾਲ ਕੀ ਹੋਣਾ, ਪਿਛਲੇ ਕਰਮਾਂ ਤੋਂ ਮੈਂ ਜਾਣੂ ਹਾਂ। ਮੈਂ ਇੱਦਾਂ ਕਰਦਾ, ਮੈਂ ਆਪਣੇ ਗੁਰੂ ਕੋਲ ਚੱਲਿਆ ਹਾਂ, ਗੁਰੂ ਨੂੰ ਜਾ ਕੇ ਪੁੱਛਾਂਗਾ ਅਤੇ ਫਿਰ ਤੈਨੂੰ ਆ ਕੇ ਦੱਸੂ। ਉਹ ਜਿਹੜਾ ਸਾਧੂ ਹੁੰਦਾ ਉਹ ਆਪਣੇ ਗੁਰੂ ਕੋਲ ਜਾਂਦਾ, ਆਪਣੇ ਗੁਰੂ ਨੂੰ ਉਸ ਚਿੜੀ ਦੀ ਸਾਰੀ ਹਾਲਤ ਬਿਆਨ ਕਰਦਾ ਅਤੇ ਪੁੱਛਦਾ, ਜੀ ਕੀ ਸਮਾਧਾਨ ਹੋ ਸਕਦਾ, ਮੈਨੂੰ ਤਾਂ ਦੇਖ ਕੇ ਉਹਦੇ ਵੱਲ ਬੜਾ ਤਰਸ ਆਇਆ। ਗੁਰੂ ਕਹਿੰਦਾ ਹੈ ਕਿ ਜੋ ਉਹਦੀ ਜ਼ਿੰਦਗੀ ਦੇ ਵਿੱਚ ਹਾਲੇ ਚੱਲ ਰਿਹਾ ਨਾ, ਹਾਲੇ ਹੋਰ ਬੁਰੇ ਦਿਨ ਆਉਣਗੇ, ਅਗਲੇ 7 ਸਾਲ ਇੱਕ ਕਸ਼ਟ ਚੋਂ ਨਿਕਲੂਗੀ ਤਾਂ ਦੂਜਾ ਕਸ਼ਟ ਸ਼ੁਰੂ ਹੋਊਗਾ। ਇਸ ਦੀ ਜ਼ਿੰਦਗੀ ਦੇ ਵਿੱਚ ਅਗਲੇ 7 ਸਾਲ ਦੁੱਖ ਹੀ ਦੁੱਖ ਨੇ। ਸਾਧੂ ਨੂੰ ਤਰਸ ਆਇਆ, ਕਹਿਣ ਲੱਗਾ, ਗੁਰੂ ਜੀ ਕੋਈ ਤਾਂ ਰਾਹ ਹੋਊਗਾ, ਕੋਈ ਤਾਂ ਹੱਲ ਹੋਊਗਾ। ਗੁਰੂ ਜੀ ਆਖਣ ਲੱਗੇ ਵੀ ਹੱਲ ਤਾਂ ਇੱਕ ਹੈ, ਇੱਕ ਮੰਤਰ ਹੈ, ਤੁਸੀਂ ਚਿੜੀ ਨੂੰ ਦੱਸ ਦਿਓ, ਜੇ ਉਹਨੂੰ ਠੀਕ ਲੱਗਿਆ ਤੇ ਉਹ ਮੰਤਰ ਪੜ੍ਹ ਲਿਆ ਕਰੂਗੀ। ਸਾਧੂ ਨੂੰ ਮੰਤਰ ਦੇ ਦਿੱਤਾ ਜਾਂਦਾ ਤੇ ਉਹ ਮੰਤਰ ਜਾ ਕੇ ਉਹ ਚਿੜੀ ਨੂੰ ਦੇ ਦਿੰਦਾ। ਇਹ ਮੰਤਰ ਸੀਗਾ ਕਿ ਹਰ ਸਮੇਂ ਜੋ ਵੀ ਹੋਵੇ ਕਹਿਣਾ ਵਾ ਵੀ ਸ਼ੁਕਰ ਆ ਤੇਰਾ ਰੱਬਾ, ਧੰਨਵਾਦ ਪਰਮਾਤਮਾ। ਹੁਣ ਚਿੜੀ ਨੂੰ ਜਦੋਂ ਇਹ ਮੰਤਰ ਦਿੱਤਾ ਜਾਂਦਾ ਉਹ ਸੁਣਦੀ ਹੈ, ਬੇਮਾਂਜੇ ਦੇ ਨਾਲ ਉਹ ਉਦਣ ਤੋਂ ਹੀ ਉਹ ਮੰਤਰ ਦਾ ਉਚਾਰਨ ਕਰਨਾ ਸ਼ੁਰੂ ਕਰ ਦਿੰਦੀ। ਜੋ ਵੀ ਹੋਣਾ ਉਸ ਚਿੜੀ ਨੇ ਕਹਿੰਦੇ ਰਹਿਣਾ, ਸ਼ੁਕਰ ਆ ਰੱਬਾ, ਸ਼ੁਕਰ ਆ ਰੱਬਾ। ਸ਼ੁਰੂ ਦੇ ਵਿੱਚ ਤਾਂ ਚਿੜੀ ਨੇ ਨਾ ਬੜੇ ਬੇਈਮਾਨੀ ਦੇ ਨਾਲ ਸ਼ੁਕਰ ਕਰਨਾ ਰੱਬ ਦਾ, ਨਾਲ ਉਹਨੂੰ ਪਤਾ ਵੀ ਲੱਗਣਾ ਵੀ ਸਾਹਮਣੇ ਮੈਥੋਂ ਕੁਝ ਹੈ ਨਹੀਂ, ਮੈਂ ਸ਼ੁਕਰ ਕਰੀ ਜਾਂਦੀ, ਹਾਲੇ ਤੱਕ ਤਾਂ ਕੁਝ ਮਿਲਿਆ ਵੀ ਨਹੀਂ, ਸ਼ੁਕਰ ਕਿਸ ਚੀਜ਼ ਦਾ ਕਰ ਰਹੀ। ਪਰ ਹੌਲੀ ਹੌਲੀ ਚਿੜੀ ਨੇ ਹਰ ਇੱਕ ਪਲ ਦੇ ਨਾਲ, ਹਰ ਇੱਕ ਜੋ ਵੀ ਉਹਦੀ ਜ਼ਿੰਦਗੀ ਦੇ ਵਿੱਚ ਘਟਨਾ ਵਾਪਰਨੀ ਉਹਦੇ ਨਾਲ ਉਸਨੇ ਸ਼ੁਕਰ ਕਰਨਾ ਸ਼ੁਰੂ ਕਰ ਦਿੱਤਾ, ਇੱਕ ਦੋ ਦਿਨਾਂ ਦੇ ਵਿੱਚ ਹੀ। ਕੁਝ ਦਿਨਾਂ ਬਾਅਦ ਉਹ ਸਾਧੂ ਕਿਸੇ ਹੋਰ ਜੰਗਲ ਚੋਂ ਲੰਘਦਾ ਸੀ, ਹਰਿਆ ਭਰਿਆ ਜੰਗਲ, ਆਸੇ ਪਾਸੇ ਤਲਾਅ, ਇੱਕ ਬੜੀ ਹੀ ਸੋਹਣੀ ਚਿੜੀ ਜਿਹੜੀ ਗਾ ਰਹੀ ਸੀ। ਸਾਧੂ ਦੇਖ ਕੇ ਹੈਰਾਨ ਹੋਇਆ, ਇਹ ਚਿੜੀ ਤਾਂ ਉਹੀ ਰੇਗਿਸਤਾਨ ਵਾਲੀ ਚਿੜੀ ਹੈ, ਇਹਦੇ 'ਤੇ ਹਾਲੇ 7 ਸਾਲ ਹੋਰ ਬੜਾ ਦੁੱਖ ਸੀ,
ਇਹ ਠੀਕ ਕਿੱਦਾਂ ਹੋ ਗਈ, ਇੱਥੇ ਕਿੱਦਾਂ ਆ ਗਈ। ਵਾਪਸ ਆਪਣੇ ਗੁਰੂ ਕੋਲ ਗਿਆ ਉਹ ਸਾਧੂ ਜਗਿਆਸਾ ਦੇ ਵਿੱਚ ਕਿ ਗੁਰੂ ਜੀ ਤੁਸੀਂ ਤਾਂ ਕਿਹਾ ਸੀਗਾ ਕਿ 7 ਸਾਲ ਹਾਲੇ ਉਹਦੇ ਨਾਲ ਏਦਾਂ ਕੁਝ ਹੀ ਹੋਣਾ, 7 ਸਾਲ ਹਾਲੇ ਉਹਨੇ ਹੋਰ ਬੜੇ ਦੁੱਖ ਭੋਗਣੇ ਨੇ। ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮੰਤਰ ਦਿੱਤਾ ਸੀਗਾ ਨਾ ਉਹਨੇ ਸਾਰਾ ਕੁਝ ਕੱਟਤਾ। ਸਾਧੂ ਥੋੜਾ ਸਮਝ ਗਿਆ ਸੀ ਕਿ ਇਹ 7 ਸਾਲਾਂ ਦਾ ਬੰਧਨ 7 ਦਿਨਾਂ 'ਚ ਕਿਵੇਂ ਮੁੱਕ ਗਿਆ। ਗੁਰੂ ਜੀ ਦੱਸਣ ਲੱਗੇ ਕਿ ਜਦੋਂ ਤੂੰ ਚਿੜੀ ਨੂੰ ਉਹ ਮੰਤਰ ਦਿੱਤਾ ਨਾ ਤੇ ਉਹ ਚਿੜੀ ਹਰ ਪਲ ਸ਼ੁਕਰ ਕਰਨ ਲੱਗ ਪਈ, ਪਰ ਉਸਨੇ ਹਿੰਮਤ ਨਹੀਂ ਛੱਡੀ, ਹਿੰਮਤ ਕਰਦੀ ਰਹੀ। ਇੱਕ ਦਿਨ ਇਸੇ ਹਿੰਮਤ ਦੇ ਵਿੱਚ ਕਿ ਇਸ ਰੇਗਿਸਤਾਨ ਤੋਂ ਉੱਡ ਕੇ ਕਿਤੇ ਹੋਰ ਜਾਣੀ ਆ, ਗਰਮੀ ਇੰਨੀ ਸੀ ਖੰਭ ਕੰਬ ਨਹੀਂ ਕੀਤੇ ਸਿੱਧਾ ਰੇਤ ਦੇ ਉੱਪਰ ਜਾ ਡਿੱਗੀ। ਗਰਮ ਰੇਤ ਫਿਰ ਵੀ ਚਿੜੀ ਨੇ ਡਿੱਗਦੇ ਸਾਰੇ ਹੋ ਗਿਆ, ਸ਼ੁਕਰ ਆ ਪਰਮਾਤਮਾ ਜੇ ਡਿੱਗ ਗਿਆ ਇਹਦੇ ਵਿੱਚ ਵੀ ਤੇਰੀ ਕੋਈ ਮਰਜ਼ੀ ਹੋਊ। ਇੰਨੇ ਚਿਰ ਨੂੰ ਇੱਕ ਬਾਜ਼ ਆਉਂਦਾ, ਝਪੱਟਾ ਮਾਰਦਾ, ਚਿੜੀ ਨੂੰ ਫੜਦਾ ਤੇ ਨਾਲ ਲੈ ਕੇ ਉੱਡ ਜਾਂਦਾ। ਉਹ ਚਿੜੀ ਉਦੋਂ ਵੀ ਜਦੋਂ ਬਾਜ਼ ਦੇ ਮੂੰਹ ਦੇ ਵਿੱਚ ਸੀਗੀ ਸ਼ਾਇਦ ਉਹਨੂੰ ਲੱਗਿਆ ਕਿ ਮੇਰੇ ਆਖਰੀ ਪਲ ਨੇ, ਤੇ ਫਿਰ ਕਹਿੰਦੀ ਪਰਮਾਤਮਾ ਸ਼ੁਕਰ ਹੈ, ਇਹਦੇ ਵਿੱਚ ਵੀ ਸ਼ਾਇਦ ਤੇਰੀ ਕੋਈ ਮਰਜ਼ੀ ਹੈ। ਪਤਾ ਨਹੀਂ ਬਾਜ਼ ਨੂੰ ਕੁਝ ਹੋਇਆ, ਉਹਦੇ ਮੂੰਹ ਦੇ ਵਿੱਚੋਂ ਚਿੜੀ ਛੁੱਟੀ ਤੇ ਛੁੱਟ ਕੇ ਜਿੱਥੇ ਡਿੱਗੀ ਉਹ ਇੱਕ ਹਰਾ ਭਰਾ ਜੰਗਲ ਸੀਗਾ। ਚਿੜੀ ਨੂੰ ਇਹ ਦੇਖ ਕੇ ਯਕੀਨ ਨਹੀਂ ਆਇਆ ਕਿ ਹੁਣੇ ਮੈਂ ਮੌਤ ਦੇ ਮੂੰਹ 'ਚ ਸੀਗੀ ਤੇ ਹੁਣੇ ਮੈਂ ਇੱਕ ਹਰੇ ਭਰੇ ਜੰਗਲ 'ਚ ਹਾਂ। ਸ਼ੁਕਰ ਕਰਦੀ ਆ ਪਰਮਾਤਮਾ ਦਾ। ਗੱਲ ਤਾਂ ਚਿੜੀ ਦੀ ਹੈ ਪਰ ਇਹ ਲਾਗੂ ਸਾਰੇ ਜੀਵ ਜੰਤੂਆਂ 'ਤੇ ਹੁੰਦੀ ਹੈ, ਸਾਡੇ 'ਤੇ ਵੀ। ਉਹ ਚਿੜੀ ਸੀ ਜਿਹੜੀ ਰੋਜ਼ ਸ਼ਾਇਦ ਪਹਿਲੋਂ ਸ਼ਿਕਾਇਤਾਂ ਕਰਦੀ ਸੀ ਕਿ ਮੇਰੇ ਖੰਭ ਨਹੀਂ ਹੈਗੇ, ਇਹ ਰੇਗਿਸਤਾਨ ਦਾ ਏਰੀਆ ਮੈਨੂੰ ਦਿੱਤਾ ਗਿਆ, ਇੱਥੇ ਦਰਖਤ ਨਹੀਂ ਹੈਗਾ, ਪਾਣੀ ਨਹੀਂ ਹੈਗਾ। ਤੇ ਹੁਣ ਉਹ ਜਿਹੜੀ ਜਿਹੜੀ ਸ਼ੁਕਰ ਕਰ ਰਹੀ ਸੀ ਤੇ ਉਹਦਾ ਦਿਨ ਫਿਰ ਗਿਆ। ਇਹੋ ਐਕਸਪੈਰੀਮੈਂਟ ਕਦੀ ਆਪਾਂ ਆਪਣੇ ਨਾਲ ਕਰਕੇ ਦੇਖੀਏ ਨਾ। ਸਵੇਰੇ ਘਰੋਂ ਨਿਕਲੀਏ ਤੇ ਪਹਿਲੋਂ ਮੌਸਮ ਦੇ ਵਿੱਚ ਕਮੀਆਂ ਕੱਢੀਏ, ਅੱਗੇ ਵਧੀਏ ਟ੍ਰੈਫਿਕ 'ਚ ਕਮੀਆਂ ਕੱਢੀਏ, ਆਫਿਸ ਜਾਈਏ ਕੰਮ ਕਾਰ 'ਤੇ ਜਾਈਏ ਤੇ ਲੋਕਾਂ ਦੇ ਵਿੱਚ ਕਮੀਆਂ ਕੱਢੀਏ, ਦੁਪਹਿਰ ਨੂੰ ਕੁਝ ਖਾਣ ਨੂੰ ਲਈਏ ਤਾਂ ਉਹਦੇ ਵਿੱਚ ਕਮੀਆਂ ਕੱਢੀਏ, ਸ਼ਾਮੀ ਜਾ ਕੇ ਫਿਰ ਆਪਣੇ ਘਰੇ ਲਾਈਫ ਪਾਰਟਨਰ ਬੱਚਿਆਂ ਜਾਂ ਆਲੇ ਦੁਆਲੇ 'ਚ ਕਮੀਆਂ ਕੱਢੀਏ। ਰਾਤ ਨੂੰ ਜਦੋਂ ਤੁਸੀਂ ਆਪਣਾ ਸ਼ੀਸ਼ੇ ਦੇ ਵਿੱਚ ਮੂੰਹ ਦੇਖੋਗੇ ਤੁਹਾਨੂੰ ਰਿਲਾਈਜ਼ ਹੋਊਗਾ ਕਿ ਤੁਸੀਂ ਆਪਣੇ ਆਪ ਦੇ ਵਿੱਚ ਵੀ ਕਮੀਆਂ ਕੱਢ ਰਹੇ ਹੋ। ਮੇਰੀ ਇੱਕ ਛੋਟੀ ਲੱਗ ਰਹੀ ਹੈ, ਮੇਰਾ ਚਿਹਰਾ ਠੀਕ ਨਹੀਂ ਲੱਗ ਰਿਹਾ, ਆਹ ਮੁੱਛਾਂ ਥੋੜ੍ਹੀਆਂ ਵੱਖਰੀਆਂ ਜਿਹੀਆਂ ਲੱਗ ਰਹੀਆਂ। ਫਿਰ ਉਹ ਚਿੜਚਿੜਾਪਨ ਸ਼ੁਰੂ ਹੋ ਜਾਂਦਾ ਕਮੀਆਂ ਵਾਲਾ। ਜਦੋਂ ਇੱਕ ਵਾਰੀ ਕਮੀਆਂ ਕੱਢਣੀਆਂ ਸ਼ੁਰੂ ਕਰੋ ਫਿਰ ਹਰੇਕ ਪਾਸੇ ਹਰੇਕ ਚੀਜ਼ 'ਚ ਕਮੀਆਂ ਹੀ ਲੱਭਦੀਆਂ। ਅਤੇ ਉਹ ਹੀ ਜਦੋਂ ਅਸੈਪਟ ਕਰ ਲਵੋ, ਸ਼ੁਕਰ ਕਰ ਲਵੋ, ਮੰਨ ਲਵੋ ਜੋ ਹੈ ਕੋਲ, ਹਰ ਇੱਕ ਚੀਜ਼ ਦਾ ਧੰਨਵਾਦ ਕਰੋ, ਇੱਥੋਂ ਤੱਕ ਕਿ ਸਿਰਪਿੜ ਹੋਈ ਹੈ ਉਹਦਾ ਵੀ, ਜੇ ਡਿੱਗ ਗਏ ਹੋ ਉਸਦਾ ਵੀ, ਜੇ ਕੋਈ ਗੁੱਸੇ ਹੋ ਗਿਆ ਉਸਦਾ ਵੀ, ਜੇ ਕੋਈ ਗੁੱਸੇ ਨਹੀਂ ਹੋਇਆ ਉਸਦਾ ਵੀ, ਸ਼ੁਕਰ ਕਰਦੇ ਰਹੋ ਤੇ ਤੁਸੀਂ ਦੇਖੋਗੇ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਜਾਪਦੀਆਂ ਸਨ ਕਿ ਆਹ ਲਾਂਘਤ ਨਹੀਂ ਪੁੱਟੀ ਜਾਣੀ, ਤੇ ਸ਼ੁਕਰ ਕਰਦਿਆਂ ਪਰਮਾਤਮਾ ਨੇ ਜਿਹੜਾ ਉਹ ਪੁੱਲ ਬਣਾ ਦੇਣਾ ਨਾ, ਉਹ ਲਾਂਘ 'ਚੋਂ ਤਾਂ ਕਿੱਥੇ ਪਾਰ ਹੋਣਾ ਸੀ। ਪਰ ਇੱਕ ਵਾਰੀ ਪਿੱਛੇ ਧਿਆਨ ਵੀ ਮਾਰਿਓ ਕਿ ਉਹ ਕਾਫੀ ਚੀਜ਼ਾਂ, ਉਹ ਕਾਫੀ ਨਿਆਮਤਾਂ, ਕਾਫੀ ਗਿਫਟ ਜਿਹੜੇ ਪਰਮਾਤਮਾ ਨੇ ਦਿੱਤੇ ਕਿਉਂਕਿ ਤੁਸੀਂ ਸ਼ੁਕਰ ਕੀਤਾ ਸੀ। ਆਪਾਂ ਕਈ ਵਾਰੀ ਡਿਜ਼ਰਵ ਨਹੀਂ ਕਰ ਰਹੇ ਹੁੰਦੇ, ਹੋ ਸਕਦਾ ਸੀ ਸਾਰਾ ਦਿਨ ਸ਼ਿਕਾਇਤਾਂ ਨਾ ਕਰਦੇ ਹੋਈਏ, ਪਰ ਥੋੜਾ ਥੋੜਾ ਸਵਾਦ ਸ਼ਾਇਦ ਜ਼ਰੂਰ ਲੈਂਦੇ ਹੋਈਏ। ਆਓ ਸ਼ਿਕਾਇਤਾਂ ਘਟਾਈਏ, ਸ਼ੁਕਰਾਨਾ ਵਧਾਈਏ ਤੇ ਦੇਖਾਂਗੇ ਜ਼ਿੰਦਗੀ ਕਿੱਡੀ ਖੂਬਸੂਰਤ ਹੈ ਤੇ ਪਰਮਾਤਮਾ ਉਹ ਵੀ ਪੂਰਿਆ ਕਰ ਰਿਹਾ ਜੋ ਸਾਨੂੰ ਲੱਗਦਾ ਸੀਗਾ ਕਿ ਅਸੰਭਵ ਨਹੀਂ। ਸ਼ੁਕਰ ਕਰਦੇ ਰਹੋ। ਅੱਜ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੀ ਹੋਏਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ 1674 AM

रेडियो हाँ जी 1674 AM 23 जून 2026 और मंगलवार दे शाम लेके आए हैं खबर भारत आस्ट्रेलिया दियां दुनिया जहान दियां भी ने NSW दे विच बजट पेश किता गया कि कुछ पाया है तुसी जेकर NSW च रहने हो और किथे किथे खर्चे होंगे उन्हां दी सांझ तुहाडे नाल पावांगे और आखिरकार ग्रीन्स पार्टी दी हमायत दे नाल CGT ते नैगेटिव गेयरिंग नूं लैके जिहड़ा बिल सी उह पार्लीमेंट दे विच लियांदा गया। पॉलिन हैंसन ने कुछ ऐसियां टिप्पणियां कीतियां जिहड़ियां कि आने वाले समय दे विच भारी वी पै सकदियां ने, पर की कुछ होया है आस्ट्रेलिया दी पार्लीमेंट दे विच, अज स्टेट पार्लीमेंट है ते चाहे फैडरल पार्लीमेंट है, सारे लेखे जोखे तुहाडे तक लैके आवांगे। और भारत दे विच लखनऊ दे अंदर जिहड़ी अग लगी सी जिस 15 बच्चों की मौत हुई है उसके हुण कारण सामने आ रहे हैं, पर पहला इंटरनेशनल न्यूज़ दे नाल शुरुआत करते हैं। भारत ते आस्ट्रेलिया दियां खबरां मगरों सांझियां करांगे ते जांदे जांदे तुहानू फीफा विश्व कप दियां अपडेट्स भी दिंदे होए चलांगे। इंटरनेशनल न्यूज़ दे नाल शुरुआत प्रोग्राम न्यूज़ रूम। गजा पट्टी तो सब तो पहला खबर, जिथे जंगबंदी के दावों के विचकार इजराइल अपनियां हरकतों तो बाज नहीं आ रहा और एक ऐसी दिल दहला देने वाली घटना सामने आई है। सोमवार के दिन गजा शहर के रिमल जिले के विच एक 16 साल स्कूली विद्यार्थन की मौत हो गई जदों अपनी 11वीं की प्रीख्या देन जा रही थी। हमले की पुष्टि करदे हुए इजराइली फौज ने मनिया है कि उन्हां दा निशाना हमास का एक लड़ाकू सी, एक अतवादी सी। हालांकि फौज ने एक नागरिक दी जानी नुकसान दी रिपोर्टां दी पुष्टि भी कर दिती है, 3 होर लोग जख्मी भी हुए ने। घटना स्थान तो प्राप्त वीडियो दे विच साफ दिख रहा है कि किस तरीके दे नाल वाहन सड़क दे उत्ते निशाना बनाए गए ने, सड़क दे उत्ते खून दे निशान भी दिख रहे ने। इस विद्यार्थन की लाश नूं गजा दे अल शिफा हस्पताल लिया गया जिथे उसकी मां ते सैकड़ियां फलिस्तीनियां ने हंजुआं भरी अंतम विदायगी दिती। इस वक्त कुछ होर किता भी नहीं जा सकता। हालांकि जंगबंदी का समझौता लागू है, अक्तूबर 2025 दे विच समझौता हो गया सी कि इजराइल ते गजा पट्टी दे विच यानी हमास दे दरमियान समझौता होया सी, पर गजा दे सेहत मंत्रालय दे मुताबक इजराइल रुकिया नहीं है। उदों बाद हमास ने कोई हमला इजराइल च किता होवे ना होवे, पर इजराइल लगातार जंगबंदी दे समझौते दी उलंघना कर रहा है और 1000 तो वधेरे फलिस्तीनी मारे जा चुके ने। पर जेकर 7 अक्तूबर 2023 तो शुरू होया संघर्ष इस दी सांझ पाईए तां इजराइल ने हुण तक 73,000 तो वधेरे फलिस्तीनियां दी जान लै लई है जिस दे विच लगभग अद्धियां औरतां ते बच्चे ने। उधर इजराइल दी फौज ने इस दे उत्ते स्पष्टीकरण दिंदिया कहा है कि उन्हां नूं सिर्फ उन्हां लोकां नूं ही निशाना बनाया जांदा है जो सुरक्षा ते लिहाज दे नाल इजराइल दे वास्ते खतरा पैदा कर सकदे ने। हालांकि ताज़ा घटना दे विच मासूम लोकां नूं मारे जान दे उत्ते एक बार फिर तो सवाल उठे ने, पर दुनिया भर दे विच इन्ना कुछ हो रहा है कि कौमांतरी मीडिया दा इन्हां खबरां दे वल फिलहाल ध्यान नहीं जा रहा। उत्थे स्विट्जरलैंड दे विच ईरान ते अमरीका दी गलबात खत्म हो गई जिस दे विच ईरानी वफद दे जिहड़े विच शामिल सी मुहम्मद बगर गलीबाफ, उन्होंने मीडिया दे नाल गलबात करदिआं कहा है कि वह अमरीकी राष्ट्रपति डोनल्ड ट्रंप की धमकी तो नाराज़ होकर बैठक छड के भी चले गए सी, जिस तों बाद अमरीकी धिर ने बैठक की मंग भी की। ईरान दे हैदराबाद कौंसुलेट ने गलीबाफ की एक वीडियो भी सांझी की है जिस दे विच मीडिया दे नाल गलबात कर रहे हैं। गलीबाफ कह रहे हैं कि 80 मिनट की गलबात तो बाद मैनू पता चलिया कि ट्रंप साढ़े राष्ट्रपति ते साढ़े वफद दे बारे गल्लां कर रहे ने ते हमले करन दी धमकी दे रहे ने। मैं अमरीकी उपराष्ट्रपति जेडी वेंस नूं कहा कि तुसीं इत्थे गलबात करन आए हो, कोई समझौते दे विच इह शर्त पहली सी कि कोई धमकी या दबाव दे विच समझौता नहीं होना चाहिए, जबकि अज ही तुहाडे राष्ट्रपति ने धमकी दे छड्डी ते हुण इह समझ लो कि असीं इस गलबात नूं अगे नहीं तोर सकदे। गलीबाफ ने अगे भी कहा कि असीं गलबात लगभग खत्म ही कर दित्ती सी, मीटिंग तो बाहर आ गए सी, वापस नहीं सी गए। बाद दे विच अमरीकी धिर ने विचोलगी धिर दे जरिए एक होर बैठक की मंग की, हालांकि असीं मना कर दिता। कतर ते पाकिस्तान की विचोलगी धिर साढ़े कोल आई, उन्होंने कहा कि असीं उन्हां नाल गल करांगे, पर असीं सीधे अमरीकी धिर दे नाल मुड़ के गलबात नहीं की। वैसे यह जैसे नूं तैसे वाली गल है, हुण तक अमरीकी राष्ट्रपति अपने हिसाब दे नाल मीडिया नूं जानकारी दिंदे रहे ने, पर जेकर अजिहा होया तां एक तरीके दे नाल अमरीकी वफद दी इह
ਬੇਇੱਜ਼ਤੀ ਹੀ ਮੰਨੀ ਜਾ ਸਕਦੀ ਹੈ। ਜਦਕਿ ਅਮਰੀਕਾ ਦੀ ਹਾਲੇ ਤੱਕ ਜਾਂ ਟਰੰਪ ਦੀ ਇਸ ਦੇ ਉੱਤੇ ਟਿੱਪਣੀ ਨਹੀਂ ਆਈ। ਉੱਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕਿਹਾ ਕਿ ਅਮਰੀਕਾ ਦੀ ਗੱਲਬਾਤ ਨੂੰ ਮੇਜ਼ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਲਗਭਗ ਨਾਕਾਮ ਹੋ ਗਈਆਂ ਸੀ ਕਿਉਂਕਿ ਇਜ਼ਰਾਈਲ ਨੇ ਲੈਬਨਾਨ ਦੇ ਉੱਤੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਇੱਕ ਵੱਖਰਾ ਕਾਰਨ ਇਸਹਾਕ ਡਾਰ ਨੇ ਸਾਂਝਾ ਕੀਤਾ। ਸਵਿਟਜ਼ਰਲੈਂਡ ਦੇ ਰਿਜ਼ੋਰਟ ਦੇ ਵਿੱਚ ਹੋਈ ਇਸ ਗੱਲਬਾਤ ਦਾ ਜ਼ਿਕਰ ਕਰਦੇ ਇਸਹਾਕ ਡਾਰ ਨੇ ਕਿਹਾ ਕਿ ਗੱਲਬਾਤ ਕੁਝ ਦਿਨ ਪਹਿਲਾਂ ਵੀ ਸ਼ੁਰੂ ਹੋ ਸਕਦੀ ਸੀ, ਪਰ ਲੈਬਨਾਨ ਦੇ ਉੱਤੇ ਇਜ਼ਰਾਈਲੀ ਹਮਲੇ ਕਦੋਂ ਰੁਕਦੇ ਇਸ ਦੀ ਕੋਈ ਗਰੰਟੀ ਨਹੀਂ ਸੀ। ਇਸ ਦਰਮਿਆਨ ਅਲ ਅਰੇਬੀਆ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਹੋਏ ਇਸਹਾਕ ਡਾਰ ਨੇ ਦੱਸਿਆ ਕਿ ਇਰਾਨ ਤੇ ਅਮਰੀਕਾ ਦੇ ਦਰਮਿਆਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਗੇ ਚਰਚਾ ਹੋਏਗੀ ਉਸ ਦੇ ਵਿੱਚ ਤਿੰਨ ਵਰਕਿੰਗ ਗਰੁੱਪ ਹੋਣਗੇ, ਇਰਾਨ ਦਾ ਪਰਮਾਣੂ ਮੁੱਦਾ, ਪਾਬੰਦੀਆਂ ਤੇ ਫਰੀਜ਼ ਹੋਏ ਫੰਡ ਤੇ ਲੈਬਨਾਨ। ਇਸਹਾਕ ਡਾਰ ਨੇ ਇਹ ਵੀ ਕਿਹਾ ਕਿ ਗੱਲਬਾਤ ਕਰਨ ਵਾਲਿਆਂ ਨੂੰ ਕੁਝ ਮੁੱਦਿਆਂ ਦੇ ਉੱਤੇ ਕੰਮ ਪੂਰਾ ਕਰਨ ਦੇ ਲਈ 30 ਦਿਨ ਦਿੱਤੇ ਗਏ ਨੇ, ਜਦਕਿ ਵੱਡਾ ਸਮਝੌਤਾ 60 ਦਿਨਾਂ ਦੇ ਵਿੱਚ ਪੂਰਾ ਹੋਣ ਦੀ ਪੂਰੀ ਉਮੀਦ ਹੈ। ਦੱਸ ਦਈਏ ਕਿ 60 ਦਿਨ ਹੀ ਨੇ ਜਦੋਂ ਅਮਰੀਕਾ ਤੇ ਇਰਾਨ ਦੇ ਦਰਮਿਆਨ ਸੀਜ਼ ਫਾਇਰ ਯਾਨੀ ਜੰਗਬੰਦੀ ਦਾ ਇਹ ਟੈਂਪਰੇਰੀ ਸਮਝੌਤਾ ਹੋਇਆ ਹੋਇਆ। ਸਵਿਟਜ਼ਰਲੈਂਡ ਦੇ ਵਿੱਚ ਅਮਰੀਕਾ ਤੇ ਇਰਾਨ ਦੇ ਦਰਮਿਆਨ ਹੋਈ ਤਾਜ਼ਾ ਗੱਲਬਾਤ 'ਚ ਪਾਕਿਸਤਾਨ ਤੇ ਕਤਰ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਸੀ। ਉੱਥੇ ਹੀ ਅਗਲੀ ਖਬਰ ਪਾਕਿਸਤਾਨ ਦੇ ਨਾਲ ਹੀ ਜੁੜੀ ਹੋਈ, ਜਿੱਥੇ ਬਲੂਚਿਸਤਾਨ ਸੂਬੇ ਦੇ ਵਿੱਚ ਬਲੂਚ ਅਧਿਕਾਰਾਂ ਦੀ ਮੰਗ ਕਰਨ ਵਾਲੀ ਕਾਰਕੁਨ ਮਹਿਰੰਗ ਬਲੋਚ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਕੋਇਟਾ ਦੀ ਇੱਕ ਅਦਾਲਤ ਨੇ ਇਹ ਫੈਸਲਾ ਸੁਣਾਇਆ ਜਿਸ ਦੇ ਵਿੱਚ ਬਲੂਚਿਸਤਾਨ ਦੇ ਅੰਦਰ ਇੱਕ ਵਿਰੋਧ ਵੀ ਦੇਖਣ ਨੂੰ ਮਿਲ ਰਿਹਾ। ਅਦਾਲਤ ਦੇ ਇਸ ਫੈਸਲੇ ਦੇ ਖਿਲਾਫ਼ ਲੋਕ ਸੜਕਾਂ ਦੇ ਉੱਤੇ ਉਤਰ ਆਏ ਨੇ, ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ। ਮਹਿਰੰਗ ਬਲੋਚ ਨੂੰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੀ ਸ਼ੇਰਣੀ ਵੀ ਕਿਹਾ ਜਾਂਦਾ ਹੈ। ਉਸ ਦੇ ਦੋ ਸਹਿਯੋਗੀਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਨੂੰ ਮਨੁੱਖੀ ਅਧਿਕਾਰ ਸਮੂਹ, ਸਿਆਸੀ ਕਾਰਕੁਨ ਤੇ ਵਿਰੋਧੀ ਧਿਰ ਨੇ ਸਖ਼ਤ ਨਿੰਦਾ ਕਰਦੇ ਇਸ ਨੂੰ ਲੋਕਤੰਤਰ ਦੀ ਆਜ਼ਾਦੀ ਦੇ ਉੱਤੇ ਹਮਲਾ ਦੱਸਿਆ। ਦੱਸ ਦਈਏ ਕਿ ਕੋਇਟਾ ਦੀ ਅਦਾਲਤ ਨੇ ਬਲੂਚ ਯਕੇਜ਼ੀ ਕਮੇਟੀ ਦੀ ਪ੍ਰਮੁੱਖ ਮਹਿਰੰਗ ਬਲੋਚ ਨੂੰ ਇੱਕ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਅਸ਼ਾਂਤੀ ਫੈਲਾਉਣ ਤੇ ਇੱਕ ਅਧਿਕਾਰੀ ਦੀ ਮੌਤ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ। ਉਸ ਦੇ ਦੋ ਸਾਥੀ ਸਿਗਬਤੁੱਲਾ ਬਲੂਚ ਤੇ ਬਲੋਚ ਕਾਦਿਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਤੋਂ ਬਾਅਦ ਬਲੋਚ ਸੰਗਠਨ ਦੀ ਤਰਫ ਤੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤੇ ਇਸ ਨੂੰ ਬਲੋਚ ਕੌਮ ਦੇ ਖਿਲਾਫ਼ ਨਫ਼ਰਤ ਦੀ ਇੱਕ ਕਾਰਵਾਈ ਦੱਸਿਆ ਗਿਆ। ਦੱਸ ਦਈਏ ਕਿ ਮਹਿਰੰਗ ਬਲੋਚ ਨੇ ਬਲੂਚਿਸਤਾਨ ਦੇ ਵਿੱਚ ਅਲੱਗ ਅਲੱਗ ਸੁਰੱਖਿਆ ਮੁਹਿੰਮਾਂ ਦੇ ਦੌਰਾਨ ਲੋਕਾਂ ਦੇ ਉੱਤੇ ਜਬਰਨ ਗਾਇਬ ਹੋਣ ਤੇ ਗੈਰ ਸੰਵਿਧਾਨਕ ਹੱਤਿਆਵਾਂ ਤੇ ਨਾਗਰਿਕਾਂ ਦੀਆਂ ਮੌਤਾਂ ਦੇ ਮੁੱਦਿਆਂ ਨੂੰ ਵੱਖ ਵੱਖ ਸਮਿਆਂ ਦੇ ਉੱਤੇ ਚੁੱਕਿਆ ਹੈ। ਮਹਿਰੰਗ ਬਲੋਚ ਅਤੇ ਉਸਦੇ ਦੋ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲੂਚਿਸਤਾਨ ਦੇ ਵਿੱਚ ਇਸ ਫੈਸਲੇ ਦੇ ਅੰਦਰ ਸਖ਼ਤ ਵਿਰੋਧ ਦੇਖਣ ਨੂੰ ਮਿਲਿਆ। ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ, ਟਰਾਂਸਪੋਰਟਰ, ਸਿਆਸੀ ਕਾਰਕੁਨ ਇੱਕਜੁੱਟ ਹੋ ਕੇ ਸੜਕਾਂ ਦੇ ਉੱਤੇ ਪ੍ਰਦਰਸ਼ਨ ਕਰ ਰਹੇ ਨੇ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਨੀਟ UG 2026 ਦੇ ਰੀ ਐਗਜ਼ਾਮ ਹੋਣ ਤੋਂ ਬਾਅਦ ਭਾਰਤ ਦੇ ਵਿੱਚ ਟੈਲੀਗ੍ਰਾਮ ਐਪ ਨੂੰ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਟੈਲੀਗ੍ਰਾਮ ਅਕਾਊਂਟ ਹਾਲੇ ਵੀ ਨਹੀਂ ਚੱਲ ਰਿਹਾ। ਦਰਅਸਲ ਇਲੈਕਟ੍ਰੋਨਿਕਸ ਅਤੇ ਸੂਚਨਾ IT ਮੰਤਰਾਲੇ ਦੀ ਤਰਫ ਤੋਂ ਨਿਯਮ 2000 ਦੀ ਧਾਰਾ 69A ਦੇ ਤਹਿਤ ਆਦੇਸ਼ ਜਾਰੀ ਕੀਤਾ ਗਿਆ ਸੀ ਕਿ 22 ਜੂਨ ਤੱਕ ਭਾਰਤ ਦੇ ਵਿੱਚ ਟੈਲੀਗ੍ਰਾਮ ਪਲੈਟਫਾਰਮ ਦੇ ਉੱਤੇ ਬੈਨ ਲਗਾਇਆ ਜਾ ਰਿਹਾ, ਕਿਉਂਕਿ ਮੰਤਰਾਲੇ ਨੂੰ ਸ਼ੱਕ ਸੀ ਕਿ ਨੀਟ ਦੀ ਪ੍ਰੀਖਿਆ ਦੇ ਜਿਹੜੇ ਕੁਝ ਕੁਐਸਚਨਸ ਨੇ ਉਹ ਇਸ ਪਲੈਟਫਾਰਮ ਦੇ ਉੱਤੇ ਲੀਕ ਹੋ ਸਕਦੇ ਨੇ, ਜੋ ਕਿ ਪਹਿਲਾਂ ਵੀ ਹੋਏ ਸੀ। ਸਰਕਾਰ ਨੇ ਕਿਹਾ ਕਿ 21 ਜੂਨ ਨੂੰ ਹੋਣ ਵਾਲੀ ਦੁਬਾਰਾ ਪ੍ਰੀਖਿਆ ਦੇ ਵਿੱਚ ਨਿਰਪੱਖਤਾ ਬਣਾਏ ਰੱਖਣ ਦੇ ਲਈ ਅਤੇ ਭਰੋਸੇਯੋਗਤਾ ਬਣਾਈ ਰੱਖਣ ਦੇ ਲਈ ਇਹ ਕਦਮ ਜ਼ਰੂਰੀ ਸੀ। ਹਾਲਾਂਕਿ ਦੂਸਰੇ ਪਾਸੇ ਟੈਲੀਗ੍ਰਾਮ ਦਾ ਕਹਿਣਾ ਹੈ ਕਿ ਪੂਰੀ ਐਪ ਨੂੰ ਬਲੌਕ ਕਰਨਾ ਇੱਕ ਚੰਗਾ ਫੈਸਲਾ ਨਹੀਂ ਸੀ। ਜਿਸ ਚੈਨਲ ਦੇ ਉੱਤੇ ਸਰਕਾਰ ਨੂੰ ਇਸ ਦਾ ਸ਼ੱਕ ਸੀ ਉਸ ਚੈਨਲ ਨੂੰ ਐਪ ਨੂੰ ਕਹਿ ਕੇ ਬਲੌਕ ਕੀਤੇ ਜਾ ਸਕਦਾ ਸੀ। ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਨੀਟ ਦੇ ਨਾਲ ਜੁੜੀ ਗੈਰ ਕਾਨੂੰਨੀ ਸਮੱਗਰੀ ਵਾਲੇ 900 ਤੋਂ ਵਧੇਰੇ ਲਿੰਕ ਹਟਾ ਵੀ ਦਿੱਤੇ ਨੇ। ਇਸ ਦਰਮਿਆਨ ਟੈਲੀਗ੍ਰਾਮ ਨੇ ਇਸ ਪਾਬੰਦੀ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਵੀ ਦਾਇਰ ਕੀਤੀ ਸੀ, ਪਰ ਦਿੱਲੀ ਹਾਈ ਕੋਰਟ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਾਰਜ ਕੁਰੀਅਨ ਨੇ ਘੱਟ ਗਿਣਤੀ ਮਾਮਲਿਆਂ ਦੇ ਨਾਲ ਜੁੜਿਆ ਹੋਇਆ ਆਪਣਾ ਰਾਜ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਰਾਸ਼ਟਰਪਤੀ ਭਵਨ ਨੇ ਮੰਗਲਵਾਰ ਦੇ ਦਿਨ ਇਹ ਜਾਣਕਾਰੀ ਅੱਜ ਦੇ ਦਿਨ ਦਿੱਤੀ ਹੈ। ਅਸਤੀਫਾ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਵੀ ਕਰ ਲਿਆ ਗਿਆ। ਰਾਸ਼ਟਰਪਤੀ ਭਵਨ ਨੇ ਇੱਕ ਬਿਆਨ 'ਚ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ
ਨੇ ਪ੍ਰਧਾਨ ਮੰਤਰੀ ਦੀ ਸਲਾਹ ਦੇ ਉੱਤੇ ਸੰਵਿਧਾਨ ਦੀ ਧਾਰਾ 75 ਦੇ ਖੰਡ 2 ਦੇ ਤਹਿਤ ਕੇਂਦਰੀ ਮੰਤਰੀ ਪਰਿਸ਼ਦ ਤੋਂ ਜਾਰਜ ਕੁਰੀਅਨ ਦੇ ਅਸਤੀਫੇ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਵੀਕਾਰ ਕਰਨ ਦਾ ਹੁਕਮ ਜਾਰੀ ਕੀਤਾ ਹੈ। ਜਾਰਜ ਕੁਰੀਅਨ ਦਾ 6 ਸਾਲ ਦਾ ਰਾਜ ਸਭਾ ਦਾ ਕਾਰਜਕਾਲ ਵੀ ਪੂਰਾ ਹੋ ਗਿਆ ਹੈ। ਭਾਰਤ ਦੇ ਉੱਤਰ ਪ੍ਰਦੇਸ਼ ਸੂਬੇ ਦੀ ਰਾਜਧਾਨੀ ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਲੱਗੀ ਅੱਗ ਦੇ ਅੰਦਰ ਸਵੇਰ ਵੇਲੇ ਤੁਹਾਡੇ ਨਾਲ ਖ਼ਬਰ ਸਾਂਝੀ ਕੀਤੀ ਸੀ ਕਿ 15 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹੈ। ਇਹ ਸਾਰੇ ਬੱਚੇ ਆਪਣਾ ਭਵਿੱਖ ਬਣਾਉਣ ਦੇ ਲਈ ਇੱਥੇ ਇੱਕ ਅਕੈਡਮੀ ਦੇ ਵਿੱਚ ਪੜ੍ਹਾਈ ਹਾਸਲ ਕਰ ਰਹੇ ਸੀ, ਕੋਚਿੰਗ ਹਾਸਲ ਕਰ ਰਹੇ ਸੀ। ਅਗਨੀਕਾਂਡ ਦੇ ਵਿੱਚ ਰਾਖ ਹੋਈ ਇਮਾਰਤ ਦੇ ਅੰਦਰ ਜਦੋਂ ਦਮਕਲ ਕਰਮੀ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਕਿਸ ਕਦਰ ਇੱਥੇ ਸੁਰੱਖਿਆ ਮਾਣਕ ਜਿਹੜੇ ਨੇ ਉਹਨਾਂ ਦੀ ਧੱਜੀਆਂ ਉਡਾਈਆਂ ਗਈਆਂ ਨੇ। ਦੱਸ ਦਈਏ ਕਿ ਕਮਰਸ਼ੀਅਲ ਬਿਲਡਿੰਗ ਹੋਣ ਦੇ ਚੱਲਦਿਆਂ ਇੱਥੇ ਗੇਮਿੰਗ ਜ਼ੋਨ, ਪੈਟ ਸ਼ਾਪ ਅਤੇ ਦੂਸਰੀਆਂ ਦੁਕਾਨਾਂ ਵੀ ਸੀ ਜਿਹੜੀਆਂ ਬਿਲਡਿੰਗ ਨੂੰ ਸਾਲ 2016 ਦੇ ਵਿੱਚ ਗੈਰ ਕਾਨੂੰਨੀ ਹੋਣ ਦੇ ਬਾਅਦ ਇੱਕ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਚੱਲ ਰਹੀਆਂ ਸੀ ਕਿ ਇਸ ਬਿਲਡਿੰਗ ਨੂੰ ਢਾਹ ਦਿੱਤਾ ਜਾਣਾ, ਪਰ ਬਾਅਦ ਦੇ ਵਿੱਚ ਇਹ ਨੋਟਿਸ ਕੁਝ ਮਹੀਨਿਆਂ ਦੇ ਅੰਦਰ ਵਾਪਸ ਵੀ ਲੈ ਲਿਆ ਗਿਆ। ਪੀੜਤ ਪਰਿਵਾਰਾਂ ਦਾ ਕਹਿਣਾ ਕਿ ਗੇਮਿੰਗ ਜ਼ੋਨ ਦੇ ਵਿੱਚ ਐਨੀਮੇਸ਼ਨ ਸੈਂਟਰ ਦਾ ਪੂਰਾ ਢਾਂਚਾ ਆਟੋਮੈਟਿਕ ਸੀ, ਬਾਇਓਮੈਟ੍ਰਿਕ ਥੰਬ ਇੰਪ੍ਰੈਸ਼ਨ ਦੇ ਨਾਲ ਦਰਵਾਜ਼ਾ ਖੁੱਲ੍ਹਦਾ ਸੀ। ਅੱਗ ਲੱਗਣ ਦੇ ਚੱਲਦਿਆਂ ਲੌਕ ਸਿਸਟਮ ਫੇਲ ਹੋ ਗਿਆ, ਉੱਥੇ ਹੀ ਬਾਹਰ ਨਿਕਲਣ ਦਾ ਜਿਹੜਾ ਰਾਹ ਸੀ ਉਹ ਕੁਝ ਮਿੰਟਾਂ ਦੇ ਵਿੱਚ ਹੀ ਉੱਥੋਂ ਬਾਹਰ ਨਿਕਲਿਆ ਜਾ ਸਕਦਾ ਸੀ, ਯਾਨੀ ਨਾਲ ਦੇ ਨਾਲ ਨਹੀਂ। ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਅੱਗ ਲੱਗਣ ਤੋਂ ਲਗਭਗ 40 ਮਿੰਟ ਬਾਅਦ ਆਈ। ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਇੱਥੇ ਬੱਚਿਆਂ ਦੀ ਜਾਨ ਬਚਾਈ ਨਹੀਂ ਜਾ ਸਕੀ। ਉਸ ਵਕਤ ਤੱਕ ਲਖਨਊ ਦੀ ਇਮਾਰਤ ਦੇ ਵਿੱਚ ਲੱਗੀ ਅੱਗ ਪੂਰੀ ਤਰ੍ਹਾਂ ਦੇ ਨਾਲ ਰਾਖ ਹੋ ਚੁੱਕੀ ਸੀ। ਕੁਝ ਬੱਚੇ ਬਿਲਡਿੰਗ ਦੇ ਕਿਨਾਰੇ ਪਾਈਪਲਾਈਨ ਦੇ ਨਾਲ ਲਟਕੀਆਂ ਤਾਰਾਂ ਦੇ ਸਹਾਰੇ ਥੱਲੇ ਕੁੱਦੇ। ਇੱਕ ਨੌਜਵਾਨ ਨੇ ਅੱਗ ਦੇ ਵਿੱਚ ਘਿਰੀ ਬਿਲਡਿੰਗ ਤੋਂ ਬਾਹਰ ਖਿੜਕੀ ਤੋਂ ਥੱਲੇ ਛਾਲ ਜਦੋਂ ਲਗਾਈ ਤਾਂ ਉਹ ਸਿੱਧੀ ਰੇਲਿੰਗ ਦੇ ਉੱਤੇ ਆ ਡਿੱਗ ਗਿਆ। ਰੇਲਿੰਗ ਉਸਦੇ ਪੇਟ ਦੇ ਵਿੱਚ ਵੜ ਗਈ ਅਤੇ ਜ਼ਿਆਦਾ ਖੂਨ ਵਹਿਣ ਦੇ ਚੱਲਦਿਆਂ ਉਸਦੀ ਮੌਕੇ 'ਤੇ ਜਾਨ ਵੀ ਚਲੀ ਗਈ। ਲਖਨਊ ਦੇ ਅਲੀਗੰਜ ਇਲਾਕੇ ਦੇ ਵਿੱਚ ਇਮਾਰਤ ਤੋਂ ਬਾਹਰ ਨਿਕਲਣ ਦਾ ਇਹੀ ਇੱਕ ਰਸਤਾ ਦੱਸਿਆ ਗਿਆ ਸੀ। ਹਾਲਾਂਕਿ ਇਹਨੂੰ ਬਾਹਰ ਨਿਕਲਣ ਦਾ ਰਸਤਾ ਨਹੀਂ ਕਿਹਾ ਜਾ ਸਕਦਾ, ਪਰ ਇਸ ਦੇ ਆਲੇ ਦੁਆਲੇ ਹੋਰ ਇਮਾਰਤਾਂ ਬਣੀਆਂ ਹੋਈਆਂ ਸੀ। ਉੱਥੇ ਹੀ ਫਿਲਹਾਲ ਮਹਿਕਮੇ ਦੀ ਤਰਫ ਤੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦਮਕਲ ਮਹਿਕਮੇ ਦੀ ਤਰਫ ਤੋਂ ਪਾਇਆ ਗਿਆ ਕਿ ਇਮਾਰਤ ਦੇ ਵਿੱਚ ਨਾ ਤਾਂ ਸਮੋਕ ਡਿਟੈਕਟਰ ਸੀ, ਯਾਨੀ ਕਿ ਧੂੰਏ ਦਾ ਪਤਾ ਕਰਨ ਵਾਲੇ ਨਾ ਤਾਂ ਉਪਕਰਨ ਸੀ, ਅਤੇ ਨਾ ਹੀ ਫਾਇਰ ਐਕਸਟਿੰਗਿਊਸ਼ਰ ਯਾਨੀ ਅੱਗ ਬੁਝਾਉਣ ਵਾਲੇ ਯੰਤਰ ਉੱਥੇ ਮੌਜੂਦ ਸੀ। ਅਜਿਹੇ ਦੇ ਵਿੱਚ ਅੱਗ ਬੁਝਾਉਣ ਦੇ ਲਈ ਕਈ ਮਿੰਟ ਤੱਕ ਉਹਨਾਂ ਨੂੰ ਜਦੋ ਜਹਿਦ ਕਰਦੇ ਰਹਿਣਾ ਪਿਆ। ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਪਾਉਂਦੇ ਚੱਲੀਏ, ਜਿੱਥੇ ਪੌਲਿਨ ਹੈਨਸਨ ਦੇ ਉਸ ਬਿਆਨ ਤੋਂ ਹੁਣ ਪ੍ਰਧਾਨ ਮੰਤਰੀ ਨੇ ਸਫਾਈ ਮੰਗੀ ਹੈ, ਜਿਸ ਦੇ ਵਿੱਚ ਪੌਲਿਨ ਹੈਨਸਨ ਨੇ ਕਿਹਾ ਸੀ ਕਿ ਜਿਹੜੀ ਸਰਕਾਰ ਦੀ ਤਰਫ ਤੋਂ ਜਾਰੀ ਕੀਤੀ ਗਈ ਪੇਡ ਪੇਰੈਂਟਲ ਲੀਵ ਹੈ ਉਸ ਨੂੰ ਉਹ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਆਉਂਦਿਆਂ ਸਾਰ ਬੰਦ ਕਰ ਦੇਣਗੇ। ਹਾਲਾਂਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੌਲਿਨ ਹੈਨਸਨ ਅਜਿਹਾ ਕਿਵੇਂ ਕਹਿ ਸਕਦੇ ਨੇ, ਜਾਂ ਕਿ ਪੌਲਿਨ ਹੈਨਸਨ ਨੇ ਇਸ ਦੇ ਆਪਣੇ ਪੱਖ ਦੇ ਵਿੱਚ ਸਫਾਈ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਵਪਾਰਕ ਅਦਾਰਿਆਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਕਿ ਪੇਡ ਪੇਰੈਂਟਲ ਲੀਵ ਦਾ ਇੱਕ ਵਾਧੂ ਬੋਝ ਉਹਨਾਂ ਦੇ ਉੱਤੇ ਪਏਗਾ, ਜੋ ਕਿ ਮਹਿਲਾਵਾਂ ਤਾਂ ਆਪਣੇ ਘਰ ਲੈ ਜਾਣਗੀਆਂ ਪਰ ਉਹਨਾਂ ਦੇ ਹੱਥ ਦੇ ਵਿੱਚ ਕੁਝ ਵੀ ਨਹੀਂ ਰਹੇਗਾ। ਅਜਿਹੇ ਦੇ ਵਿੱਚ ਜੇਕਰ ਅਸੀਂ ਪੇਡ ਪੇਰੈਂਟਲ ਲੀਵ ਦੀ ਗੱਲ ਕਰੀਏ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਜੇਕਰ ਵਨ ਨੇਸ਼ਨ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ। ਉਂਝ ਪੌਲਿਨ ਹੈਨਸਨ ਪਹਿਲਾਂ ਹੀ ਦੇਸ਼ ਭਰ ਦੇ ਕਰਮਚਾਰੀਆਂ ਦੇ ਖਿਲਾਫ਼ ਬਿਆਨ ਦੇ ਕੇ ਖੁਦ ਘਿਰ ਚੁੱਕੇ ਨੇ। ਵੈਸੇ ਪੌਲਿਨ ਹੈਨਸਨ ਦੀ ਚਰਚਾ ਅੱਗੇ ਚੱਲ ਕੇ ਸਾਡੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਵੀ ਕਰਾਂਗੇ। ਜੇਕਰ ਤੁਸੀਂ ਲਾਈਵ ਸਿਡਨੀ ਸਟੂਡੀਓ ਤੋਂ ਅੱਜ ਦੇ ਦਿਨ ਜੁੜੇ ਹੋਏ ਹੋ ਤਾਂ ਇਸ ਪ੍ਰੋਗਰਾਮ ਤੋਂ ਠੀਕ ਥੋੜ੍ਹੀ ਦੇਰ ਬਾਅਦ ਇਨਸਾਈਟ ਰਿਪੋਰਟ ਤੁਹਾਡੇ ਤੱਕ ਪੇਸ਼ ਕਰਾਂਗੇ। ਜੇਕਰ ਉਸ ਪ੍ਰੋਗਰਾਮ ਨੂੰ ਲਾਈਵ ਨਹੀਂ ਵੀ ਸੁਣ ਸਕਦੇ ਤਾਂ ਅੱਗੇ ਚੱਲ ਕੇ ਅਗਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਉਸ ਨੂੰ ਸਾਡੇ ਪੋਡਕਾਸਟ ਤੋਂ ਸੁਣ ਸਕੋਗੇ। ਉੱਥੇ ਹੀ ਕੈਪੀਟਲ ਗੇਨ ਟੈਕਸ ਅਤੇ ਨੈਗੇਟਿਵ ਗੇਰਿੰਗ ਦੇ ਨਾਲ ਜੁੜਿਆ ਬਿੱਲ ਅੱਜ ਪਾਰਲੀਮੈਂਟ ਦੇ ਵਿੱਚ ਪਾਸ ਕਰ ਦਿੱਤਾ ਗਿਆ। ਲੇਬਰ ਨੂੰ ਇਸ ਦੇ ਖਾਤਰ ਗ੍ਰੀਨਸ ਪਾਰਟੀ ਦੀ ਲੋੜ ਪਈ, ਖਾਸ ਤੌਰ ਦੇ ਉੱਤੇ ਸੈਨੇਟ ਦੇ ਵਿੱਚ। ਫੈਡਰਲ ਸਰਕਾਰ ਦੀ ਤਰਫ ਤੋਂ ਇਸ ਗੱਲ ਦੇ ਉੱਤੇ ਜਿਹੜਾ ਨਿਯਮ ਇਹ ਵੀ ਬਣਾ ਦਿੱਤਾ ਗਿਆ ਹੈ ਕਿ ਸੈਲਫ ਮੈਨੇਜਡ ਜਿਹੜਾ ਸੁਪਰ ਇਨੋਵੇਸ਼ਨ ਫੰਡ ਹੈ ਉਸ ਨੂੰ ਵੀ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਲੋਨ ਲੈਣ ਦੇ ਵਿੱਚ ਉਸਦੀ ਵਰਤੋਂ ਕੀਤੀ ਜਾ ਸਕੇਗੀ। ਉਂਝ ਇਸ ਦਰਮਿਆਨ NDIS ਦੇ ਵਿੱਚ ਹੋ ਰਹੀ ਡਿਲੇ ਜਾਂ NDIS ਦੇ ਕਈ ਸਾਰੀਆਂ ਯੋਜਨਾਵਾਂ ਦੇ ਵਿੱਚ ਹੋ ਰਹੀ ਡਿਲੇ ਨੂੰ ਲੈ ਕੇ ਵੀ ਗ੍ਰੀਨਸ ਪਾਰਟੀ ਨੇ ਲੇਬਰ ਦੀ ਬਾਂਹ ਖਿੱਚੀ ਅਤੇ ਕਿਹਾ ਕਿ ਉਹ CGT ਅਤੇ ਨੈਗੇਟਿਵ ਗੇਰਿੰਗ ਦੇ ਉੱਤੇ ਲੇਬਰ ਨੂੰ ਪੂਰੀ ਹਮਾਇਤ ਦੇਣਗੇ ਜੇਕਰ ਕੁਝ ਬਾਕੀ ਦੇ ਮਸਲਿਆਂ ਦੇ ਉੱਤੇ ਸਰਕਾਰ ਉਹਨਾਂ ਦਾ ਸਾਥ ਦੇਵੇ ਤਾਂ।
ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ 1 June ਤੋਂ ਜਿਹੜੇ ਚੇਂਜ ਹੋ ਰਹੇ ਨੇ, ਸੁਪਰਐਨੂਏਸ਼ਨ ਦੀ ਗੱਲ ਕੀਤੀ ਹੈ, ਵੇਜ ਦੀ ਗੱਲ ਕੀਤੀ ਹੈ, ਟੈਕਸ ਦੀ ਗੱਲ ਕਰੀਏ ਤਾਂ ਕੁਝ ਬਦਲਾਅ ਜਿਹੜੇ ਨੇ ਉਹ 1 July ਤੋਂ ਲਾਗੂ ਹੋਣ ਜਾ ਰਹੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਆਸਟ੍ਰੇਲੀਅਨ ਲੋਕਾਂ ਨੂੰ ਫੇਅਰ ਵਰਕ ਕਮਿਸ਼ਨ ਦੇ ਉਸ ਤਨਖਾਹ ਵਾਧੇ ਦੇ 4.75% ਫੈਸਲੇ ਦਾ ਇੰਤਜ਼ਾਰ ਵੀ ਹੈ, ਜਿਸ ਦੇ ਚੱਲਦਿਆਂ ਮਿਨੀਮਮ ਅਵਾਰਡ ਵੇਜ ਵਰਕਰ ਜਿਹੜੇ ਨੇ ਉਹਨਾਂ ਨੂੰ ਇੱਕ ਰਾਹਤ ਮਿਲ ਸਕੇਗੀ। ਹੁਣ $26.44 ਪ੍ਰਤੀ ਘੰਟਾ ਤਨਖਾਹ ਹੋਏਗੀ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਪੱਕੇ ਤੌਰ ਦੇ ਉੱਤੇ ਕੰਮ ਕਰਦੇ ਹੋ। ਕੈਜੂਅਲ ਦਾ ਪੈਨਲਟੀ ਲੋਡ ਅੱਡ ਹੋਏਗਾ, ਪਰ ਇਸਦਾ ਮਤਲਬ ਇਹ ਹੈ ਕਿ ਫੁੱਲ ਟਾਈਮ ਕੰਮ ਕਰਨ ਵਾਲਿਆਂ ਨੂੰ $1,000 ਤਨਖਾਹ ਮਿਲ ਸਕਿਆ ਕਰੇਗੀ। 38 ਘੰਟੇ ਕੰਮ ਕਰਨ ਦਾ ਇਹ ਹਫ਼ਤੇ ਦੇ ਵਿੱਚ ਮਿਹਨਤਾਨਾ ਆਸਟ੍ਰੇਲੀਆ 'ਚ ਤੈਅ ਕਰ ਦਿੱਤਾ ਗਿਆ। ਉਸ ਤੋਂ ਇਲਾਵਾ 2.8 million ਕਰਮਚਾਰੀਆਂ ਨੂੰ ਬਿਹਤਰ ਜਿਹੜੀ ਵੇਜਿਸ ਨੇ ਉਹ ਹਾਸਲ ਕਰਨ ਦੇ ਲਈ 1 July ਤੱਕ ਦੀ ਉਡੀਕ ਕਰਨੀ ਹੋਏਗੀ। ਪਰ ਸੁਪਰ ਐਨੂਏਸ਼ਨ ਦੇ ਵਿੱਚ ਇੱਕ ਹੋਰ ਕਲੋਜ਼ ਜਿਹੜਾ ਜੋੜਿਆ ਗਿਆ, ਉਸ ਦੇ ਵਿੱਚ ਸੁਪਰ ਐਨੂਏਸ਼ਨ ਕੰਟਰੀਬਿਊਸ਼ਨ ਜਿਹੜਾ ਉਹ ਕਰਮ ਰੁਜ਼ਗਾਰਦਾਤਿਆਂ ਨੂੰ ਉਦੋਂ ਹੀ ਕਰਨਾ ਹੋਏਗਾ ਜਦੋਂ ਉਹ ਤਨਖਾਹ ਪਾਉਂਦੇ ਨੇ। ਹਾਲਾਂਕਿ ਇਸ ਚੇਂਜ ਦੇ ਨਾਲ ਸੁਪਰ ਐਨੂਏਸ਼ਨ ਮਾਰਕੀਟ ਨੂੰ ਹੋਰ ਮਜ਼ਬੂਤ ਕਰਨ ਦਾ ਜਿਹੜਾ ਇੱਕ ਦਾਅਵਾ ਕੀਤਾ ਗਿਆ, ਪਰ ਇਸ ਦੇ ਨਾਲ ਵਪਾਰਕ ਅਦਾਰਿਆਂ ਦੇ ਉੱਤੇ ਕੈਸ਼ ਫਲੋ ਦਾ ਬੋਝ ਵੀ ਵੱਧ ਸਕਦਾ ਹੈ। ਉੱਥੇ NSW ਦੇ ਬਜਟ ਦੀ ਸਾਂਝ ਪਾਈਏ ਅਤੇ NSW ਦਾ ਵਿੱਤ ਵਰ੍ਹਾ 2026-27 ਦਾ ਬਜਟ ਅੱਜ ਪੇਸ਼ ਕੀਤਾ ਗਿਆ। ਇਸ ਦੇ ਵਿੱਚ ਕਿਹਨੂੰ ਫਾਇਦਾ ਹੋਇਆ, ਕਿਹਨੂੰ ਨੁਕਸਾਨ, ਪਹਿਲਾਂ ਫਾਇਦੇ ਵਾਲੀ ਗੱਲ ਦੱਸਦੇ ਚੱਲੀਏ। ਸਭ ਤੋਂ ਵੱਡਾ ਫਾਇਦਾ $561 million ਦਾ ਸੂਬਾਈ ਸਰਕਾਰ ਨੇ ਟਰਾਂਸਪੋਰਟ ਦੇ ਸੈਕਟਰ ਦੇ ਲਈ ਰੱਖਿਆ ਹੈ। ਦੱਸ ਦਈਏ ਕਿ ਅਗਲੇ 12 ਮਹੀਨਿਆਂ ਦੇ ਵਿੱਚ ਸਰਕਾਰ ਦੀ ਤਰਫ ਤੋਂ $100 ਦੇ ਜਿਹੜੇ ਪ੍ਰਾਈਵੇਟ ਵਹੀਕਲ ਰਜਿਸਟ੍ਰੇਸ਼ਨ ਨੇ ਉਹਨਾਂ ਦੇ ਉੱਤੇ ਔਫ ਕੀਤੇ ਜਾਣਗੇ, $80 ਮੋਟਰਸਾਈਕਲਿਸਟ ਦੇ ਲਈ। ਹਾਲਾਂਕਿ ਇਸ ਦੇ ਨਾਲ ਸਰਕਾਰੀ ਖਜ਼ਾਨੇ ਦੇ ਉੱਤੇ $435 million ਦਾ ਬੋਝ ਪਏਗਾ। ਇਸ ਤੋਂ ਇਲਾਵਾ ਇੱਕ ਖਬਰ ਸਵੇਰ ਵੇਲੇ ਸਾਂਝੀ ਕੀਤੀ ਸੀ ਕਿ ਜਿਹੜੇ ਟੋਲ ਕੈਪ ਨੇ ਉਸ ਨੂੰ ਹਫ਼ਤੇ ਦੇ ਵਿੱਚ $60 ਦੀ ਬਜਾਏ $50 ਕਰ ਦਿੱਤਾ ਜਾਏਗਾ। ਯਾਨੀ ਕਿ ਤੁਸੀਂ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਿੰਨਾ ਮਰਜ਼ੀ ਟੋਲ ਦੇ ਜ਼ਰੀਏ ਸਫ਼ਰ ਕਰੋ, ਤੁਹਾਨੂੰ ਕੁੱਲ ਮਿਲਾ ਕੇ ਇੱਕ ਹਫ਼ਤੇ ਦਾ $50 ਤੋਂ ਉੱਪਰ ਨਹੀਂ ਦਿੱਤਾ ਜਾ ਸਕਦਾ, ਨਹੀਂ ਦੇਣਾ ਪਏਗਾ। ਇਸ ਦੇ ਨਾਲ ਹੀ ਬਜਟ ਦੇ ਵਿੱਚ ਲਗਭਗ $2.5 million ਦਾ ਫਿਊਲ ਚੈੱਕ ਅਪਗ੍ਰੇਡ ਵੀ ਜਿਹੜਾ ਉਹ ਕੀਤਾ ਗਿਆ। ਦੱਸ ਦਈਏ ਕਿ ਫਿਊਲ ਐਕਸਾਈਜ਼ ਕੱਟ ਜਿਹੜੇ ਨੇ ਉਹ 2 August ਤੱਕ ਫਿਲਹਾਲ ਲਾਗੂ ਨੇ। ਉਸ ਦੇ ਬਾਰੇ ਵੀ ਵਿਸਥਾਰ ਖਬਰ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਜਾ ਕੇ ਪੜ੍ਹ ਸਕਦੇ ਹੋ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੇ ਲਈ ਵੀ ਚੰਗੀ ਖਬਰ ਰਹੀ ਹੈ। ਅੱਜ ਦੇ ਇਸ ਬਜਟ ਦੇ ਵਿੱਚ ਲਗਭਗ $10 billion ਅਗਲੇ 4 ਸਾਲਾਂ ਦੇ ਵਿੱਚ NSW ਦੇ ਪਬਲਿਕ ਹੋਸਪਿਟਲਸ ਦੇ ਉੱਤੇ ਖਰਚ ਕੀਤੇ ਜਾਣਗੇ, ਜਿਸ ਦੇ ਵਿੱਚ ਹਸਪਤਾਲਾਂ ਦੀ ਕਪੈਸਿਟੀ ਤਾਂ ਵਧਾਈ ਹੋ ਜਾਣੀ ਹੈ, ਪਰ 9,000 ਹੈਲਥ ਵਰਕਰ ਵੀ ਭਰਤੀ ਕੀਤੇ ਜਾਣੇ ਨੇ। ਇਸ ਲਗਭਗ $2.9 billion ਦੇ ਬਜਟ ਦੇ ਵਿੱਚ ਜਾਂ ਹੈਲਥ ਬਜਟ ਦੇ ਵਿੱਚ ਨਰਸਾਂ ਅਤੇ ਮਿਡਵਾਈਫਸ ਨੂੰ ਭਰਤੀ ਕਰਨ ਦਾ ਵੀ ਜਿਹੜਾ ਇੱਕ ਵਿਕਲਪ ਰੱਖਿਆ ਗਿਆ, ਇਸ ਦੇ ਖਾਤਰ ਵੀ ਇਹ ਪੈਸੇ ਖਰਚ ਕੀਤੇ ਜਾਣਗੇ। ਉਸ ਤੋਂ ਇਲਾਵਾ ਲਗਭਗ $12 billion ਹੈਲਥ ਇਨਫਰਾਸਟ੍ਰਕਚਰ, ਜਿਸ ਦੇ ਵਿੱਚ ਕੁਝ ਨਵੇਂ ਹਸਪਤਾਲਾਂ ਦੀ ਉਸਾਰੀ ਜਿਵੇਂ ਜੌਨ ਹੰਟਰ, ਸ਼ੌਲੈਵਨ, ਸ਼ੈਲ ਹਾਰਬਰ, ਨੇਪੀਅਨ, ਯੂਰੋਬਡੋਲਾ, ਇਹਨਾਂ ਸਬਬ ਦੇ ਵਿੱਚ ਨਵੇਂ ਹਸਪਤਾਲ ਬਣਾ ਕੇ ਕੀਤੀ ਜਾਏਗੀ। ਇੱਧਰ ਜੇਕਰ ਹਾਊਸਿੰਗ ਦੀ ਗੱਲ ਕਰੀਏ ਤਾਂ NSW ਦੇ ਵਿੱਚ ਹਾਊਸਿੰਗ ਦਾ ਮਾਡਲ ਪਹਿਲਾਂ ਹੀ ਕਾਰਗਰ ਤਰੀਕੇ ਦੇ ਨਾਲ ਚੱਲ ਰਿਹਾ, ਪਰ ਸਰਕਾਰ ਦਾ ਇਹ ਕਹਿਣਾ ਕਿ ਟੈਂਡਰ ਪ੍ਰੋਸੈਸ ਦੇ ਵਿੱਚ ਬਦਲਾਅ ਜਿਹੜੇ ਨੇ ਆਉਣ ਵਾਲੇ ਹਫ਼ਤਿਆਂ 'ਚ ਕੀਤੇ ਜਾਣੇ ਨੇ। NSW ਦੇ ਵਿੱਚ ਵਧੀਆ ਤਕਨੀਕ ਦੇ ਜਿਹੜੇ ਹਸਪਤਾਲ ਨੇ ਔਰ ਘਰਾਂ ਦਾ ਨਿਰਮਾਣ ਉਹ ਜਿਹੜਾ ਕੀਤਾ ਜਾਣਾ ਇਸ ਨਵੇਂ ਬਜਟ ਦੇ ਵਿੱਚ। ਨੁਕਸਾਨ ਇਸ ਬਜਟ ਦੇ ਵਿੱਚ ਕਿੱਥੇ ਕਿੱਥੇ ਹੋਇਆ, ਜੇਕਰ ਇਕੋਨੋਮਿਕ ਆਊਟਲੁੱਕ ਦੇ ਉੱਤੇ ਨਿਸ਼ਾਨਾ ਮਾਰੀਏ ਜਾਂ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਦੇਸ਼ ਦੀ ਆਰਥਿਕ ਹਾਲਤ ਜਿਹੜੀ ਉਹ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਮਜ਼ੋਰ ਹੋਈ ਹੈ। ਪਰ ਇਸ ਦਰਮਿਆਨ ਸਰਕਾਰ ਦੀ ਤਰਫ ਤੋਂ NSW ਦੇ ਵਿੱਚ ਇਕਨੋਮਿਕ ਬੂਸਟ ਦੇ ਲਈ ਕੋਈ ਅਲੱਗ ਤੋਂ ਜਿਹੜਾ ਐਲਾਨ ਨਹੀਂ ਕੀਤਾ ਗਿਆ। ਵੈਸਟਰਨ ਸਿਡਨੀ ਦੇ ਵਾਸਤੇ ਕੋਈ ਨਵਾਂ ਫਰਕ ਨਹੀਂ ਆਇਆ। ਵਿੰਡਜ਼ਰ ਰੋਡ ਦਾ ਅਪਗ੍ਰੇਡ ਹੋਣਾ ਹੈ ਰਾਊਜ਼ਵਿਲ ਦੇ ਵਿੱਚ, ਇਸ ਦੇ ਖਾਤਰ $200 million ਰੱਖੇ ਜਾਣਗੇ ਅਤੇ ਫੈਡਰਲ ਸਰਕਾਰ ਵੀ $200 million ਦੇਗੀ। ਉਹ ਤੋਂ ਇਲਾਵਾ ਸਿਟੀ ਦੇ ਸਾਊਥ ਵੈਸਟ ਦੇ ਵਿੱਚ $300 million ਖਰਚ ਕੇ ਵੈਸਟਰਨ ਸਿਡਨੀ ਏਅਰਪੋਰਟ ਦੇ ਲਈ
ਨਵੀਆਂ ਜਿਹੜੀਆਂ ਰਾਹਦਾਰੀਆਂ ਨੇ, ਨਵੀਆਂ ਟ੍ਰੇਨ ਦੇ ਰਸਤੇ ਨੇ, ਉਹਨਾਂ ਦੇ ਲਈ ਵੀ ਖਰਚ ਕੀਤੇ ਜਾਣਗੇ। ਵੈਸਟਰਨ ਸਿਡਨੀ ਦੇ ਵਿੱਚ ਇਹ ਐਲਾਨ ਪਹਿਲਾਂ ਹੀ ਹੋਏ ਹੋਏ ਸੀ, ਪਿਛਲੇ ਸਾਲ ਦੇ ਹੀ ਨੇ, ਕੋਈ ਨਵਾਂ ਐਲਾਨ ਨਹੀਂ ਜੁੜਿਆ ਗਿਆ। ਹਾਂ, $22 million ਕੰਸਟਰਕਸ਼ਨ ਦੇ ਉੱਤੇ ਜ਼ਰੂਰ ਖਰਚੇ ਜਾਣਗੇ। ਕੰਸਟਰਕਸ਼ਨ ਕਿਹੜੀ? ਨਵੇਂ ਟ੍ਰੇਨ ਸਟੇਸ਼ਨਾਂ ਦੀ, ਕਿਉਂਕਿ ਨਵੇਂ ਹਵਾਈ ਅੱਡੇ ਤੋਂ ਸੈਂਟ ਮੈਰੀਜ਼ ਪੈਰਾਮੈਟਾ ਤੱਕ ਇਹ ਨਵੇਂ ਸਟੇਸ਼ਨ ਚਾਹੀਦੇ ਹੋਣਗੇ। ਵੈਸਟਰਨ ਸਿਡਨੀ ਦੇ ਵਿੱਚ ਇਸ $22 million ਦੀ ਰਕਮ ਦੇ ਨਾਲ ਮਾਜ਼ਡਨ ਪਾਰਕ ਅਤੇ ਦੇਰਾ ਟ੍ਰੇਨ ਸਟੇਸ਼ਨ ਬਣਾਇਆ ਜਾਣਾ ਅਤੇ 20 ਨਵੇਂ ਫਾਇਰ ਫਾਈਟਰ ਵੀ ਭਰਤੀ ਕੀਤੇ ਜਾਣੇ ਨੇ। ਉੱਥੇ ਪਬਲਿਕ ਟਰਾਂਸਪੋਰਟੇਸ਼ਨ ਨੂੰ ਲੈ ਕੇ ਵੀ NSW ਦੇ ਵਿੱਚ ਵੱਡੇ ਐਲਾਨ ਕੀਤੇ ਗਏ ਨੇ। ਦੱਸ ਦਈਏ ਕਿ 1800 ਨਵੀਆਂ ਬੱਸਾਂ ਇਸ NSW ਦੇ ਫਲੀਟ ਦੇ ਵਿੱਚ ਜੋੜੇ ਜਾਣ ਦਾ ਸਰਕਾਰ ਦਾ ਇੱਕ ਬੜਾ ਮਹੱਤਵਪੂਰਨ ਟੀਚਾ ਹੈ, ਔਰ ਨਵੇਂ ਡਰਾਈਵਰਾਂ ਦੀ ਭਰਤੀ ਵੀ ਕਈ ਜਾਰੀ ਹੈ, ਇਸ ਦਰਮਿਆਨ ਹੋਣੀ ਹੈ। ਦੱਸ ਦਈਏ ਕਿ NSW ਦੇ ਵਿੱਚ ਲਗਭਗ 225 million ਤੋਂ ਜ਼ਿਆਦਾ ਜਿਹੜੇ ਨੇ ਇਨਵੈਸਟ ਕੀਤੇ ਜਾਣੇ ਨੇ, ਤਾਂ ਕਿ ਲੋ ਕਾਰਬਨ ਇੰਡਸਟਰੀ ਨੂੰ ਇਹ ਕਿਹਾ ਜਾ ਸਕੇ ਕਿ ਉਹਨਾਂ ਦੀ ਮਦਦ ਦੇ ਨਾਲ ਜਿਹੜੀਆਂ ਇਹ ਬੱਸਾਂ ਚੱਲਣਗੀਆਂ, ਲੋ ਕਾਰਬਨ ਵਾਲੀਆਂ ਇਹ ਬੱਸਾਂ ਦੇ ਨਾਲ ਘੱਟ ਪ੍ਰਦੂਸ਼ਣ ਵੀ ਹੋਏਗਾ। ਅੰਡਿਆਂ ਦੀ ਕਮੀ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ, ਇਹ ਖਬਰ ਤਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਫਰੀ ਰੇਂਜ ਅੰਡੇ ਜਿਹੜੇ ਨੇ, ਖਾਸ ਤੌਰ 'ਤੇ ਉੱਥੇ ਵਿਕਟੋਰੀਆ ਸੂਬੇ ਦੇ ਵਿੱਚ, ਉਹਨਾਂ ਦੀ ਕਮੀ ਦੇਖਣ ਨੂੰ ਜ਼ਰੂਰ ਮਿਲ ਸਕਦੀ ਹੈ। ACCC ਦੀ ਤਰਫ ਤੋਂ ਡੋਰੇਨ ਐੱਗ ਬਿਜ਼ਨਸ ਦੇ ਉੱਤੇ ਨਿਸ਼ਾਨਾ ਲਗਾਇਆ ਗਿਆ। ਦੱਸ ਦਈਏ ਕਿ ਇਸ ਦਰਮਿਆਨ ਵਿਕਟੋਰੀਆ ਦੇ ਵਿੱਚ 39,000 ਤੋਂ ਵਧੇਰੇ ਅੰਡੇ ਜਿਹੜੇ ਨੇ ਖਤਮ ਕੀਤੇ ਜਾ ਸਕਦੇ ਨੇ, ਕਿਉਂਕਿ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਇੱਕ ਵਾਇਰਸ ਮਾਕਣਾ ਇੱਕ ਜਾਂ ਬਿਮਾਰੀ ਜਿਹੜੀ ਹੈ ਉਹ ਮੁਰਗੀ ਪਾਲਕਾਂ ਦੇ ਲਈ ਉਹਨਾਂ ਦੇ ਵਾਸਤੇ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਔਰ 2024-25 ਦੇ ਵਿੱਚ ਵਰ੍ਹੇ ਦੇ ਵਿੱਚ ਜਿਵੇਂ ਕਈ ਮੁਰਗੀਆਂ ਨੂੰ ਖਤਮ ਕਰ ਦਿੱਤਾ ਗਿਆ ਸੀ, ਇਸ ਵਾਰ ਉਹੋ ਜਿਹੇ ਹਾਲਾਤ ਪੈਦਾ ਨਾ ਹੋਣ, ਇਸੇ ਕਰਕੇ ਜਿਹੜਾ ਇਹ ਫੈਸਲਾ ਲਿਆ ਜਾ ਰਿਹਾ ਕਿ ਵੱਡੀ ਗਿਣਤੀ ਦੇ ਵਿੱਚ ਮੁਰਗੀਆਂ ਨੂੰ ਖਤਮ ਕਰ ਦਿੱਤਾ ਜਾਏਗਾ। ਫੀਫਾ ਵਿਸ਼ਵ ਕੱਪ ਦੇ ਵਿੱਚ ਜਾਰਡਨ ਅਤੇ ਅਲਜੀਰੀਆ ਦੇ ਮੈਚ ਨੂੰ ਅਲਜੀਰੀਆ ਨੇ 2-1 ਦੇ ਫਰਕ ਦੇ ਨਾਲ ਜਿੱਤਿਆ। ਇਰਾਕ ਅਤੇ ਫਰਾਂਸ ਦੇ ਮੈਚ ਨੂੰ ਫਰਾਂਸ ਨੇ 3-0 ਦੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਅੱਜ ਦੇ ਦਿਨ ਮੈਚ ਹੋਣੇ ਨੇ, ਜਿਨ੍ਹਾਂ ਦੇ ਵਿੱਚ ਇੰਗਲੈਂਡ ਅਤੇ ਘਾਨਾ ਦਾ ਮੈਚ, ਪੁਰਤਗਾਲ ਅਤੇ ਉਜ਼ਬੇਕਿਸਤਾਨ ਦਾ ਮੈਚ ਜਿਹੜਾ ਉਹ ਖਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੀ ਨਜ਼ਰ ਹੈ ਬੋਲਾ
1: ਓਏ ਭੋਲੀ ਓਏ ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ ਗੀਤ MP3 ਤੇ ਜਗਜੀਤ ਸੰਧੂ ਫਿਲਮਸ ਲੈ ਆਏ ਨੇ ਹਾਸੇ ਮਸਤੀ ਤੇ ਇਮੋਸ਼ਨ ਨਾਲ ਭਰਪੂਰ ਫਿਲਮ
2: ਭੋਲੇ ਨੇ ਕਸੂਤੇ ਫਸਾਤੇ
1: ਓਏ ਭੋਲੇ ਓਏ 2 ਕਾਮੇਡੀ ਡਰਾਮਾ ਤੇ ਐਂਟਰਟੇਨਮੈਂਟ ਦਾ ਪੂਰਾ ਤੜਕਾ 12 ਜੂਨ ਨੂੰ ਪੂਰੀ ਫੈਮਿਲੀ ਦੇ ਨਾਲ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਦੇਖਣਾ ਨਾ ਭੁੱਲਿਓ ਓਏ ਭੋਲੇ ਓਏ 2
3: हाय मैं हूं कपिल शर्मा और आप सुन रहे हैं रेडियो हांजी 1674 AM और ये जिनको जिन्होंने रेडियो ये खोला है वो मेरे दोस्त हैं बड़े अच्छे लोग हैं बड़े अच्छे अच्छे गाने चलाएंगे एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा सुनते रहिए रेडियो हांजी 1674 AM थैंक यू

ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।

इजाजत है। This is the Rishi Rich Beat.

0: यार तू इतनी नीचे थी, आके पक्का भी हो गया? की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾਸ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: This station is now the ultimate power in the universe.
3: Radio Hanji 1674 AM.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
4: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੂਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ ਇਹ, ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਆ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੌਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੌਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ। ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ। ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ। ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ। ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ ਪਹਿਲਾਂ। ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ, ਔਰ ਅੱਜ ਦੀ ਤਰੀਕ 'ਚ ਉਹ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ, ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ, ਇਹ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟ੍ਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ, ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ, ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ, ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ? ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ। ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ, ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ। ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ। ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ। ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ, ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ, ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ, ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ। ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ। 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ, ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ। ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ, ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ। ਐਨ ਐਸ ਡਬਲਿਊ ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ, ਉਹਨੂੰ ਬਿੱਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ। ਔਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਜਿਨ੍ਹਾਂ ਪੂਰਾ ਨਾਮ ਜੈਕ ਲੈਂਗ ਦਾ, ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ, ਇਹ ਪ੍ਰੀਮੀਅਰ ਸੀ ਐਨ ਐਸ ਡਬਲਿਊ ਦੇ, ਔਰ ਐਨ ਐਸ ਡਬਲਿਊ ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ, ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ। ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ। ਸਿਡਨੀ ਦਾ ਹਾਰਬਰ ਬ੍ਰਿਜ, ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ, ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ, ਇੱਥੇ ਦੀ ਤਾਰੀਖ ਲਿਖ ਦੇਣੀ ਹੈ। ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ, ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ। ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ, ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹਾਬਰਟ ਪ੍ਰੀਮੋਰਸ ਸੀ, ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ। ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ। ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ, ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ, ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ, ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ। ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ, ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ। ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ। 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ, ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ, ਯਹੂਦੀਆਂ ਦੇ ਖਿਲਾਫ ਸੀ। ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ, ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ, ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ, ਹਿਟਲਰ ਨੇ ਖੜ੍ਹਾ ਕਰਵਾਇਆ ਸੀ। ਸੋ ਜਰਮਨੀ ਦਾ, ਇਟਲੀ ਦਾ, ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ। ਅਗੇਨ ਥਾਂ ਉਹੀ ਸੀ ਸਿਡਨੀ, ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ। ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ, ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ, ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 'ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ। ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ, ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ, ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਆ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦੇ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ, ਟੈਂਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ, 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ, ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ, ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਂਦਾ।
1: Are you xenophobic? Please explain. Xenophobia means a fear of all things foreign. No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: And which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning once I've got it since I've been in this job.
0: It's been... ਜਦੋਂ ਤੋਂ ਕਹਿੰਦੇ ਮੈਂ ਜੋਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ। ਪੌਲਿਨ ਹੈਨਸਨ, ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ, ਵਰਤਮਾਨ ਨੂੰ, ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ, ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ, ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ, ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ, ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ। ਘੱਟੋ ਘੱਟ ਅਮੈਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ। ਮੈਂ ਕੀ ਕਹਿ ਰਿਹਾ, ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ, ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ। 2016 ਦੇ ਵਿੱਚ ਇਹ ਜਿਹੜੀ ਇੰਟਰਵਿਊ, ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ, ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ। ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਦੇ ਵਿੱਚ 2016 'ਚ। ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ, ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ, ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ, ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਨਾਮ ਵੱਡਾ। ਉਹਦੇ ਵੀ ਬੜੇ ਇੱਕ ਕਾਰਨ, ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ, ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ। ਤੋ ਜ਼ਾਹਰ ਜੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ, ਤਾਂ ਫਿਰ ਉਹਦਾ ਡਰ ਹੋ ਸਕਦਾ, ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ, ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ। ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗਿਆ। ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ, ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ, ਜ਼ਿਆਦਾ ਹੀ ਉੱਛਲ ਰਹੀ ਹੈ, ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ, ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ, ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ, ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ, ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ, ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ, ਇਹ 60s ਦੀ 50s ਦੀ ਗੱਲ ਹੈਗੀ ਹੈ। ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ। ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ, ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ, ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਨੇ ਪੌਲੀਨ ਹੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ ਹੁਣ ਅਸਲੀਅਤ ਤਾਂ ਨਹੀਂ ਹੁੰਦੀ ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣ ਰਹੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ ਹੋ ਸਕਦਾ ਚੰਡ ਮਾਰੀ ਹੋਵੇ ਕੁੱਟਿਆ ਹੋਵੇ ਕੁਛ ਵੀ ਹੋ ਸਕਦਾ ਆਪਾਂ ਨੂੰ ਨਹੀਂ ਪਤਾ 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ ਬਟ ਐਨੀਵੇਜ਼ ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ ਠੰਡਾ ਨਹੀਂ ਮੈਂ ਪੀਂਦੀ ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤੁਸੀਂ ਮੰਨ ਜਾਓਗੇ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ ਐਂਡ ਆਈ ਐਮ ਵਿਦ ਯੂ ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਏ ਨਾ ਐਨੀਵੇਜ਼ ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਨਸਨ ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ ਵੀਅਤਨਾਮ ਦੇ ਵਿੱਚੋਂ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ ਸੋ ਇਸ ਕਰਕੇ ਪੌਲੀਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ ਸੋ ਐਨੀਵੇਜ਼ 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ ਸਪੈਸ਼ਲੀ ਇੰਡੀਅਨਸ ਦੇ ਉੱਤੇ ਪੌਲੀਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ ਪੌਲੀਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ ਅਮੈਰੀਕਾ ਬਣ ਜਾਂਗੇ ਅੱਜ ਵੀ ਉਹੀ ਡਰਾਵੇ ਨੇ 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ ਸੀਸਾ ਦੀ ਗੇਮ ਹੁੰਦੀ ਹੈ ਸਿਆਸਤ ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉਹ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ ਸਿਆਸਤ ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ ਪੌਲੀਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos, and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples, ranging from Ireland to Bosnia to Africa, and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no, and who speaks for 90% of Australians."
0: ਦੋ ਚੀਜ਼ਾਂ ਨੇ ਦੇਖੋ ਤਾਂ, ਇੱਕ ਸਪੀਚ 'ਚ ਕਹਿ ਗਏ ਕਿ 40% ਆਬਾਦੀ ਇੱਥੇ ਇਸ ਦੇਸ਼ ਦੀ ਮਾਈਗ੍ਰੈਂਟ ਹੈ ਅਤੇ ਮਲਟੀਕਲਚਰਲ ਕੰਟਰੀ ਨਹੀਂ ਹੈ, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗ੍ਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪੌਲਿਨ ਹੈਨਸਨ ਦੀਆਂ ਐਂਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ। ਸਹੀ ਜਵਾਬ ਔਰ ਇੱਕ ਖਰਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ, ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰੈਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚੋਂ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀ ਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋਂ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3 ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4 ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ, ਇਹ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆਹ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਓ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ

ਦੀਆਂ ਕਮਜ਼ੋਰੀਆਂ ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਐਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਹੀ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ ਕਦੇ ਲੇਬਰ, ਟੂ ਪਾਰਟੀ ਸਿਸਟਮ ਹੀ ਰਹੂਗਾ। ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ ਟੂ ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ। ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ, ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਨਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮੈਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ ਯੂਕੇ ਮੂਵਮੈਂਟ ਆ ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ ਔਰ ਉਸ ਸਰਵੇਖਣ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਗੱਲ ਹੋਵੇ, ਔਰ ਘੱਟੋ ਘੱਟ ਨਹੀਂ ਤਾਂ ਚਾਰ ਪੰਜ ਮੀਡੀਆ ਚੈਨਲ, ਸੱਤ ਅੱਠ ਅਖਬਾਰ ਉਹਦੇ 'ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ, ਅਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ, ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ ਉਹ 500, 700, 900, 1000 ਲੋਕਾਂ ਤੋਂ ਪੁੱਛੋ, ਅਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ। ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਅਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਅਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ, ਲਿਬਰਲ ਨੈਸ਼ਨਲ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਹੈਗਾ। ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ, ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ, ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ, ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ, ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ। ਸੱਚਾਈ ਇਹ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਦਾਹਰਨ ਦਿੰਦਾ, 2024 'ਚ ਫੈਡਰਲ ਚੋਣਾਂ ਹੋਈਆਂ ਸੀ, ਐਂਥਨੀ ਐਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ, ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ, ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ, ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ। ਐਂਥਨੀ ਐਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ, 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ, ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ, ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ, ਯਾਨੀ ਕਿ ਔਰ ਲਾਰਜ ਮੈਜੋਰਿਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ। ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ, ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ। ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ, ਨੰਬਰ ਦੋ ਗੱਲ। ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ CGT ਰਿਫੋਰਮ ਲਿਆਂਦਾ ਜਾਵੇ, ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ। ਹੁਣ ਜੇ ਤੁਸੀਂ 1-1.25 ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਅਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ, ਆਪਣਾ ਘਰ ਤਾਂ ਹੈਗਾ ਹੀ ਹੈ, ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ CGT ਡਿਸਕਾਊਂਟ ਲਓਗੇ, ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ, ਜਾਂ ਆਪਣੇ ਬਿਜ਼ਨਸ ਤੋਂ ਇਲਾਵਾ, ਜਾਂ ਫਿਰ CGT ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ, ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ। ਸੋ
which means

कि यू हैव एक्स्ट्रा इनकम सोर्स और एडेड इनकम, वट एवर द बेसिक इनकम, वट एवर द बेसिक एसेट्स यू हैव, यू हैव ऑन टॉप ऑफ दैट द एक्स्ट्रा. गवर्नमेंट वॉन्ट्स टू मेक इट ल्यूक्रेटिव, ये चो ही वो पैसा कढ़ना चाहते हैं कि जेडे अमीर तरीन ने, सीधा सीधा तो टैक्स नहीं लगाया जा सकता, बड़ी बार गल हुई है दुनिया भर च कि जेडे अमीर तरीन लोग ने उन्होंने उत्ते टैक्स डबल कर दो. दिस कैन नॉट हैपन, कैन नॉट हैपन, लिख के लै लो, दुनिया च कित नहीं हो सकता है. ना ही तो सरकार की इन्नी जरूरत होंगी है, क्योंकि उन्होंने भी पता है कि वो 1% लोगों की उन्होंने लोड़ हैगी है. उही तो उन्होंने डोनर्स ने, उही तो उन्होंने पैसे देंदे ने. हुण आपां जीना राइनहार्ट की बार बार गल करी जाने कि पॉलिन हैंसन नू डोनेशन सब तो वध उन्हें दित्तियां ने, $1,00,000 का हैलीकाप्टर देता, $2,000,000 अड्ड तो देते, $2,00,000 आ डोनेशन ड्राइव एक दिन इकट्ठी की उन्होंने, $40,00,000 उत्थों कट्ठे कर ले पॉलिन हैंसन. यह सारिया खबर हो रही ने, बट डू यू नो कि ये 2025 की इलैक्शन सब तो वध $5,00,000 या $10,00,000 दियां डोनेशन लेबर पार्टी नू कित्थों आईयां सी. एंड्रयू प्रैट जिहड़े वो गत्ता बनाते हैं वाइजी के प्रमुख है ने, या मैरिटन दियां जिहड़ियां इमारतां ने वो वाले. सो बड़े अमीर तरीन लोग, टॉप 10 लोग जिहड़े ने, उन्होंने ही डिसाइड करना है देश दियां ने, टॉप 10 या टॉप 20, कि असी किनू डोनेशन देनी है, किहदा हथ घुटना है, किनू पूरी तरह किहदा गला घुटना है, किहदा सियासी करियर हाले फिलहाल होल्ड ते रखना है. तो ये दूजा तीजा कारण मैं जिहड़ा तुहानू दस रहा है. चौथी चीज़ ये कि जिहड़े वोटर्स हुंदे ने ना, सारियां चीज़ां दे बावजूद जे साढ़े कोल एक बहुत ट्रांसपेरेंट डेमोक्रेसी हैगी है और असी इहदे च यकीन रखते हैं, वन नेशन पार्टी दियां पॉलिसीज अज दी तरीक दे विच मैक्सिमम नंबरस ऑफ वोटरस नू पता ही नहीं चल रही हैगियां. जदों तुसी ये कह दिंदे हो कि देश दे विच सब तो बड़ी गिनती च वोटर कौन ने, कर्मचारी ने, सारे तो बिजनेस नहीं चला रहे. एक उदाहरण दिना है, एक फैक्टरी है, एक फैक्टरी दे विच 100 बंदा काम करता है तो उहदा मालिक एक है, एक रेस्टोरेंट है, रेस्टोरेंट का मालिक एक है, उहदे च 5 बंदे काम करते हैं या 10 करते हैं. सो काम करन वाले ज़्यादा ने या जिहड़े जिन्हां दे कोल मलकीयत है वह ज़्यादा ने. चक्कर यह है कि पॉलिन हैंसन की पॉलिसीज समझ नहीं पा रहे है कि मैक्सिमम नंबर ऑफ वोटर्स जिहड़े ने उन्होंने नाराज़ कर रहे हैं. तुम जो कर्मचारियों ये कहने कि नहीं नहीं इन्हों तनखा नहीं बदनिया चाहिए, हूँ अज की तरीक के जो पेड पेरेंटल लीव लागू की है लेबर ने, तुम कहने नहीं नहीं नहीं नहीं जनानियां वाधू छुट्टी कादे लई देनी है, जिहड़ियां गर्भवती महिलावां ने उन्होंने वाधू छुट्टी दे के तुम कारोबारियों के उत्ते बोझ पा रहे हो. कारोबारी तो खुश हो रहे हैं तुहाडी गल दे नाल, पर जिहड़ियां जनानियां छुट्टी मिल रही है जिहड़ी जनेपा करके आई है तो जिहड़ी उस वक्त तकलीफ च है उन्होंने जो सरकार ने एक्सट्रा छुट्टी देती है तो वो बदले उन्होंने पैसे मिल रहे ने तो वह तो सरकार तो खुश होएगी ना. एंड बाय रिलीजिंग दीज काइंड ऑफ स्टेटमेंट्स यू आर शोइंग वट काइंड ऑफ मैंटैलिटी यू हैव. सो वन नेशन दियाँ पॉलिसीज जिहड़ियां ने इकोनमी मैनेजमेंट नू लैके वो जिहड़ियां ये रवायती पार्टियां ने उन्हां दे मुकाबले सैट नहीं हो सकदियां या जान के नहीं कीतियां जा रही. गल की है कि लेबर पार्टी दे कोल या तो पॉलिसीज ने या लिबरल नैशनल गठजोड़ दे कोल जो प्लैन अपना दसते हैं, अपनी योजना तुम दसते हैं, तो तुम वे चूज़ करते हो कि हाँ इन्हों की गल ठीक है, मैं इन्हों के हक से जाऊँ, इन की गल नहीं ठीक हैगी. तुम कहने कि वैक्सीनस असी फ्री नहीं कर देनिया, एबोर्शन जोड़ा है वह नहीं होन देना है, पेड पेरेंटल लीव नहीं होनी चाहिए, गन कंट्रोल तुम कहने भी दे दो जिन्हिया देनिया ने बंदूक, कर्मचारियों तनखाह नहीं बदलनिया चाहिए है, माइग्रेशन के आंकड़े थोड़े को ठीक नहीं है, ये कही जाने कि उन्होंने करके हाउसिंग क्राइसिस सोल्यूशन है नहीं. कॉन्क्रीट पॉलिसी जी पॉलिसी है, पॉलिसी के प्रॉब्लम्स के नाल नाल सोल्यूशन भी होंगे होंगे ने, यू आर नॉट सुजैसटिंग इट. दैन नतीजा जो होगा वह 2028 थानू देख जूगा. सो इना बेसिस के उत्ते एक होर कारण भी है यदा, जिन्हें भी रीसेंट पोल आ रहे हैं जो भी सुजैसट कर रहे हैं कि लेबर 18% ते रहेगी, 12% ते रहेगी, 17% ते रहेगी, इत्थे चली गई, उत्थे चली गई, उन्हों का 32% हो गया, इन्हों का 27% रह गया, फॉरगेट अबाउट दिस. लेबर हुण वन नेशन ने एक कैंपेन तोड़ना है कि लेबर दियां उन्हां 18 कमज़ोर सीटां दे उत्ते सट मारनी है जिथे वोटर
ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ। ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ, ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ੍ਹ ਹੈਗਾ, ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਉਣਗੇ ਹੀ ਪਾਉਣਗੇ। ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ, ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ, ਨਾ ਮਜਾਲ ਹੈ ਬੀਬੀਆਂ, ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ, ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ, ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ। ਸੋ ਜਿੰਨਾ ਮਰਜ਼ੀ ਤੁਸੀਂ ਕੱਢ ਲਓ, ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ, ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ, ਘੱਟੋ ਘੱਟ 18 ਸੀਟਾਂ ਤਾਂ ਨਹੀਂ, ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤ ਗਿਆ, ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ। ਕਾਰਨ, ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ, ਲਿਬਰਲ ਨੈਸ਼ਨਲ ਗੱਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ। ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਥ 'ਚ ਜਾਣੀ ਨਹੀਂ, ਐਂਟੀ ਇਨਕੰਬੈਂਸੀ ਸੀ, ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ, ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ, ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜ੍ਹਾ ਕਰ ਦਿੰਦੇ, ਹਾਰਨੀ ਸੀ ਉਹ ਸੀਟ। ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ, ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ, ਉਹ ਕੰਮ ਹੋ ਗਿਆ। ਦੈਟਸ ਨੋਟ ਦੀ ਹੋਲ ਰਿਐਲਿਟੀ, ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ। 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ, 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ ਐਨ ਐਸ ਡਬਲਿਊ 'ਚ, ਮਾਰਕ ਮਾਈ ਵਰਡਸ, ਐਨ ਐਸ ਡਬਲਿਊ ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ, ਔਰ ਦਿਸ ਇਜ਼ ਟੂ ਬਿਗ, 8 ਵੀ ਬਹੁਤ ਜ਼ਿਆਦਾ ਮੈਂ ਕਹਿਤਾ, ਬਹੁਤ ਘੱਟ। ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ। ਹਾਂ, ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ। ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ, ਮਾਹੌਲ ਹਾਲੇ ਬਣਾਇਆ ਜਾ ਰਿਹਾ, ਬਣੇਗਾ, ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ। ਜਿਵੇਂ ਹੀ ਤੁਹਾਨੂੰ ਲੱਗਿਆ, ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ, ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤਾਂ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ। ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ। ਥੋੜ੍ਹਾ ਜਿਹਾ ਟਾਈਮ ਬਚਿਆ ਅਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ, ਜਿੱਥੋਂ ਸੈਟਲਰਸ ਆਏ ਹੈਗੇ ਨੇ, ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਈਲ ਫਰਾਜ਼ ਦਾ, ਜੇ ਤੁਹਾਨੂੰ ਨਹੀਂ ਪਤਾ ਨਾਈਲ ਫਰਾਜ਼ ਕੌਣ ਹੈ, ਬ੍ਰਿਟੇਨ 'ਚ ਕੀ ਹੋਇਆ, ਮੋਟੇ ਮੋਟੇ ਤੌਰ 'ਤੇ ਦੱਸ ਦਵਾਂ, ਕੀਅਰ ਸਟਾਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ, ਦਿੱਤਾ ਨਹੀਂ ਹੈਗਾ, ਦੇ ਐਲਾਨ ਕੀਤਾ। ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ, ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ, ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ, ਚੋਣਾਂ ਨਹੀਂ ਹੋਣ ਲੱਗੀਆਂ, ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ, ਅਤੇ ਅੰਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ, ਅਤੇ ਕੀਅਰ ਸਟਾਮਰ ਆਪਣੀ ਕੁਰਸੀ ਤੋਂ ਥੱਲੇ ਉਤਰਿਆਣਗੇ। 10 ਡਾਊਨਿੰਗ ਸਟਰੀਟ, ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ, ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ, ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ, ਮੈਨੂੰ ਪਤਾ ਲੱਗ ਗਿਆ ਮੈਂ ਹਟਣਾ, ਮੈਂ ਹਟ ਜਾਂਦਾ। ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ, ਕੇਅਰ ਸਟਾਮਰ ਦੀ ਥੂਤ ਹੁੰਦੀ, ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ। ਉੱਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ, ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ। ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ। ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ, ਪਰ ਕੀਅਰ ਸਟਾਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ, ਉਹ ਸਮਝ ਲਓ। ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹੈ, ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ, ਇਟ ਵਾਜ਼ ਦੀ ਬੈੱਡ ਆਫ ਥੋਨਸ, ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਮਰ ਦੇ ਲਈ ਇਹ ਗੱਦੀ। ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ। ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ। ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ। ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ £6,000 ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ, ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ, ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ। ਹਾਲਾਂਕਿ ਕਿਸੇ ਨਿਯਮ ਦਾ ਉਲੰਘਣ ਨਹੀਂ ਸੀ ਕੀਤਾ ਉਹਨਾਂ ਨੇ,
ਪਰ ਉਸ ਤੋਂ ਬਾਅਦ ਕੇਅਰ ਸਟਾਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ, ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ। ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ, ਪਰ ਐਬੋਲਿਸ਼ ਨਹੀਂ ਕਰਾਂਗੇ ਇਹ ਤਾਂ ਨਹੀਂ ਸੀ ਕਿਹਾ। ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ, ਉਹਨੇ ਯੂ ਟਰਨ ਲਿਆ, ਫਾਇਰ ਦੀ ਲਾਇਰ ਲਾਇਰ ਨੇ ਝੂਠੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ, ਸੀ ਜੀ ਟੀ ਦੇ ਵਿੱਚ ਰਿਫੋਰਮ ਕਰਤਾ, ਨੈਗੇਟਿਵ ਗੇਅਰਿੰਗ ਨੂੰ ਖਤਮ ਕਰਤਾ। ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ, ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ। ਹੁਣ ਕੇਅਰ ਸਟਾਮਰ ਨੇ ਵੀ ਕੋਈ ਫੈਸਲੇ ਬਦਲੇ, ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ, ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ, ਵਾਧਾ ਕਰਨਾ ਸੀ, ਉਹ ਨਹੀਂ ਕਰਿਆ। ਇਹ ਕੀ ਸੀਗਾ, ਗ੍ਰੀਨ ਇਨਵੈਸਟਮੈਂਟ ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ। ਸੋ ਉਹਨਾਂ ਨੂੰ ਤਾਂ ਗੱਲ ਚੰਗੀ ਲੱਗੀ, ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ, ਕਿਉਂ ਕਰਨ, ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ। ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ, ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ। ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ, ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ, ਹੁਣ ਮੁੱਕਰ ਗਏ। ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ, ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ, ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ, ਕੰਜ਼ਰਵੇਟਿਵ ਅਤੇ ਲੇਬਰ ਪਾਰਟੀ, ਟੂ ਪਾਰਟੀ ਸਿਸਟਮ ਹੀ ਹੈ। ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ, ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ। ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ, ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ, ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ। ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ, ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ, ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ, ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ, ਹੁਣ ਤੂੰ ਉਹਨੂੰ ਡਰਾ ਦੇ। ਸੋ ਦੈਟਸ ਇਟ। ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਉਂਦੇ ਗਏ, ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ, ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ। ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ, ਸਮੁੰਦਰੀ ਰਸਤਾ ਹੈ, ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ। ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ, ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ। ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾ ਨਹੀਂ ਪਿਆ ਹੈਗਾ, ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾ ਇੱਥੇ ਪਿਆ। ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ, ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ, ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਇੰਗਲੈਂਡ ਦੇ ਵਿੱਚ ਹੋ ਗਈ ਸੀਗੀ, ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ, ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ, ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ। ਫਾਈਲ 'ਚ ਤਾਂ ਕੀ ਆਇਆ, ਇਨਫੈਕਟ ਵੀਡੀਓਜ਼ ਹੀ ਆ ਗਈਆਂ। ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ, ਪ੍ਰਿੰਸ ਦਾ ਨਾਮ ਆ ਗਿਆ। ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ, ਅਤੇ ਇੱਧਰੋਂ ਫਿਰ ਈਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ, ਚਾਹੇ ਵੀਅਤਨਾਮ ਵਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਈਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਈਲ ਫਰਾਜ਼ ਸੀਗੇ ਉਹ ਕਹਿਣ ਲੱਗ ਪਏ, ਨਾ ਦੇਖੋ ਜੀ ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡ ਲੌਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗਾ, 2.5% ਤੋਂ 3 'ਤੇ ਆ ਗਏ ਹਾਂ, ਬਹੁਤ ਇੰਨਾ ਕੁ। ਪੌਲਿਨ ਹੈਨਸਨ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ। ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 December ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ
ਬੜੀ ਛੇਤੀ ਬਦਲੇ ਨੇ ਔਰ ਇੰਨੇ ਕੁ ਪ੍ਰਧਾਨ ਮੰਤਰੀ ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ ਮਾਰਗਰੇਟ ਥਰੈਚਰ ਫਿਰ ਜੌਨ ਮੇਜਰ ਆਏ ਫਿਰ ਟੌਨੀ ਬਲੇਅਰ ਆਏ ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ ਦੁਨੀਆ ਦੀ ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ ਉਹੀ ਇੱਕ ਨਾਮ ਸੀ ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣੀ ਹੈ ਸੁਣਿਆ ਹੁੰਦਾ ਸੀਗਾ ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ ਇਹੀ ਦੋ ਨਾਮ ਹੈਗੇ ਨੇ ਅਤੇ ਇੱਕ ਉਹ ਦੌਰ ਸੀਗਾ ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ ਯਾਰ ਇਹ ਹੋ ਕੀ ਰਿਹਾ ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ ਅੱਜ ਦੀ ਤਰੀਕ ਦੇ ਵਿੱਚ ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ ਉੱਥੋਂ ਦੀ ਰੈਫਰੈਂਡਮ ਹੋਇਆ ਸੀ 52% ਆਬਾਦੀ ਨੇ ਜਨਮਤ ਸੰਗ੍ਰਹਿ 52% ਆਬਾਦੀ ਨੇ ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ ਪਰ ਬਾਅਦ ਦੇ ਵਿੱਚ ਈਯੂ ਨੇ ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ ਸਾਡੇ ਕੋਮਨ ਖਰਚੇ ਹੋਣਗੇ ਸਾਡਾ ਕੋਮਨ ਪਾਰਲੀਮੈਂਟ ਹੋਏਗਾ ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਊਗਾ ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ ਇਕਨੋਮਿਕ ਮਾਮਲਿਆਂ 'ਚ ਪੋਲੀਟੀਕਲ ਮਾਮਲਿਆਂ 'ਚ ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ ਆਪਣਾ ਅਮੈਰੀਕਾ ਰਸ਼ੀਆ ਚਾਈਨਾ ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ ਇੰਗਲੈਂਡ ਨੂੰ ਲੱਗਿਆ ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ ਈਯੂ ਤੋਂ ਸਾਨੂੰ ਅੱਡ ਰੱਖੋ ਸਾਡੀ ਆਪਣੀ ਪੌਂਡ ਕਰੰਸੀ ਹੋਵੇ ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ ਬ੍ਰਿਟੇਨ ਅੱਡ ਚੀਜ਼ ਹੈ ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ ਇਹੀ ਕੰਜ਼ਰਵੇਟਿਵ ਲੋਕ ਇਹੀ ਨਾਇਲ ਫਰਾਜ ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ ਉਹ ਕਹਿੰਦੇ ਕਿ ਦੀ ਮੂਵਮੈਂਟ ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ ਯੂ ਵਿਲ ਰੇਜ਼ ਲਾਈਕ ਐਂ ਤੂਫਾਨ ਦੀ ਤਰ੍ਹਾਂ ਬਾਹਰ ਆਉਂਗੇ ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ ਚਾਈਨਾ ਚੂਈਨਾ ਰਸ਼ੀਆ ਰੁਸ਼ੀਆ ਕੀ ਨੇ ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ ਅਸੀਂ ਹੁਣ ਈਯੂ 'ਚ ਰਲ ਕੇ ਰਵਾਂਗੇ ਅੱਡ ਹੋਵੋ ਇਕੋਨਮੀ ਆਏ ਗਈ ਥੱਲੇ ਠਾ ਕਰਕੇ ਰੋਕੇਟ ਆਏ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਟੇ 'ਤੇ ਡਿੱਗਿਆ ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ ਕਰੋਨਾ ਮਹਾਂਮਾਰੀ ਆ ਗਈ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ ਹੁਣ ਆ ਖਾੜੀ ਜੰਗ ਹੋ ਗਈ ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ ਉਹ ਹਾਲੇ ਵੀ ਟਿਕਿਆ ਹੋਇਆ ਹਾਲੇ ਵੀ ਬਚਿਆ ਹੋਇਆ ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ
ਇੰਗਲੈਂਡ ਉਹੀ ਕੰਮ ਕਰ ਰਿਹਾ। ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ। ਦ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ੍ਹ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ, ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੋਹਾਤ ਨੇ। ਹਾਲਾਂਕਿ ਅੱਜ ਦੀ ਤਰੀਕ 'ਚ EU ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ, ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ, ਅਤੇ ਅੱਜ ਦੀ ਤਰੀਕ 'ਚ ਉਹ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ, ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ। ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ, ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ, ਸਪੈਸ਼ਲੀ ਪਬਲਿਕ ਸਰਵਿਸਿਜ਼, ਨੈਸ਼ਨਲ ਹੈਲਥ ਸਰਵਿਸਿਜ਼, ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ £35 ਕਰੋੜ ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫ੍ਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ। ਉਹਦੇ ਲਈ ਸਰਕਾਰਾਂ ਹੀ ਨੇ ਨਾ, ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 3 ਲੱਖ ਲੋਕ ਆਏ ਨੇ, 3 ਲੱਖ ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ। ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਵੀ, ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕੌਟ ਮਾਰੀਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ, ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੂਤਰ ਧਾਲ ਲਿਆ, ਆਪਣਾ ਮਾਲਾ ਪਾਲੀ ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਤਾਂ ਬਹੁਤ ਗੰਦੀ ਗੱਲ ਹੈਗੀ ਹੈ, ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ, ਬ੍ਰਿਟੇਨ EU ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ EU ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ
ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ, ਅਸੀਂ ਤਾਂ ਫਿਰ ਇੰਗਲੈਂਡ ਹੈਗੇ ਹਾਂ, ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ ਔਰ ਇਹਨਾਂ ਦੀ ਜਿਹੜੀ ਜੀ ਡੀ ਪੀ ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ ਜੀ ਡੀ ਪੀ, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼, ਹੋ ਗਿਆ ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵ ਰੋਲੇ ਨੇ। ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ, ਐਡੀ ਟੈਨਸ਼ਨ ਨਹੀਂ ਲੈਣੀ ਹੈਗੀ। ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੇਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ, ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ, ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ, ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਸ਼੍ਰੀਕਾਲ ਜੀ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।
1: ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ ਕੋਲੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗਾ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਦੇ ਸਮੇਂ ਜੋ ਆਪਾਂ ਘਰੋਂ ਲੈ ਕੇ ਨਿਕਲਦੇ ਹਾਂ ਉਹੀ ਸਾਰਾ ਦਿਨ ਸਾਡੇ ਨਾਲ ਰਹਿੰਦਾ ਅਤੇ ਉਹੀ ਘੱਟ ਕਮਾ ਕੇ ਆਪਾਂ ਵਾਪਸ ਲੈ ਕੇ ਆਉਂਦੇ ਹਾਂ। ਅਤੇ ਆਓ ਫਿਰ ਆਪਾਂ ਅੱਜ ਘਰਾਂ ਨੂੰ ਖੁਸ਼ੀਆਂ ਲੈ ਕੇ ਆਈਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਦੋ ਦੋਸਤ ਹੁਣ ਉਮਰ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਜ਼ਿੰਦਗੀ ਦੇ ਪਿਛਲੇ ਹਿੱਸੇ ਦੇ ਵਿੱਚ ਪਹੁੰਚ ਚੁੱਕੇ ਨੇ, ਪਰ ਉਹਨਾਂ ਨੂੰ ਆਪਣਾ ਇੱਕ ਵਾਅਦਾ ਸਤਾਉਂਦਾ ਆਪਣੇ ਆਪ ਦੇ ਨਾਲ ਕੀਤਾ, ਇੱਕ ਦੂਸਰੇ ਦੇ ਨਾਲ ਕੀਤਾ। ਉਹ ਵਾਅਦਾ ਸੀ ਕਿ ਆਪਾਂ ਜਦੋਂ ਬੱਚੇ ਤਾਂ ਹੋ ਜਾਣਗੇ ਅਤੇ ਤੀਰਥ ਇਸ਼ਨਾਨਾਂ ਨੂੰ ਜਾਵਾਂਗੇ। ਅੱਜ ਇੱਕ ਦੋਸਤ ਦੂਸਰੇ ਨੂੰ ਯਾਦ ਦਿਵਾਉਣ ਆਇਆ, ਆ ਕੇ ਕਹਿਣ ਲੱਗਾ, ਤੈਨੂੰ ਯਾਦ ਹੈ ਆਪਾਂ ਤੀਰਥਾਂ ਨੂੰ ਜਾਣਾ ਸੀ ਅਤੇ ਹਰ ਸਾਲ ਆਪਾਂ ਟਾਲੀ ਜਾਂਦੇ, ਕੋਈ ਪਤਾ ਨਹੀਂ ਸਰੀਰ ਕਦੋਂ ਸਾਥ ਛੱਡ ਦੇਵੇ, ਹੋਵੇ ਨਾ ਤਾਂ ਆਪਾਂ ਇਸ ਵਾਰੀ ਚਲੇ ਜਾਈਏ। ਤੇ ਦੂਸਰੇ ਨੇ ਜਵਾਬ ਦਿੱਤਾ, ਇੰਨਾ ਸੌਖਾ ਥੋੜ੍ਹੀ ਹੈ, ਚੇਤਾ ਤਾਂ ਮੈਨੂੰ ਹੈਗਾ ਪਰ ਮਕਾਨ ਸ਼ੁਰੂ ਕੀਤਾ, ਹਾਲੇ ਛੱਤ ਪੈਣ ਵਾਲੀ ਹੈ, ਹੋਰ ਘਰ ਦੇ ਛੱਤੀ ਕੰਮ ਨੇ, ਇੱਕ ਅੱਧਾ ਸਾਲ ਹੋਰ ਟਾਲ ਲੈਂਦੇ। ਦੂਜੇ ਨੇ ਕਿਹਾ, ਨਹੀਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਅਤੇ ਨਾਲੇ ਤੈਨੂੰ ਯਾਦ ਨਹੀਂ ਆਪਾਂ ਇਹੋ ਹੀ ਗੱਲਾਂ ਕੀਤੀਆਂ ਸੀ ਕਿ ਬੱਚੇ ਤਾਂ ਹੋ ਜਾਣਗੇ ਅਤੇ ਇਹ ਸਾਰਾ ਕੰਮ ਕਾਰ ਬੱਚੇ ਵੇਖ ਲੈਣਗੇ, ਤੇਰਾ ਮੁੰਡਾ ਹੁਣ ਸੁੱਖ ਦੇ ਨਾਲ ਜਵਾਨ ਹੋ ਚੁੱਕਾ, ਇਹ ਘਰ ਦੀ ਜ਼ਿੰਮੇਵਾਰੀ ਉਹਨੂੰ ਦੇ, ਜ਼ਰਾ ਸੋਚ ਕੇ ਵੇਖ ਤੂੰ ਇਸ ਦੁਨੀਆਂ 'ਤੇ ਕੱਲ੍ਹ ਨੂੰ ਨਹੀਂ ਰਹਿਣਾ ਅਤੇ ਫਿਰ ਕੌਣ ਵੇਖੂਗਾ, ਫਿਰ ਵੀ ਤਾਂ ਉਹਨਾਂ ਨੇ ਸਾਂਭਣਾ ਅਤੇ ਕਿਉਂ ਨਾ ਹੁਣੇ ਹੀ ਉਹਨਾਂ ਨੂੰ ਸਾਂਭਣ ਦੇ ਲਈ ਦੇ ਦਿੱਤਾ ਜਾਵੇ। ਕੰਮ ਐਡਾ ਸੌਖਾ ਤਾਂ ਨਹੀਂ, ਬੜਾ ਔਖਾ ਸੌਖਾ ਹੋ ਕੇ ਉਹਨੇ ਆਪਣੇ ਸਾਥੀ ਨੂੰ ਮਨਾ ਲਿਆ। ਦੋਵੇਂ ਜਣੇ ਤੀਰਥਾਂ ਦੇ ਲਈ ਤਿਆਰ ਹੋ ਗਏ ਨੇ। ਇੱਕ ਜਣੇ ਨੇ ਆਪਣੇ ਘਰ ਦੇ ਵਿੱਚ ਸਿਰਫ ਇੰਨਾ ਕਿਹਾ ਆਪਣੀ ਵਹੁਟੀ ਨੂੰ ਕਿ ਤੂੰ ਬਹੁਤ ਸਿਆਣੀ ਹੈ, ਮੈਨੂੰ ਪਤਾ ਤੂੰ ਸਾਰਾ ਕੁਛ ਵੇਖ ਲੈਣਾ, ਬੜਾ ਵਧੀਆ ਵੇਖ ਲੈਣਾ, ਖਿਆਲ ਰੱਖੀਂ। ਅਤੇ ਦੂਸਰੇ ਪਾਸੇ ਦੂਜੇ ਦੋਸਤ ਨੂੰ ਬਹੁਤਾ ਕੋਈ ਯਕੀਨ ਨਹੀਂ ਲੱਗਦਾ, ਨਾ ਆਪਣੇ ਬੱਚਿਆਂ 'ਤੇ ਨਾ ਵਹੁਟੀ 'ਤੇ, ਇਸ ਕਰਕੇ ਕਾਫੀ ਲੰਮੀ ਚੌੜੀ ਲਿਸਟ ਦੇ ਗਿਆ, ਆਹ ਇੱਦਾਂ ਕਰ ਦਿਓ, ਉਹ ਇੱਦਾਂ ਕਰ ਦਿਓ, ਆਹ ਜੇ ਇੱਦਾਂ ਨਾ ਹੋਇਆ ਤਾਂ ਆਹ ਨਹੀਂ ਜੇ ਹੋਣਾ, ਅਤੇ ਜੇ ਇੱਦਾਂ ਨਾ ਹੋਇਆ ਤਾਂ ਫਿਰ ਸਾਰੇ ਪੈਸੇ ਖਰਾਬ, ਮੇਰਾ ਜਾਣ ਨੂੰ ਜੀ ਤਾਂ ਨਹੀਂ ਕਰਦਾ, ਮਜਬੂਰੀ ਹੈ ਮੈਨੂੰ ਜਾਣਾ ਪੈਣਾ। ਅਤੇ ਹੁਣ ਉਸ ਹਿਸਾਬ ਦੇ ਨਾਲ ਪਿੱਛੋਂ ਸਾਂਭਿਓ, ਰਾਹ 'ਚ ਤੁਰੇ ਜਾਂਦੇ ਨੇ, ਇੱਕ ਤਾਂ ਬੜਾ ਸੁਰਖਰੂ ਆ ਅਤੇ ਦੂਸਰੇ ਦਾ ਧਿਆਨ ਆਪਣੇ ਪਰਿਵਾਰ 'ਚ ਹੀ, ਲੰਮਾ ਸਫ਼ਰ ਤੈਅ ਕਰਦੇ ਨੇ, ਔਖੇ ਸੌਖੇ ਪੜਾਵਾਂ 'ਚੋਂ ਹੁੰਦਿਆਂ ਹੋਇਆਂ ਆਖਿਰਕਾਰ ਇੱਕ ਨਗਰ 'ਚੋਂ ਲੰਘਦੇ ਨੇ ਜਿੱਥੇ ਸੋਕਾ ਪਿਆ, ਬੁਰੇ ਹਾਲ ਨੇ, ਲੋਕਾਂ ਦੇ ਕੋਲ ਖਾਣ ਨੂੰ ਦਾਣੇ ਨਹੀਂ, ਪੀਣ ਨੂੰ ਪਾਣੀ ਨਹੀਂ ਲੱਭਦਾ। ਜਿੱਦਾਂ ਜਿੱਦਾਂ ਅੱਗੇ ਵਧੀ ਜਾਂਦੇ ਨੇ ਉਦਾਂ ਉਦਾਂ ਉਹ ਹਾਲਾਤ ਹੋਰ ਵੀ ਬੱਤਰ ਹੁੰਦੇ ਜਾਂਦੇ ਨੇ। ਆਖਿਰਕਾਰ ਇੱਕ ਥਾਂ ਦੇ ਉੱਤੇ ਪਹੁੰਚ ਕੇ ਇਹਨਾਂ ਨੂੰ ਵੀ ਪਾਣੀ ਨਹੀਂ ਲੱਭ ਰਿਹਾ। ਆਪਣੇ ਦੋਸਤ ਨੂੰ ਇੱਕ ਰੁੱਖ ਦੀ ਛਾਂ ਥੱਲੇ ਬਿਠਾ ਕੇ ਪਾਣੀ ਲੱਭਣ ਦੇ ਲਈ ਚਲਾ ਗਿਆ ਉਹ ਭਲਾ ਪੁਰਸ਼। ਜਾ ਕੇ ਇੱਕ ਘਰ ਦੇ ਵਿੱਚ ਕੀ ਵੇਖਦਾ, ਬਾਹਰ ਇੱਕ ਮੰਜੇ ਦੇ ਉੱਤੇ ਬਜ਼ੁਰਗ ਪਿਆ, ਭੁੱਖ ਦੇ ਨਾਲ ਜਿੱਦਾਂ ਉਹਦੀਆਂ ਅੰਤੜੀਆਂ ਦਿਖ ਰਹੀਆਂ ਹੋਣ, ਜਿੱਦਾਂ ਸਰੀਰ ਦੇ ਉੱਤੇ ਮਾਸ ਨਾਂ ਦੀ ਕੋਈ ਚੀਜ਼ ਹੀ ਨਾ ਬਚੀ ਹੋਵੇ। ਇੱਕ ਦੁਆਰੀ ਬੁਲਾਇਆ ਪਰ ਅੱਗੋਂ ਕੋਈ ਜਵਾਬ ਨਾ ਆਇਆ, ਸ਼ਾਇਦ ਉਹਨੂੰ ਭੁੱਖ ਪਿਆਸ ਨੇ ਇੰਨਾ ਕੁ ਤੋੜਿਆ ਸੀ ਕਿ ਉਹਦੇ ਕੋਲ ਬੋਲਿਆ ਵੀ ਨਹੀਂ ਜਾਂਦਾ। ਸੋਚਣ ਲੱਗਾ ਮੈਂ ਅੰਦਰ ਜਾ ਕੇ ਵੇਖਦਾ, ਘਰ ਦੇ ਅੰਦਰ ਗਿਆ ਤਾਂ ਇੱਕ ਛੋਟਾ ਜਿਹਾ ਬੱਚਾ ਅਤੇ ਇੱਕ ਬੀਬੀ, ਉਹਨਾਂ ਦੇ ਵੀ ਭੁੱਖ ਦੇ ਨਾਲ ਬੁਰੇ ਹਾਲ,
ਕਹਿਣ ਲੱਗੀ ਸਾਡੇ ਕੋਲ ਕੁਛ ਨਹੀਂ, ਤੂੰ ਚਾਹੇ ਕੁਛ ਮੰਗਣਾ ਆ ਚਾਹੇ ਚੋਰੀ ਕਰਨ, ਇਸ ਘਰ 'ਚ ਕੁਛ ਨਹੀਂ ਲੱਭਣਾ। ਜੀ ਮੈਂ ਤਾਂ ਪਾਣੀ ਲੱਭਦਾ ਲੱਭਦਾ ਆ ਗਿਆ ਸੀ, ਕੋ ਪਾਣੀ ਦੀਆਂ ਚਾਰ ਬੂੰਦਾਂ ਮਿਲ ਜਾਣ ਅਤੇ ਪਿਆਸ ਬੁਝਾ ਲਈਏ, ਇਸ ਘਰ ਦੇ ਵਿੱਚ ਪਾਣੀ ਵੀ ਨਹੀਂ ਲੱਭਣਾ ਤੈਨੂੰ, ਕਿਹਦੇ 'ਚ ਹਿੰਮਤ ਹੈ ਤੁਰਨ ਦੀ। ਆਓ ਪਿਆ ਭਾਂਡਾ, ਅਤੇ ਉੱਧਰਲੇ ਪਾਸੇ ਆਸ ਹੈਗੀ ਆ, ਜੇ ਜਾ ਸਕਦੇ ਹੋ ਤਾਂ ਜਾ ਕੇ ਲੈ ਆਓ। ਜਾ ਕੇ ਪਾਣੀ ਲੈ ਕੇ ਆਉਂਦਾ, ਆਪ ਪੀਤਾ ਪਰਿਵਾਰ ਨੂੰ ਥੋੜ੍ਹਾ ਥੋੜ੍ਹਾ ਪਿਆ। ਪੁੱਛਣ ਲੱਗਾ ਇਹ ਬਾਹਰ ਪਏ ਬਜ਼ੁਰਗ ਨੂੰ ਕੀ ਹੋਇਆ, ਹੋਣਾ ਕੀ ਹੈ ਜੀ, ਨਾ ਰੋਟੀ ਲੱਭਦੀ ਹੈ ਇਸ ਹਾਲਾਤ ਦੇ ਵਿੱਚ, ਨਾ ਪੀਣ ਨੂੰ ਪਾਣੀ ਲੱਭਦਾ। ਸ਼ੁਰੂ ਸ਼ੁਰੂ ਦੇ ਵਿੱਚ ਬਥੇਰੀ ਮਿਹਨਤ ਕਰਕੇ ਕਮਾਈ ਕਰਨ ਦੀ ਕੋਸ਼ਿਸ਼ ਕੀਤੀ, ਜ਼ਮੀਨ ਗਿਰਵੀ ਰੱਖ ਕੇ ਬੜਾ ਚਿਰ ਕੱਢਿਆ, ਪਰ ਹੁਣ ਸਾਡੀ ਬੱਸ ਹੋ ਗਈ ਆ, ਹੁਣ ਤਾਂ ਆਪਾਂ ਆਪਣੇ ਆਖਰੀ ਸਾਹ ਗਿਣ ਰਹੇ ਹਾਂ, ਅੱਜ ਚਲੇ ਜਾਈਏ ਜਾਂ ਕੱਲ੍ਹ ਚਲੇ ਜਾਈਏ। ਉਸਨੂੰ ਬੜਾ ਤਰਸ ਆਇਆ, ਉਹਨੇ ਆਪਣੇ ਝੋਲੇ ਦੇ ਵਿੱਚੋਂ ਰੋਟੀ ਕੱਢੀ ਅਤੇ ਉਹਨਾਂ ਸਾਰਿਆਂ ਨੂੰ ਥੋੜ੍ਹੀ ਥੋੜ੍ਹੀ ਰੋਟੀ ਦੀ ਪੇਸ਼ਕਸ਼ ਕੀਤੀ। ਜਿੱਦਾਂ ਮਰੇ ਜਾਂਦੇ ਨੂੰ ਕਿਸੇ ਨੇ ਪਿੱਛੋਂ ਹੱਥ ਪਾ ਲਿਆ ਹੋਵੇ, ਸਾਰੇ ਪਰਿਵਾਰ ਨੇ ਰੱਜ ਕੇ ਦੁਆਵਾਂ ਦਿੱਤੀਆਂ। ਪਰ ਫਿਰ ਅਚਾਨਕ ਮਨ ਦੇ ਵਿੱਚ ਆਇਆ, ਅੱਜ ਤਾਂ ਇਸ ਪਰਿਵਾਰ ਨੂੰ ਰੋਟੀ ਦੇ ਦਿੱਤੀ, ਕੱਲ੍ਹ ਨੂੰ ਇਹਨਾਂ ਦਾ ਕੀ ਬਣੂਗਾ, ਕੱਲ੍ਹ ਤਾਂ ਫਿਰ ਇਹ ਬੈਠੇ ਇੱਥੇ ਇਸੇ ਤਰ੍ਹਾਂ ਮਰ ਰਹੇ ਹੋਣਗੇ। ਹੋਵੇ ਨਾ ਤਾਂ ਇਹਨਾਂ ਦਾ ਕੋਈ ਪੱਕਾ ਇੰਤਜ਼ਾਮ ਮੈਨੂੰ ਕਰਕੇ ਜਾਣਾ ਚਾਹੀਦਾ। ਅਤੇ ਦੂਸਰੇ ਪਾਸੇ ਦੂਸਰਾ ਦੋਸਤ ਉੱਥੇ ਰੁੱਖ ਥੱਲੇ ਬੈਠਾ ਇੰਤਜ਼ਾਰ ਕਰੀ ਜਾਂਦਾ, ਉਹਨੂੰ ਪਤਾ ਵੀ ਨਹੀਂ ਉਹ ਕਿਹੜੇ ਪਾਸੇ ਨੂੰ ਗਿਆ, ਪਤਾ ਵੀ ਕਿਉਂ ਹੁੰਦਾ, ਕਿਉਂਕਿ ਉਹ ਆਪਣੇ ਘਰ ਨੂੰ ਹਾਲੇ ਵੀ ਸੋਚੀ ਜਾਂਦਾ, ਉਹਨੂੰ ਹਾਲੇ ਵੀ ਲੱਗਦਾ ਕਿ ਮੇਰੇ ਪੁੱਤ ਨੇ ਮਕਾਨ ਦੀ ਦੇਖ ਰੇਖ ਨਹੀਂ ਚੰਗੀ ਤਰ੍ਹਾਂ ਕਰਨੀ, ਪਸ਼ੂਆਂ ਨੂੰ ਪੱਠੇ ਨਹੀਂ ਪਾਉਣੇ, ਵਾਹੀ ਖੇਤੀ 'ਤੇ ਉਹਦੇ ਤੋਂ ਮੈਂ ਆਸ ਹੀ ਕੀ ਲਾਵਾਂ, ਵਹੁਟੀ ਤੋਂ ਵੀ ਉਹ ਦੌਕਾ ਨਹੀਂ ਚੱਲਦਾ। ਉਹ ਆਪਣੇ ਘਰ ਦੇ ਵਿੱਚ ਗਵਾਚਾ, ਇੱਕਦਮ ਹੋਸ਼ ਆਉਂਦੀ ਹੈ ਤਾਂ ਪਤਾ ਲੱਗਦਾ ਕਿ ਕਾਫ਼ੀ ਦੇਰ ਹੋ ਚੁੱਕੀ ਹੈ, ਇੰਨਾ ਬੇਸੁੱਧ ਹੋਇਆ ਇਹ ਸਾਰਾ ਕੁਛ ਸੋਚੀ ਗਿਆ। ਉਹਨੂੰ ਇੱਦਾਂ ਲੱਗਾ ਜਿੱਦਾਂ ਦੋਸਤ ਅੱਗੇ ਲੰਘ ਗਿਆ। ਉੱਠ ਕੇ ਰਾਹ ਪਿਆ, ਰਾਹ ਦੇ ਵਿੱਚ ਜਾ ਮਿਲਦਾ ਅਤੇ ਇੱਧਰ ਦੂਸਰਾ ਦੋਸਤ ਉਹਨਾਂ ਘਰ ਵਾਲਿਆਂ ਦੀ ਮਦਦ ਦੇ ਵਿੱਚ ਲੱਗਾ। ਅਗਲੇ ਦਿਨ ਜਾ ਕੇ ਪਿੰਡ ਦੇ ਵਿੱਚ ਗੱਲ ਕੀਤੀ, ਪਿੰਡ ਦੇ ਜ਼ਿਮੀਂਦਾਰ ਦਾ ਪਤਾ ਲੱਗਾ, ਉਹਦੇ ਘਰ ਗਿਆ, ਜਾ ਕੇ ਕਹਿਣ ਲੱਗਾ ਜੀ ਉਹਨਾਂ ਦੀ ਜ਼ਮੀਨ ਜੇਕਰ ਤੁਸੀਂ ਛੱਡ ਦਿਓ ਤਾਂ ਉਹਨਾਂ ਦੀ ਜਾਨ ਬਚ ਜੂਗੀ। ਪਰ ਜ਼ਿਮੀਂਦਾਰ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ, ਪੈਸੇ ਦਿਓ ਤਾਂ ਜ਼ਮੀਨ ਛੱਡਾ ਲਓ। ਅਗਲੇ ਦਿਨ ਆ ਕੇ ਆਪਣੇ ਝੋਲੇ ਦੇ ਵਿੱਚ ਵੇਖਦਾ ਜੋ ਕੁਛ ਵੀ ਬਚਿਆ, ਤੀਰਥ ਯਾਤਰਾ ਦੇ ਲਈ ਜਿੰਨੇ ਕੁ ਵੀ ਪੈਸੇ ਨਾਲ ਲੈ ਕੇ ਤੁਰਿਆ ਸੀ ਉਹ ਪੈਸੇ ਅਗਲੇ ਦਿਨ ਜਾ ਕੇ ਜ਼ਮੀਨਦਾਰ ਨੂੰ ਦਿੱਤੇ। ਉਸ ਪਰਿਵਾਰ ਦੀ ਜ਼ਮੀਨ ਗਹਿਣਿਓ ਛਡਾ ਕੇ ਉਹਦੇ ਉੱਤੇ ਥੋੜ੍ਹੀ ਬਹੁਤੀ ਕਿਤੇ ਚਾਰ ਚਰੀਟਾਂ ਮਾਰੀਆਂ, ਕੁਛ ਫਸਲ ਹੋਈ, ਘਰ ਦੇ ਹਾਲਾਤ ਥੋੜ੍ਹੇ ਜਿਹੇ ਬਦਲਣ ਲੱਗੇ। ਇੱਕ ਦਿਨ ਸਾਰਾ ਕੁਛ ਕਰਕਰਾ ਕੇ ਸੋਚਦਾ ਹੁਣ ਮੈਂ ਅੱਗੇ ਤੀਰਥਾਂ ਨੂੰ ਨਿਕਲਾਂ, ਮੇਰਾ ਦੋਸਤ ਕਾਫ਼ੀ ਦੂਰ ਚਲਾ ਗਿਆ ਹੋਊਗਾ, ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਹੋਊਗਾ। ਥੋੜ੍ਹੀ ਦੂਰ ਜਾ ਕੇ ਆਪਣੇ ਝੋਲੇ 'ਚ ਹੱਥ ਮਾਰਿਆ ਤਾਂ ਕੀ ਵੇਖਦਾ, ਹੁਣ ਤਾਂ ਪੈਸੇ ਹੀ ਨਹੀਂ ਬਚੇ, ਜਿੰਨੇ ਕੁ ਪੈਸੇ ਬਚੇ ਉਹਨਾਂ ਦੇ ਨਾਲ ਨਹੀਂ ਜਾਇਆ ਜਾ ਸਕਦਾ। ਵਾਪਸ ਆ ਕੇ ਥੋੜ੍ਹੇ ਦਿਨ ਉਸੇ ਘਰ ਦੇ ਵਿੱਚ ਬਿਤਾਏ, ਉਸ ਘਰ ਦੀਆਂ ਖੁਸ਼ੀਆਂ ਦੇ ਵਿੱਚ ਥੋੜ੍ਹੇ ਦਿਨ ਆਪਣੀ ਖੁਸ਼ੀ ਵੇਖੀ। ਉਸ ਪਰਿਵਾਰ ਨੂੰ ਭੁੱਖਮਰੀ ਦੇ ਵਿੱਚੋਂ ਨਿਕਲ ਕੇ ਹੁਣ ਹੱਸਦਿਆਂ ਵੇਖਿਆ ਅਤੇ ਉਹਨੂੰ ਇੱਦਾਂ ਲੱਗਾ ਜਿਵੇਂ ਮੈਂ ਤੀਰਥ ਨਾਲੇ ਹੋਣ। ਉਹ ਬਹੁਤ ਖੁਸ਼ ਸੀ, ਪਰਿਵਾਰ ਨੇ ਪੁੱਛਿਆ ਕੀ ਗੱਲ ਤੂੰ ਅੱਗੇ ਨਹੀਂ ਗਿਆ, ਕਹਿਣ ਲੱਗਾ ਨਹੀਂ ਮੇਰਾ ਦੋਸਤ ਬਹੁਤ ਅੱਗੇ ਨਿਕਲ ਗਿਆ,
ਹੁਣ ਮੇਰਾ ਵਾਪਸ ਜਾਣਾ ਹੀ ਬਿਹਤਰ ਹੋਊਗਾ। ਇਹਨਾਂ ਕਹਿ ਕੇ ਉਹ ਵਾਪਸ ਚਲਾ ਗਿਆ। ਪਰ ਪਰਿਵਾਰ ਅਤੇ ਉਸ ਨਗਰ ਆਸ ਪਾਸ ਦੇ ਪਿੰਡ ਦੇ ਵਿੱਚ ਕਿਸੇ ਨੂੰ ਯਕੀਨ ਨਾ ਆਵੇ, ਕੋਈ ਇੱਦਾਂ ਦਾ ਵੀ ਇਨਸਾਨ ਹੋ ਸਕਦਾ। ਇਹ ਤਾਂ ਰੱਬ ਦਾ ਭੇਜਿਆ ਕੋਈ ਬੰਦਾ ਸੀ। ਹੌਲੀ ਹੌਲੀ ਤਾਂ ਕਈ ਉਹਨੂੰ ਰੱਬ ਹੀ ਕਹਿਣ ਲੱਗ ਪਏ। ਉਹ ਬੜੀ ਸ਼ਿੱਦਤ ਦੇ ਨਾਲ ਉਹਨੂੰ ਯਾਦ ਕਰਦੇ। ਉੱਧਰ ਦੋਸਤ ਇੱਕ ਤੀਰਥਾਂ ਵੱਲ ਨੂੰ ਵੱਧ ਰਿਹਾ। ਹੁਣ ਉਹਨੇ ਆਸ ਛੱਡ ਦਿੱਤੀ ਆ ਕਿ ਮੇਰਾ ਦੋਸਤ ਮੈਨੂੰ ਮਿਲੂਗਾ। ਪਰ ਇੰਨਾ ਕੁ ਅੱਗੇ ਨਿਕਲ ਆਇਆ, ਹੁਣ ਉਹਨੂੰ ਲੱਗਦਾ ਕਿ ਮੈਂ ਜ਼ਰੂਰ ਤੀਰਥ ਹੋ ਆਵਾਂ। ਹੋ ਸਕਦਾ ਮੇਰਾ ਦੋਸਤ ਕਿਤੇ ਪਾਸਿਓਂ ਦੀ ਹੋ ਕੇ ਪਹਿਲਾਂ ਨਿਕਲ ਗਿਆ ਹੋਵੇ, ਮੇਰੀ ਅੱਖ ਲੱਗੀ, ਮੈਨੂੰ ਪਤਾ ਨਹੀਂ ਲੱਗਾ, ਜਾਂ ਫਿਰ ਉਹ ਪਿੱਛੇ ਰਹਿ ਗਿਆ। ਖੌਰੇ ਕੀ ਹੋਇਆ? ਇਹਨਾਂ ਸੋਚਾਂ ਦੇ ਵਿੱਚ ਅਤੇ ਪਿੱਛੇ ਪਰਿਵਾਰ ਦੀਆਂ ਸੋਚਾਂ 'ਚ ਅੱਗੇ ਵੱਧਦਾ ਜਾਂਦਾ। ਰਾਹ ਦੇ ਵਿੱਚ ਇੱਕ ਸਾਧੂ ਦਾ ਸਾਥ ਬਣ ਗਿਆ। ਦੋਵੇਂ ਹੁਣ ਤੀਰਥਾਂ ਵੱਲ ਨੂੰ ਤੁਰੇ ਜਾਂਦੇ ਨੇ। ਤੀਰਥਾਂ ਦੇ ਉੱਤੇ ਪਹੁੰਚ ਕੇ ਵੀ ਧਿਆਨ ਉੱਥੇ ਹੀ ਆ। ਪਤਾ ਨਹੀਂ ਘਰ ਦਾ ਕੀ ਬਣਿਆ ਹੋਣਾ, ਪਤਾ ਨਹੀਂ ਟਾਈਮ ਦੇ ਨਾਲ ਪੱਠੇ ਪੈਂਦੇ ਹੋਣੇ ਕਿ ਨਹੀਂ, ਪਤਾ ਨਹੀਂ ਘਰ ਦੀ ਛੱਤ ਪਾ ਦਿੱਤੀ ਹੋਣੀ ਹੈ ਜਾਂ ਨਹੀਂ। ਤੀਰਥੀ ਪਹੁੰਚ ਗਿਆ ਵਾ, ਪਰ ਧਿਆਨ ਉਹਦਾ ਉੱਥੇ ਹੀ ਆ। ਇੱਕ ਦਿਨ ਅਚਾਨਕ ਮਨ ਦੇ ਵਿੱਚ ਧਿਆਨ ਆ ਗਿਆ, ਇਹ ਜਿਹੜਾ ਸਾਧੂ ਮੇਰੇ ਨਾਲ ਤੁਰਿਆ ਫਿਰਦਾ ਕਿਤੇ ਠੱਗੀ ਨਾ ਹੋਵੇ, ਇਹ ਕਿਤੇ ਮੇਰੇ ਪੈਸੇ ਨਾ ਕੱਢ ਲਏ। ਅਤੇ ਹੁਣ ਉਹ ਚੱਤੇ ਪੈਰ ਆਪਣਾ ਝੋਲਾ ਆਪਣੀ ਹਿੱਕ ਨਾਲ ਲਾਈ ਫਿਰਦਾ। ਤੀਰਥਾਂ 'ਤੇ ਗਿਆ, ਇਸ਼ਨਾਨ ਕੀਤਾ, ਮੱਥੇ ਟੇਕੇ, ਕੁਛ ਦਿਨ ਉੱਥੇ ਰਿਹਾ। ਇੱਕ ਦਿਨ ਅਚਾਨਕ ਕੀ ਵੇਖਦਾ ਕਿ ਉਹਦਾ ਦੋਸਤ ਵੀ ਉੱਥੇ ਖੜਾ। ਉਹਨਾਂ ਹੀ ਤੀਰਥਾਂ ਦੇ ਉੱਤੇ ਦੂਰ ਉਹਨੂੰ ਵੇਖ ਤਾਂ ਪਾਇਆ, ਪਰ ਉਹਨੂੰ ਮਿਲ ਨਹੀਂ ਪਾਇਆ। ਅਗਲੇ ਦਿਨ ਫਿਰ ਦੁਬਾਰਾ ਜਾਂਦਾ, ਆਪਣੇ ਦੋਸਤ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਦੋ ਚਾਰ ਦਿਨ ਵਧੇਰੇ ਇਸੇ ਤਰ੍ਹਾਂ ਦੇ ਨਾਲ ਬਿਤਾ ਲੈਂਦਾ। ਉਹਨੂੰ ਹਰ ਰੋਜ਼ ਆਪਣਾ ਦੋਸਤ ਉੱਥੇ ਤੀਰਥਾਂ ਦੇ ਉੱਤੇ ਨਜ਼ਰ ਆਉਂਦਾ। ਬੜੀ ਕੋਸ਼ਿਸ਼ ਕੀਤੀ ਉਹਨੇ ਉਹਦੇ ਤੱਕ ਪਹੁੰਚਣ ਦੀ, ਪਰ ਉਹ ਆਪਣੇ ਦੋਸਤ ਨੂੰ ਉੱਥੇ ਮਿਲ ਨਹੀਂ ਪਾਇਆ। ਹਾਰ ਕੇ ਸੋਚਦਾ ਕਿ ਹੁਣ ਮੈਨੂੰ ਵਾਪਸ ਜਾਣਾ ਚਾਹੀਦਾ। ਲਗਭਗ ਸਾਲ ਬੀਤ ਚੁੱਕਾ, ਸਾਲ ਤੋਂ ਵਧੇਰੇ ਦਾ ਸਮਾਂ, ਪਤਾ ਨਹੀਂ ਘਰ ਦੇ ਕੀ ਹਾਲਾਤ ਹੋਏ ਹੋਣੇ। ਕਾਲੀ ਕਾਲੀ ਦੇ ਵਿੱਚ ਵਾਪਸ ਪਹੁੰਚਦਾ। ਘਰ ਕੀ ਵੇਖਦਾ ਕਿ ਮੁੰਡਾ ਸ਼ਰਾਬ ਪੀ ਕੇ ਪਿਆ, ਛੱਤ ਉੱਥੇ ਦੀ ਉੱਥੇ ਖੜੀ ਹੈ ਜਿੱਥੇ ਛੱਡ ਕੇ ਗਿਆ ਸੀ। ਅਤੇ ਘਰ ਦੇ ਵਿੱਚ ਚੀਕ ਝੜਾ ਦੂਰੋਂ ਹੀ ਸੁਣਨਾ ਸ਼ੁਰੂ ਹੋ ਜਾਂਦਾ। ਸਾਰੇ ਹਾਲਾਤ ਸਮਝ ਜਾਂਦਾ ਕਿ ਘਰ ਦੇ ਵਿੱਚ ਕੀ ਹੁੰਦਾ ਰਿਹਾ। ਪਿੱਛੋਂ ਪੁੱਤ ਨੂੰ ਆ ਕੇ ਪੁੱਛਿਆ ਤਾਂ ਕਹਿਣ ਲੱਗਾ, ਜੇ ਏਡੀ ਫਿਕਰ ਸੀ ਛੱਤ ਦੀ ਤਾਂ ਪਵਾ ਕੇ ਚਲਾ ਜਾਂਦਾ, ਸਾਡੇ ਸਿਰ 'ਤੇ ਕਿਉਂ ਛੱਡ ਕੇ ਗਿਆ ਸੀ। ਵਹੁਟੀ ਨੂੰ ਪੁੱਛਿਆ ਤਾਂ ਕਹਿਣ ਲੱਗੀ, ਆਪ ਤੇ ਐਸ਼ ਕਰਕੇ ਆਇਆ, ਤੈਨੂੰ ਕੀ ਪਤਾ ਪਿੱਛੇ ਕੀ ਕੀ ਹੁੰਦਾ ਰਿਹਾ, ਕਿਹੜੇ ਹਾਲ ਆਪਾਂ ਗੁਜ਼ਾਰੇ ਕਰਦੇ ਰਹੇ, ਤੈਨੂੰ ਕੀ ਪਤਾ ਤੀਰਥਾਂ ਵਾਲੇ ਨੂੰ, ਤੇਰੇ 'ਤੇ ਤੀਰਥ ਦਿਮਾਗ 'ਤੇ ਚੜਿਆ ਸੀ, ਪਿੱਛੇ ਪਰਿਵਾਰ ਦਾ ਕੀ ਬਣਿਆ ਉਹ ਨਹੀਂ ਤੈਨੂੰ ਪਤਾ, ਸਾਨੂੰ ਪਤਾ ਅਸੀਂ ਕਿਹੜੇ ਹਾਲ ਗੁਜ਼ਾਰੇ ਕੀਤੇ। ਮਨ ਦੇ ਵਿੱਚ ਆਉਂਦਾ ਕਿ ਆਪਣੇ ਦੋਸਤ ਦਾ ਵੀ ਜਾਣ ਕੇ ਆਵਾਂ, ਉੱਥੇ ਤੀਰਥਾਂ 'ਤੇ ਵੀ ਨਹੀਂ ਮੁਲਾਕਾਤ ਹੋ ਪਾਈ, ਅਤੇ ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਦੀ ਪਿਛਾਂ ਹੋ ਕੇ ਨਿਕਲ ਗਿਆ। ਕਿਉਂਕਿ ਰਸਤੇ ਦੇ ਵਿੱਚ ਉਹ ਉਸ ਜਗ੍ਹਾ ਦੇ ਉੱਤੇ ਵੀ ਰੁਕਿਆ ਸੀ ਜਿਹੜੇ ਘਰ ਦੇ ਵਿੱਚ ਉਹ ਮਦਦ ਕਰਕੇ ਆਇਆ, ਉਹਨਾਂ ਨੇ ਸਾਰਾ ਕੁਛ ਦੱਸ ਦਿੱਤਾ ਕਿ ਉਹ ਅੱਗੇ ਤੀਰਥਾਂ ਨੂੰ ਜਾ ਹੀ ਨਹੀਂ ਸੀ ਸਕਿਆ, ਤੇਰਾ ਦੋਸਤ ਇੱਥੋਂ ਹੀ ਵਾਪਸ ਮੁੜ ਗਿਆ ਸੀ। ਉਹ ਤੇਰਾ ਦੋਸਤ ਆਮ ਇਨਸਾਨ ਨਹੀਂ ਗਾ, ਉਹ ਰੱਬ ਹੈ, ਉਹਨੂੰ ਦੱਸੀ ਅਸੀਂ ਉਹਨੂੰ ਬਹੁਤ ਮਿਸ ਕਰਦੇ ਹਾਂ, ਅਸੀਂ ਉਹਨੂੰ ਰੱਬ ਵਾਂਗੂ ਪੂਜਦੇ ਹਾਂ, ਸਾਡਾ ਸਾਰਾ ਪਿੰਡ ਉਹਨੂੰ ਰੱਬ ਕਰਕੇ ਜਾਣਦਾ। ਸੋਚਦਾ ਮੈਂ ਜਾ ਕੇ ਉਹਨੂੰ ਦੱਸ ਕੇ ਆਵਾਂ, ਉਹਦੇ ਘਰ ਦੇ ਹਾਲਾਤ ਵੀ ਵੇਖ ਕੇ ਆਵਾਂ, ਕਿਉਂਕਿ ਉਹਦੇ ਕੋਲ ਤੀਰਥ ਹੀ ਨਹੀਂ ਜਾਇਆ ਗਿਆ।
ਜਾਕੇ ਪੁੱਛਦਾ ਹੈ, ਮਿਲਦਾ। ਮੈਂ ਤੇਰਾ ਬਹੁਤ ਇੰਤਜ਼ਾਰ ਕੀਤਾ, ਜੇ ਤੂੰ ਤੀਰਥੀ ਗਿਆ ਹੀ ਨਹੀਂ ਤੇ ਫਿਰ ਹਰ ਰੋਜ਼ ਉੱਥੇ ਮੈਨੂੰ ਕੌਣ ਦਿਖਦਾ ਸੀ, ਉੱਥੇ ਮੈਨੂੰ ਕੌਣ ਮਿਲਦਾ ਸੀ? ਤੂੰ ਤਾਂ ਮੇਰੇ ਸਾਹਮਣੇ ਹੁੰਦਾ ਸੀ, ਕੀ ਮੈਂ ਹੀ ਤੈਨੂੰ ਨਹੀਂ ਸੀ ਦਿਖਦਾ? ਤੂੰ ਤਾਂ ਮੈਨੂੰ ਦਿਖਦਾ ਸੀ, ਪਰ ਸਾਰੇ ਕਹੀ ਜਾਂਦੇ ਆ ਤੂੰ ਉੱਥੋਂ ਤੱਕ ਪਹੁੰਚਿਆ ਹੀ ਨਹੀਂ, ਤੂੰ ਤਾਂ ਕੁਛ ਦੱਸ। ਹਾਂ ਦੋਸਤ, ਮੈਂ ਤੇਰੇ ਨਾਲ ਕੀਤਾ ਵਾਅਦਾ ਨਹੀਂ ਨਿਭਾ ਸਕਿਆ, ਮੈਂ ਉਸ ਰੱਬ ਦੇ ਘਰ ਤੱਕ ਪਹੁੰਚ ਕਰ ਹੀ ਨਹੀਂ ਸਕਿਆ, ਪਰ ਹਾਂ ਮੈਨੂੰ ਰਸਤੇ ਦੇ ਵਿੱਚ ਉਸ ਪਰਿਵਾਰ ਦੀ ਮਦਦ ਕਰਕੇ ਸਕੂਨ ਬੜਾ ਮਿਲਿਆ। ਸੱਚ ਦੱਸਾਂ ਤਾਂ ਮੈਨੂੰ ਇੱਦਾਂ ਹੀ ਲੱਗਦਾ ਜਿੱਦਾਂ ਮੈਂ ਤੀਰਥ ਨਾ ਆਇਆ ਹਾਂ। ਅਤੇ ਦੂਸਰਾ ਦੋਸਤ ਗੱਲ ਸੁਣ ਕੇ ਮਨ ਹੀ ਮਨ ਸੋਚਦਾ ਕਿ ਮੈਂ ਤੀਰਥ ਨਹਾ ਕੇ ਵੀ ਨਹੀਂ ਨਹਾਤਾ। ਉਹਨੂੰ ਸਾਰੀ ਗੱਲ ਸਮਝ ਆ ਗਈ ਸੀ ਕਿ ਇਹ ਉੱਥੇ ਨਾ ਪਹੁੰਚ ਕੇ ਵੀ ਪਹੁੰਚ ਗਿਆ, ਅਤੇ ਮੈਂ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਵੀ ਉੱਦਾਂ ਹੀ ਬਦਰੰਗ ਪਰਤਿਆ। ਮੈਨੂੰ ਉਹ ਸ਼ਾਂਤੀ ਨਹੀਂ ਮਿਲੀ, ਮੈਨੂੰ ਉਹ ਸਕੂਨ ਨਹੀਂ ਮਿਲਿਆ ਜੋ ਮੇਰੇ ਦੋਸਤ ਨੇ ਰਾਹ ਦੇ ਵਿੱਚੋਂ ਵਾਪਸ ਪਰਤ ਕੇ ਸਕੂਨ ਲੈ ਲਿਆ। ਇਹ ਕਹਾਣੀ ਲਿਓ ਟੋਲਸਟੋਏ ਦੀ ਲਿਖੀ, ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕਰਦਿਆਂ ਕੋਈ ਗਲਤੀ ਕੋਈ ਤਰੁੱਟੀ ਰਹਿ ਗਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਆਸ ਕਰਦਾ ਤੁਸੀਂ ਪਸੰਦ ਕੀਤੀ ਹੋਏਗੀ, ਪਸੰਦ ਵੀ ਕੀਤੀ ਹੋਏਗੀ ਅਤੇ ਸਮਝ ਵੀ ਆਈ ਹੋਵੇਗੀ ਕਿ ਦੂਰ ਦਰੇਡੇ ਤੀਰਥਾਂ ਦਾ ਜੇ ਫਲ ਲੈਣਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ, ਕਿਹੜੇ ਤਰੀਕੇ ਦੇ ਨਾਲ ਆਪਾਂ ਆਪਣੇ ਜੀਵਨ ਨੂੰ ਸਫਲਾ ਬਣਾ ਸਕਦੇ ਹਾਂ, ਕਿਹੜੇ ਤਰੀਕੇ ਦੇ ਨਾਲ ਆਪਾਂ ਖੁਸ਼ ਰਹਿ ਸਕਦੇ ਹਾਂ, ਉਹ ਕਿਹੜਾ ਤਰੀਕਾ ਵਾ ਜਿਹਦੇ ਨਾਲ ਸਾਡਾ ਪਰਿਵਾਰ ਸਾਡੀ ਇੱਜ਼ਤ ਕਰੇ, ਸਾਡੇ ਮਨ ਦੇ ਉੱਤੇ ਬੇਲੋੜਾ ਬੋਝ ਨਾ ਹੋਵੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: 여하지소나소치하타리야
1: 야

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चवत अगनत अनेक है
0: वेद पुराण सिमर सुधाखर कीने राम नाम एक अखर
1: इनकै जीव सावै ताकि महिमा गनी न आवै
0: कांखी एक है दर्श तुहारो नानक कुन संग मोहे उधारो
1: सुखमनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन न लागै प्रभ कै सिमरन आनंद न जागै
1: प्रभ कै सिमरन भौ न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हर रंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जापता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगह मानी
0: प्रभ कै सिमरन होय सो भला प्रभ कै सिमरन सो फल फला
1: सि सिमरै जिने आप सिमराए नानक ताकै लागो पाए
0: प्रभु का सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंदन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सह समानी
1: प्रभु कै सिमरन नेचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन कुर पर मैया नानक तिंजन सरनी पया
0: हर सिमरन कर भात प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आपने अंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदा लै तह केवल नाम संग तेरा चले
1: जह मुश्किल होवे अत भारी हर को नाम खिनमाहे उधारी
0: अनक पुनः चरण करत नीता रह हर को नाम कोट पापर हरे
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा त्याई नानक गुरमुख परमगत पाईए
1: छूटत नाही को लखबाही नाम जपैता पार पराही
0: अनक बगन जह आए संघार है हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धूवे हर का नाम कूट पाप खूवे
1: ऐसा नाम जपो मन रंग नानक पाईए साध कै संग
0: जिह मार के गन जाहे न पूसा हर का नाम उहा संग तुसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तपो घाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बरतन नाम संजना कै मन विश्राम
0: हर का नाम दास की ऊट हर कै नाम उधरे जन कूट
1: हर जस कर सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहे बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पो जन हर सराते सुन समाद नाम रसमाते
0: आठ पहर जन हर हर जपै हर का भात प्रगटनी छपै
1: हर की भगत मत पौ करै नानक जन संकेते तरै
0: पार जात एहो हर को नाम काम तीन हर हर गुण गाम
1: सब ते उत्तम हर की कथा नाम सुनत दर दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिर ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵ ਦਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾਓ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੋ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇ ਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਅ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਰਸ਼ਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀ ਤਾਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕੇ ਸਰ ਪਰ ਹੋਵਤ ਜਾਨ ਅਨੇਕ।
0: ਬਿਰਖ ਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਉ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕੇਹ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜ ਮਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁਕ ਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਬੂਜੇ ਮਿਥਿਆ ਸਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਦ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਿਰਪੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਓ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਣ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੂੰ ਬਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਤਿਆਜ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਤਿਆਕਾ ਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇਰ ਸਗਲ ਛਿਦਰ ਢਾਕੈ, ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਪਰ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਤਿਆਈ।
0: ਸਹਿ ਤਿਆ ਜੋ ਇਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨੂੰ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਪੁਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌ ਵਰ ਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤੁਰ ਉਰਧਾਰੇ ਪਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹਮ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਬਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਾ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗਏ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ
0: ਫਿਰਦਾ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਵ
0: ਕਰਨ ਕਰਾਵਨ ਸਾਵਨ ਕਰ ਨੈ ਹਾਰ ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਣ ਵਿਸਥਾਰ ਸਭ ਕਾ ਛੁਸਕਾ ਉਹ ਕਰ ਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਵ ਕਰ ਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਹਾਰ ਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕ ਕੋ ਸਰਬ ਰੋਗ ਸੰਤ ਕੀ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆਗ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੀਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਨੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨ ਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ सारी तारी सब सिस्टर
0: आपे आप सगल मह आप अनक जुगत राज थापो थाप
1: अवनाशी नाए किच खंड तारन धार रियो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करे बड़ भागे
1: नाम जपत पावे विश्राम नानक तिन पुरख को तुम कर मान
0: जो किच करे सो प्रभु कै रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सात ऐसा दृष्टाना
1: जिसते उपजे तिस महे सुमाए ओए निधान ओए सुख निदान उन्हू बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गंडन हार गोपाल सर्व जिया आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किच काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दरब है
0: अत सूरा जे को कहावै प्रभु की कला बिना कहतावै
1: जे को होए बह दातार तिस दिन हार जानेगा वार
0: जिस गुर प्रसाद टूटै हां रोग नानक सूजन सदा अरोग
1: ज्यो मंदिर को था मैं थमन त्यों गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तार है
1: ज्यो अंध का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यों साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देवन हार अवर त्या तू तसै चितार
0: जो कछ करे सोई सुखमान भूला काहे फिरे अजान
1: कौन बसताई तेरा संग लपट रहे हो रस डूबी पतंग
0: राम नाम जा फिर दे माहे नानक पद सेती कर जाहे
1: जिस वखर को लेन तू आया राम नाम संतन घर पाया
0: ताजब मान ले हो मन मूल राम नाम हृदय महतोल
1: लाद खेप संत संचाल अवर त्या विख्या जंजाल
0: धन धन कह सब कोए मुख उजल हर दर गै सोए
1: हो वापार विरला वापार है नानक ता कै सद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राखै हर गुण गाए अमृत रस चाखै
0: कोट गही संत है दर आया सर्ब सुख नानक तेह पाया
1: मृत्यु को जीवा लनहार भूखे को देवत आधार
0: सर्ब निधान जाकी दृष्टि माहे पुरब लिखे का लहना पाहे
1: सब तिसका करने जोग तिस बिंदु सर हुआ न होग
0: जप जन सदा सदा दिन रहनी सब ते उच निर्मल एहे करनी
1: हर कृपा जिसको नाम दिया नानक सो जन निर्मल थिया
0: जाकै मन गुर की प्रति तिस जन आवै हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस साचाया कार सच वर्ते साचा पासार
0: पार ब्रह्म जन सच कर जाता नानक सूजन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवै सो प्रसन्न सत नाम श्री वाहिगुरु अष्टपदी
1: अवनाशी परम मन में राख मन की तू प्रीत त्याग
0: तिसते परे नाही किछ कोए सर्ब निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सातरे की चरनी पाओ नानक कै मन एहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्ब थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किनै अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवै से
0: तेह गुण मैं जाको परमाए जन्म मरै फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भीख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमते आपे पाई
0: सब कट तिसके सब तिसके ठाओ जप जप जीव नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा भवन नाम कै संग उदरे सुन सरवन
1: कर कृपा जिस अपने नाम लाए नानक चौथे पद में सो जनगत पाए
0: रूप सत जाका सत स्थान पुरख सत केवल प्रधान
1: करतूत सत सत जाकी ਕੀ ਬਾਣੀ ਸਤਪੁਰਖ ਸਵਮੈ ਸੁਮਾਣੀ
0: ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਾ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੇਗੇ ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਦਾ ਨਾਂ ਸ਼ਰਮਿੰਦਗੀ। ਮੇਰੇ ਮਾਂ ਬਾਪ ਦੋਵੇਂ ਕੋਰੇ ਅਨਪੜ੍ਹ ਸੀ, ਬਿਲਕੁਲ ਸਕੂਲ ਨਹੀਂ ਗਏ, ਲਿਖਣਾ ਪੜ੍ਹਨਾ ਬਿਲਕੁਲ ਵੀ ਨਹੀਂ ਸੀ ਆਉਂਦਾ, ਅੰਗੂਠਾ ਛਾਪ। ਸਾਰੀ ਉਮਰ ਉਹਨਾਂ ਨੇ ਅੰਗੂਠਾ ਹੀ ਲਾਇਆ। 1981 ਦੀ ਗੱਲ ਹੈ ਜਦੋਂ ਉਹ ਕੈਨੇਡਾ ਆ ਗਏ। ਹੁਣ ਇੱਥੇ ਥਾਂ ਥਾਂ ਦੇ ਉੱਤੇ ਉਹਨਾਂ ਨੂੰ ਦਸਤਖਤ ਕਰਨ ਦੀ ਲੋੜ ਪੈਂਦੀ ਸੀ। ਜੇ ਤੁਸੀਂ ਦਸਤਖਤ ਨਹੀਂ ਕਰ ਸਕਦੇ ਤਾਂ ਤੁਹਾਨੂੰ ਕਾਂਟਾ ਮਾਰਨ ਨੂੰ ਕਹਿ ਦਿੱਤਾ ਜਾਂਦਾ। ਇੱਕ ਐਕਸ ਦਾ ਨਿਸ਼ਾਨ। ਹੌਲੀ ਹੌਲੀ ਸ਼ਾਇਦ ਉਹਨਾਂ ਨੇ ਵੀ ਮਹਿਸੂਸ ਕੀਤਾ ਅਤੇ ਮੈਂ ਵੀ। ਮੈਂ ਸੋਚਿਆ ਕਿਉਂ ਨਾ ਇਹਨਾਂ ਨੂੰ ਦਸਤਖਤ ਕਰਨੇ ਸਿਖਾ ਦਿੱਤੇ ਜਾਣ। ਕੁਛ ਜ਼ਿਆਦਾ ਨਹੀਂ ਪਰ ਕੋ 3-3 ਅੱਖਰ ਦੋਵਾਂ ਨੂੰ ਦੱਸ ਦਿੱਤੇ। ਮਾਂ ਨੂੰ ਪੀ ਕੇ ਵੀ ਪ੍ਰੀਤਮ ਕੌਰ ਵਿਰਕ ਅਤੇ ਪਿਓ ਨੂੰ NSV ਨਿਰੰਜਨ ਸਿੰਘ ਵਿਰਕ। ਹੁਣ ਜਿੱਥੇ ਵੀ ਲੋੜ ਪੈਂਦੀ ਉਹ ਇਸੇ ਤਰ੍ਹਾਂ ਦੇ ਨਾਲ ਲਿਖ ਦਿੰਦੇ। ਉਹਨਾਂ ਵਾਸਤੇ ਇਹੋ ਹੀ ਕਾਫੀ। ਉਹ ਭਾਵੇਂ ਉਹਨਾਂ ਦੇ ਲਈ ਪੁੱਛਣ ਦੇ ਉੱਤੇ ਕੁੱਕੂ ਕਾਂਗੜੇ ਹੀ, ਪਰ ਅੰਗਰੇਜ਼ਾਂ ਦੇ ਲਈ ਉਹ ਉਹਨਾਂ ਦੀ ਬੋਲੀ ਸੀ, ਉਹਨਾਂ ਦੇ ਦਸਤਖਤ ਸੀ, ਉਹਨਾਂ ਦਾ ਅਧਿਕਾਰ ਸੀ, ਉਹਨਾਂ ਦੀ ਅਥਾਰਟੀ ਸੀ, ਕਿਉਂਕਿ ਇਹ ਅੱਖਰਾਂ ਦੀ ਤਾਕਤ ਹੈ। ਕੋਈ ਕਹਿ ਨਹੀਂ ਸਕਦਾ ਕਿ ਆ ਕੀ ਲਿਖਿਆ। ਹਾਂ, ਇਹੋ ਮੇਰੀ ਸ਼ਨਾਖਤ ਹੈ। ਪਿਛਲੇ ਲਗਭਗ 25 ਸਾਲਾਂ ਤੋਂ ਮੇਰੇ ਨਾਲ ਇੱਕ ਲਿਬੀਆ ਦਾ ਮੁਸਲਮਾਨ ਭਾਈ ਕੰਮ ਕਰਦਾ ਸੀ। ਜਦੋਂ ਵੀ ਸਾਡੇ ਇੱਥੋਂ ਕਿਸੇ ਨੇ ਛੁੱਟੀ 'ਤੇ ਕਰਨੀ ਹੁੰਦੀ ਤਾਂ ਅਸੀਂ ਆਪਸ ਦੇ ਵਿੱਚ ਸ਼ਿਫਟ ਬਦਲਾ ਲੈਂਦੇ। ਇੱਕ ਫਾਰਮ ਭਰ ਕੇ ਕੰਪਨੀ ਨੂੰ ਦੇਣਾ ਹੁੰਦਾ। ਉਹ ਜਦ ਵੀ ਦਸਤਖਤ ਕਰਦਾ ਤਾਂ ਸਭ ਤੋਂ ਪਹਿਲਾਂ ਅਰਬੀ ਦੇ ਵਿੱਚ, ਜਾਨੀ ਆਪਣੀ ਮਾਂ ਬੋਲੀ ਦੇ ਵਿੱਚ ਦਸਤਖਤ ਕਰਦਾ ਅਤੇ ਫਿਰ ਉਹ ਮੁੜ ਉਸੇ ਨੂੰ ਅੰਗਰੇਜ਼ੀ ਦੇ ਵਿੱਚ ਲਿਖ ਦਿੰਦਾ। ਇੱਕ ਵਾਰੀ ਮੈਂ ਪੁੱਛ ਹੀ ਲਿਆ, ਤੂੰ ਦੋ ਵਾਰੀ ਦਸਤਖਤ ਕਿਉਂ ਕਰਦਾ, ਐਵੇਂ ਸਮਾਂ ਖਰਾਬ ਕਰਦਾ? ਕਹਿਣ ਲੱਗਾ, ਮੇਰੀ ਬੋਲੀ ਦੇ ਵਿੱਚ ਮੇਰਾ ਜਨਮ ਹੋਇਆ, ਮੇਰੀ ਮਾਂ ਨੇ ਆਪਣੀ ਕੁੱਖੋਂ ਮੈਨੂੰ ਜਨਮ ਦਿੱਤਾ ਅਤੇ ਉਸ ਮਾਂ ਦੀ ਕੁੱਖ 'ਚੋਂ ਮੈਂ ਇਹ ਬੋਲੀ ਲੈ ਕੇ ਆਇਆ। ਇਹ ਮੇਰੀ ਮਾਂ ਦੀ ਬੋਲੀ ਹੈ। ਭਾਈਜਾਨ ਨੇ ਮੇਰੇ ਸਵਾਸਾਂ ਤੱਕ ਮੇਰੇ ਨਾਲ ਰਹੂਗੀ। ਇਹ ਮੇਰੇ ਸਵਾਸਾਂ ਦੇ ਵਿੱਚ ਆ, ਇਹ ਮੇਰੀ ਰੂਹ ਦੇ ਵਿੱਚ ਵੱਸਦੀ ਹੈ। ਇਹਦੇ ਬਿਨਾਂ ਦੱਸ ਮੇਰਾ ਕੋਈ ਵਜੂਦ ਹੈ? ਅੰਗਰੇਜ਼ੀ ਤਾਂ ਮੈਂ ਉਧਾਰੀ ਲਈ ਹੈ, ਗਹਿਣੇ ਲਈ ਹੈ। ਇਹ ਮੇਰੇ ਲਈ ਮੇਰੇ ਰਿਜਕ ਦੀ ਬੋਲੀ ਹੈ, ਇਸ ਕਰਕੇ ਇਹਨੂੰ ਵੀ ਮੈਂ ਨਾਲ ਰੱਖ ਲੈਂਦਾ। ਉਹਦੇ ਉਹ ਕਹੇ ਬੋਲ ਪਤਾ ਨਹੀਂ ਕਿੱਥੇ ਜਾ ਕੇ ਅੰਦਰ ਵੱਜੇ। ਬੜੀ ਸ਼ਰਮਿੰਦਗੀ ਹੋਈ। ਉਹਦੇ ਬੋਲਾਂ ਦੀ ਸ਼ਰਮਿੰਦਗੀ ਅੱਜ ਤੱਕ ਮੈਂ ਮਹਿਸੂਸ ਕਰਦਾ। ਬੜਾ ਸੋਚਿਆ, ਮਨਾ ਆਪ ਤਾਂ ਮਾਂ ਬੋਲੀ ਕੀ ਯਾਦ ਰੱਖਣੀ ਸੀ। ਮੈਂ ਤਾਂ ਮਦਦ ਕੀਤੀ ਆਪਣੇ ਮਾਂ ਪਿਓ ਨੂੰ ਵੀ ਭੁਲਾਉਣ ਦੀ। ਆਪਣੇ ਮਾਂ ਪਿਓ ਨੂੰ ਦੋ ਅੱਖਰ ਮੈਂ ਜੇ ਸਿਖਾਉਣੇ ਸੀ ਤਾਂ ਉਹਨਾਂ ਦੀ ਮਾਂ ਬੋਲੀ ਦੇ ਸਿਖਾਉਂਦਾ, ਆਪਣੀ ਮਾਂ ਬੋਲੀ ਦੇ ਸਿਖਾਉਂਦਾ। ਆਖਰ ਅੰਗਰੇਜ਼ਾਂ ਦੇ ਲਈ ਤਾਂ ਉਹਨਾਂ ਦੀ ਸ਼ਨਾਖਤੀ ਰਹਿਣੀ ਸੀ, ਇਹਨਾਂ ਦੇ ਲਈ ਤਾਂ ਉਹ ਕੁੱਕੂ ਕਾਂਗੜੇ ਹੀ ਰਹਿਣੇ ਸੀ। ਪਰ ਮੈਨੂੰ ਇਹਨਾਂ ਨੂੰ ਗੁਰਮੁਖੀ ਦੇ ਵਿੱਚ ਦਸਤਖਤ ਹੋਣੇ ਚਾਹੀਦੇ। ਹੁਣ ਮੇਰੇ ਲਈ ਨਿੱਤ ਦਾ ਇਹ ਝੋਰਾ ਬਣ ਗਿਆ।
मैं सोच रहा सी कि मां बोली दी पहली ते आखरी पहचान दस्तखत ही ते हो सकते ने। बरीकी च सोचा जावे तां इह सब तों पहले उह अखर ने ते सब तों वधेरे वरते जाण वाले इह उह ने जिन्हां दे नाल तुहाडी शनाख्त होणी है। बाकी अखर तां इधर उधर किते काम आउणे आ। इहदे उत्ते तां किन्ने वड्डे वड्डे कारोबार इधर उधर हो जांदे। पर खैर फिर मैं भी सोचदा कि मेरे वर्गे पता नहीं किन्ने कोने जां फिर असीं किन्ने कां जिहड़े अपनी मां बोली दे विच दस्तखत करदे आ। खासकर पंजाब दे विचों तां मैनूं कोई नहीं लभदा दिसदा। कई वारी गल्लां करदे करदे कौमां दी गल चल पैंदी आ ते मैं फिर मैनूं पाकिस्तान तों आया इक सज्जन मेरा मुसलमान मित्र वह मैं पुछता सी कि तुसी पंजाबी उधरले पंजाब तो आए लोग अपने आप नूं इन्ना इन्ना बहादुर समझते हो तुहानूं अपने मां प्यो दे दित्ते ना लैण दे विच शर्म क्यों आउंदी है। आपां इत्थे वेखदे हां ना ये जर्मन ये रशियन ये बहुत सारे देशां दे ना बड़े औखे औखे ने बड़े लम्मे लम्मे ने पर वो जदों भी बोलते ने उही ना दसते ने जिहड़ा जन्म दे वेले उन्होंने रख्या हुंदा जां फिर कह लो कि मैनू इदां ही पता। हर कौम दे विच दुनिया भर दे लोग अपना ना सही बोलते ने उन्हां दे ना भी किहड़े गोरियां कोलों ले जांदे ने पर वो कदी मैं वेख्या अपना ना नहीं विगाड़दे जिन्ना काम के उत्ते वेखदे आ। वो इस चीज़ के उत्ते जोर देंदे ने कि साडा ना ठीक लिया जाए। मैं सोचता असीं गुरु घर जाके पहला अखर कढ़ाउने फिर ना रखदे आ। इहदा मतलब कि वह ना गुरु का दिता सानू कोई अधिकार नहीं बनता उस ना नूं बदलन दा उस ना दे विच कोई फेरबदल करन दा। 99% लोग अपना ना विगाड़ के बोलते हैं। इहदा मतलब जो गुरु ने दिता वह सानू मंजूर ने। असीं वह ना बोलते हैं जिहड़े गोरियां नूं लैने सौखे होण जिहड़े वह सौखे बोल सकते होण जां जिथे वह रहिंदे होण उस देश वर्गा आपां ना कर लैंदे आ। कोई सुरेंद्र आ तां उहने नाल शहरी ला लिया गुरिंदर आ तां उहने नाल गैरी ला लिया शैलिंदर आ तां उहने शैली सौखा करके दस दिता। बहुत घट ने शायद जिहड़े इदां ना करदे होण। फिर मैं उहदियां गल्लां सुण के इदां महसूस करदा जिवें असीं बुझदिल होईए। असीं मौका वेख के मौके दे अनुसार जिवें अपने आप नूं बदल लैंदे होईए। बुझदिल इहो ही ते हुंदा जिहड़ा औखे हालातां दा सामना नहीं करदा जिहड़ा सौखा ही उस रंग दे विच रंगिया जांदा जिहड़े रंग च कोई उहनूं रंगना चाहुंदा होवे। हुण तां असीं अपने न्याणियां दे नाम ही इधर उधरों वेख के रखने शुरू कर दित्ते। न्याणियां दे नाम सुण के लगदा ही नहीं आ कि ये पंजाबी न्याणे ने। मां प्यो जिन्ना चिर नाल ना होण ना तो आपां समझ ही नहीं सकते। पहली पछाण तां बंदे दी ना हुंदी है। ना सुन के कोई अंदाजा लाउंदा कि ये कित्थों दा पर साडा हुण नहीं पता लगदा। दूजिआं दी रीस करदे करदे आपां इन्नी क ज़्यादा रीस करनी शुरू कर दित्ती कि साढ़े हुण पंजाबी नाम ही नहीं रहे। होर होर कौमां तों आपां रखने शुरू कर दित्ते फिल्मां चों वेख के रखने शुरू कर दित्ते सौखे ना वेख के रखने शुरू कर दित्ते।

ਉਹ ਫੈਸਲਾ ਸਾਡੇ ਬਜ਼ੁਰਗਾਂ ਦਾ ਸਾਨੂੰ ਗਲਤ ਲੱਗਦਾ ਹੈ। ਗੁਰੂ ਤੋਂ ਕਿਉਂ ਲੈਣਾ ਨਾ, ਇਸ ਚੀਜ਼ ਦੀ ਸ਼ਾਇਦ ਸਾਨੂੰ ਕੋਈ ਅਹਿਮੀਅਤ ਹੀ ਨਹੀਂ ਰਹੀ। ਹੁਣ ਅਸੀਂ ਆਪ ਜ਼ਿਆਦਾ ਸਿਆਣੇ ਹੋ ਗਏ, ਨਾ ਰੱਖਣਾ ਤਾਂ ਅਸੀਂ ਆਪ ਰੱਖਾਂਗੇ। ਗੁਰੂ ਨੂੰ ਥੋੜ੍ਹੀ ਪਤਾ, ਹੁਣ ਆਪਾਂ ਬਾਹਰ ਆ ਗਏ, ਗੁਰੂ ਨੂੰ ਥੋੜ੍ਹੀ ਪਤਾ ਕਿ ਜੇ ਆਪਾਂ ਉਹਦਾ ਦਿੱਤਾ ਨਾਂ ਰੱਖ ਲਿਆ ਤਾਂ ਗੋਰਿਆਂ ਤੋਂ ਲਿਆ ਨਹੀਂ ਜਾਣਾ। ਇਸ ਕਰਕੇ ਹੁਣ ਸਾਨੂੰ ਆਪ ਫੈਸਲੇ ਲੈਣੇ ਪੈਣਗੇ। ਹੁਣ ਅਸੀਂ ਆਪ ਜ਼ਿਆਦਾ ਸਿਆਣੇ, ਹੁਣ ਅਸੀਂ ਗੁਰੂ ਨੂੰ ਦੱਸਾਂਗੇ ਕਿਹੜੇ ਨਾਂ ਰੱਖਣੇ ਅੱਗੇ। ਸੱਚ ਦੱਸਾਂ ਤਾਂ ਮੈਂ ਆਪਣੇ ਉਸ ਦੋਸਤ ਨੂੰ ਇਹ ਦੱਸ ਹੀ ਨਹੀਂ ਸਕਿਆ। ਕੀ ਦੱਸਦਾ ਉਹਨੂੰ, ਕੀ ਦੱਸਦਾ ਕਿ ਭਰਾਵਾ ਬਾਹਰ ਦੀ ਗੱਲ ਤਾਂ ਛੱਡ, ਤੈਨੂੰ ਲੱਗਦਾ ਹੈ ਕਿ ਬਾਹਰ ਦਾ ਵਰਤਾਰਾ, ਪਰ ਮੈਂ ਜੇ ਆਪਣੇ ਪਿੰਡ ਝਾਤੀ ਮਾਰਾਂ ਤਾਂ ਉੱਥੇ ਵੀ ਇਹੋ ਕੁਛ ਹੀ ਚੱਲਦਾ। ਉੱਥੇ ਵੀ ਹੁਣ ਕੋਈ ਸਹੀ ਨਾਂ ਵਾਲਾ ਨਹੀਂ ਮਿਲਦਾ। ਪਰ ਇਹ ਦੱਸਣ ਦੇ ਵਿੱਚ ਹੋਰ ਵਧੇਰੇ ਸ਼ਰਮਿੰਦਗੀ ਸੀ, ਕਿਉਂਕਿ ਉਹ ਤਾਂ ਸੋਚਦਾ ਸੀ ਕਿ ਸ਼ਾਇਦ ਅਸੀਂ ਬਾਹਰ ਆ ਕੇ ਰੰਗ ਬਦਲਦੇ ਹਾਂ। ਉਹਨੂੰ ਕੀ ਕਹਾਂ ਕਿ ਅਸੀਂ ਆਪਣੇ ਘਰ ਦੇ ਵਿੱਚ ਵੀ ਰੰਗ ਬਦਲਨੇ ਨੇ, ਉੱਥੇ ਵੀ ਇਹੋ ਵਰਤਾਰਾ ਚੱਲ ਰਿਹਾ। ਸੱਚ ਦੱਸਾਂ ਤਾਂ ਇਹ ਪਲ ਮੇਰੇ ਲਈ ਸਭ ਤੋਂ ਜ਼ਿਆਦਾ ਸ਼ਰਮਿੰਦਗੀ ਵਾਲੇ ਸੀ। ਸ਼ਾਇਦ ਹੋਰ ਵੀ ਕੋਈ ਸੋਚਦਾ ਹੋਵੇ, ਸ਼ਾਇਦ ਹੋਰ ਵੀ ਕੋਈ ਸੋਚ ਰਿਹਾ ਹੋਵੇ, ਜਾਂ ਫਿਰ ਸ਼ਾਇਦ ਹੋਰ ਵੀ ਕੋਈ ਸੋਚਣ ਲਈ ਮਜਬੂਰ ਹੋਵੇ, ਜਾਂ ਹੋਰ ਕਿਸੇ ਲਈ ਵੀ ਇਹ ਗੱਲ ਅਹਿਮੀਅਤ ਰੱਖਦੀ ਹੋਵੇ। ਖੈਰ, ਇਹ ਵਿਚਾਰਾਂ ਹਾਲੇ ਬਹੁਤ ਲੰਮੀਆਂ ਨੇ ਅਤੇ ਸਾਨੂੰ ਇਹ ਵਿਚਾਰਾਂ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਲਮ ਪੰਜਾਬ ਦੇ ਵਿੱਚੋਂ ਸੁਰਜੀਤ ਸਿੰਘ ਵਿਰਕੁਰਾਂ ਦੀ ਇਹ ਲਿਖਤ ਤੁਹਾਡੇ ਨਾਲ ਸਾਂਝੀ ਕੀਤੀ, ਸਾਡੇ ਤੱਕ ਭੇਜੀ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਆਸ ਕਰਦੇ ਹਾਂ ਕਿ ਇਸ ਲਿਖਤ ਵਿੱਚਲੀ ਤੁਸੀਂ ਮੈਨੂੰ ਅਰਥ ਜ਼ਰੂਰ ਸਮਝੇ ਹੋਵੋਗੇ। ਪਿਛਲੇ ਦਿਨੀ ਅਸੀਂ ਮਾਂ ਬੋਲੀ ਦਿਵਸ ਮਨਾਇਆ, ਬੜੇ ਆਪਾਂ ਪੋਸਟਰ ਲਿਖ ਲਿਖ ਸ਼ੇਅਰ ਕੀਤੇ ਇੱਕ ਦੂਸਰੇ ਨਾਲ, ਬੜੀਆਂ ਆਪਾਂ ਵਿਚਾਰ ਚਰਚਾਵਾਂ ਸੁਣੀਆਂ, ਕਈਆਂ ਨੇ ਸ਼ੇਅਰ ਵੀ ਲਿਖ ਕੇ ਪਾਏ ਹੋਣਗੇ ਆਪਣੀ ਮਾਂ ਬੋਲੀ ਨੂੰ। ਪਰ ਸ਼ਾਇਦ ਸਾਡਾ ਅਸਲ ਫਰਜ਼ ਕੁਛ ਹੋਰ ਬਣਦਾ। ਜੇ ਡੂੰਘਾਈ ਦੇ ਨਾਲ ਵੇਖੀਏ, ਸੁਰਜੀਤ ਸਿੰਘ ਹੋਰਾਂ ਵਾਂਗੂ ਸੋਚੀਏ ਤਾਂ ਫਿਰ ਤੁਹਾਨੂੰ ਬਹੁਤ ਕੁਛ ਇੱਦਾਂ ਦਾ ਲੱਭ ਜੂ ਜਿੱਥੇ ਅਸੀਂ ਗੁਨਾਹਗਾਰ ਸਾਬਤ ਹੋਵਾਂਗੇ। ਅਤੇ ਜੇ ਅਸੀਂ ਵਹਾਅ ਦੇ ਨਾਲ ਚੱਲਣਾ ਤਾਂ ਫਿਰ ਗੱਲ ਸ਼ੁਰੂ ਹੀ ਨਹੀਂ ਹੁੰਦੀ, ਫਿਰ ਤਾਂ ਇੱਥੇ ਹੀ ਸ਼ੁਰੂ ਹੁੰਦੀ ਅਤੇ ਇੱਥੇ ਖਤਮ ਹੋ ਜਾਂਦੀ। ਕਿਉਂਕਿ ਬਹੁਤ ਸਾਰਿਆਂ ਦੇ ਲਈ ਇਸ ਗੱਲ ਦੇ ਕੋਈ ਮਾਇਨੇ ਨਹੀਂ, ਅਤੇ ਬਹੁਤ ਲੋਕ ਨੇ ਜਿਨ੍ਹਾਂ ਦੇ ਲਈ ਬਹੁਤ ਜ਼ਿਆਦਾ ਵੱਡੇ ਮਾਇਨੇ ਨੇ। ਅਫਸੋਸ ਆਪੋ ਆਪਣੀ, ਪਰ ਸਮਾਂ ਕੱਢ ਕੇ ਇਸ ਵਿਸ਼ੇ ਦੇ ਉੱਤੇ ਸੋਚ ਵਿਚਾਰ ਬਣਦਾ ਤਾਂ ਜ਼ਰੂਰ ਹੈ। ਜੇ ਫਿਰ ਵੀ ਕਿਤੇ ਲੱਗੇ ਕਿ ਹਾਂ ਸਾਡੇ ਫੈਸਲੇ ਠੀਕ ਨੇ, ਆਪਾਂ ਠੀਕ ਜਾ ਰਹੇ ਹਾਂ, ਤਾਂ ਵੀ ਠੀਕ ਹੈ। ਪਰ ਜੇ ਆਪਾਂ ਇਹ ਕਹੀਏ ਕਿ ਇਹਦੇ ਉੱਤੇ ਤਾਂ ਆਪਾਂ ਸਮਾਂ ਰਹਿੰਦੇ ਹਾਂ ਸੋਚ ਹੀ ਨਹੀਂ ਪਾਏ, ਜਾਂ ਸਾਡੇ ਕੋਲ ਸਮਾਂ ਹੀ ਨਹੀਂ, ਜਾਂ ਕਦੀ ਧਿਆਨ ਨਹੀਂ ਦਿੱਤਾ, ਜਾਂ ਕਦੀ ਕਿਸੇ ਨੇ ਦੱਸਿਆ ਨਹੀਂ, ਤਾਂ ਫਿਰ ਗੱਲ ਇੱਕ ਅਲੱਗ ਪਾਸੇ ਨੂੰ ਜਾਂਦੀ ਹੈ। ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਸਾਨੂੰ ਅਹਿਸਾਸ ਹੋਣਾ ਜ਼ਰੂਰੀ ਹੁੰਦਾ ਕਿ ਆਪਾਂ ਕੁਛ ਗਲਤ ਕਰ ਰਹੇ ਹਾਂ ਜਾਂ ਆਪਾਂ ਕੁਛ ਗਲਤ ਕੀਤਾ, ਉਸ ਤੋਂ ਬਾਅਦ ਫਿਰ ਉਹਦੇ ਸੁਧਾਰ ਵੱਲ ਨੂੰ ਗੱਲਾਂ ਚੱਲਦੀਆਂ ਨੇ। ਪਰ ਫਿਲਹਾਲ ਆਪਾਂ ਪਹਿਲਾਂ ਇਸ ਵਿਸ਼ੇ ਦੇ ਉੱਤੇ ਆਪਣੇ ਆਪ ਦੇ ਨਾਲ ਵਿਚਾਰ ਤਾਂ ਜ਼ਰੂਰ ਕਰੀਏ, ਆਪਣੀ ਮਾਂ ਬੋਲੀ ਦਾ ਸਤਿਕਾਰ ਤਾਂ ਜ਼ਰੂਰ ਕਰੀਏ। ਮਾਂ ਬੋਲੀ ਦਾ ਸਤਿਕਾਰ, ਆਪਣੀ ਮਾਂ ਦਾ ਸਤਿਕਾਰ, ਮਾਂ ਦਾ ਸਤਿਕਾਰ ਉਸ ਧਰਤੀ ਦਾ ਸਤਿਕਾਰ ਜਿੱਥੇ ਤੁਸੀਂ ਜਨਮ ਲਿਆ, ਇਹ ਜੀਵਨ ਜੀ ਰਹੇ ਹਾਂ, ਇਹ

0: Valeria. ਉਸ ਧਰਤੀ ਦਾ ਸਤਿਕਾਰ, ਉਹਨਾਂ ਗੁਰੂਆਂ ਪੀਰਾਂ ਦਾ ਸਤਿਕਾਰ ਜਿਨ੍ਹਾਂ ਦੇ ਬਲਿਦਾਨ ਸਦਕਾ ਸਾਨੂੰ ਅੱਜ ਇਹ ਜੀਵਨ ਮਿਲਿਆ। ਸਿਰ ਚੁੱਕੇ ਉੱਚਾ ਕਰਕੇ ਆਪਾਂ ਜੀਨੇ। ਸੋ ਜੇਕਰ ਇੱਕ ਪਾਸਿਓਂ ਬੇਮੁੱਖ ਹੋਏ ਤਾਂ ਗੱਲ ਦੂਰ ਤੱਕ ਜਾਣੀ, ਦੂਰ ਦੀ ਗੱਲ ਕਰੀਏ ਤਾਂ ਮਾਂ ਬੋਲੀ ਤੋਂ ਬੇਮੁੱਖ ਹੋ ਜਾਣੀ ਕਿ ਤੁਸੀਂ ਆਪਣੇ ਗੁਰੂ ਤੋਂ ਬੇਮੁੱਖ। ਫਿਰ ਜਿਹੜਾ ਕਹਿੰਦੇ ਗੁਰੂ ਦਾ ਨਹੀਂ ਹੁੰਦਾ, ਉਹ ਫਿਰ ਕਿਸੇ ਦਾ ਨਹੀਂ ਹੁੰਦਾ। ਆਸ ਕਰਦੇ ਹਾਂ ਅੱਜ ਦੀ ਲਿਖਤ, ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
1: Stay tuned.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: 16 16 हाथ रे
1: ओ देखो हो गया फायर। दौड़ होगी शुरू, देखो कैमरे

बस रेंज रोवर हाँ जी 1674 ये नहीं है 71-72 ये है 1674 ये है 1674 सुनते रहो हाँ जी AM।